ਨਮਸਕਾਰ, ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਇਹ ਹੈ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫ ਐਮ ਰੇਨਬੋ ਚੈਨਲ ਹੈ। ਅੱਜ ਵੀਰਵਾਰ ਹੈ, ਸ਼ੱਕ ਸੰਮਤ 1947 ਦੇ ਵਿਸਾਖ ਮਹੀਨੇ ਦੀ 31 ਤਾਰੀਖ ਹੈ। ਤਾਰੀਖ ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ 21 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਹਨ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫ ਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਨਮਸਕਾਰ ਲਓ ਹੁਣ ਸੁਣੋ ਸਾਡੇ ਇਸ ਮੀਟਰ ਦੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸੱਤ 2 ਤੇ ਤੁਸੀਂ ਸੁਣੋਗੇ ਸਾਡਾ ਮਾਰਨਿੰਗ ਇੰਟਰਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। 8:30 ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਬੀਟ ਸੌਂਗਸ ਦੇ ਨਾਲ ਅੱਡੀ ਟੱਪਾ। ਨੌ 2 ਤੇ ਤੁਸੀਂ ਸੁਣੋਗੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਜਿੱਥੇ ਤੁਹਾਡੀ ਸ਼ਿਰਕਤ ਹੋਏਗੀ ਤੁਹਾਡੇ ਆਪਣੇ ਥੋਟਸ ਦੇ ਨਾਲ, ਪੰਜਾਬੀ ਸੱਭਿਆਚਾਰ ਨਾਲ ਰਿਲੇਟਿਡ ਗੱਲਾਂ ਦੇ ਨਾਲ, ਵਟਸਐਪ ਮੈਸੇਜਿਸ ਅਤੇ ਤੁਹਾਡੀ ਆਡੀਓ ਮੈਸੇਜਿਸ ਰਾਹੀਂ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਠੀਕ 10:02 ਤੇ। ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣੋਗੇ ਠੀਕ 11:02 ਤੇ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ ਦੇ 1 ਤੁਸੀਂ ਇੰਜੋਏ ਕਰੋਗੇ ਫਿਲਮੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਅਤੇ ਸਾਡੇ ਸ਼ਾਇਰ ਦੋਸਤ ਜਿਨ੍ਹਾਂ ਨੂੰ ਸ਼ਾਇਰੀਆਂ ਲਿਖਣਾ ਪਸੰਦ ਹੈ ਜਾਂ ਕਿਸੇ ਦੀ ਸ਼ਾਇਰੀ ਪੜ੍ਹਨੀ ਪਸੰਦ ਹੈ, ਉਹਨਾਂ ਦੇ ਲਈ ਪ੍ਰੋਗਰਾਮ ਰਹੇਗਾ ਦਿਲ ਆਜ ਸ਼ਾਇਰ ਹੈ, ਠੀਕ 2:00। ਠੀਕ 3:00 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਚਾਰ 4:00 ਤੁਸੀਂ ਸੁਣੋਗੇ ਪ੍ਰੋਗਰਾਮ ਸੰਦੇਸ਼ ਟੂ ਸੋਲਜਰ ਸਾਡੇ ਦਿੱਲੀ ਕੇਂਦਰ ਤੋਂ। ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਣੀ ਤੁਸੀਂ ਸੁਣੋਗੇ ਸਾਡੇ ਯੁਵਾ ਦੋਸਤਾਂ ਦੇ ਨਾਲ 5 ਤੋਂ ਲੈ ਕੇ 6 ਤੱਕ। ਜ਼ਿੰਦਗੀ ਨੂੰ ਪਿਆਰ ਕਰਨ ਦੇ ਚਿਹਰੇ 'ਤੇ ਮੁਸਕਾਉਣ ਲਿਆਉਣ ਵਾਲੀਆਂ ਗੱਲਾਂ ਹੋਣਗੀਆਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ, ਠੀਕ 6:00।

होएगा प्रोग्राम मस्ती जंक्शन। ਤੁਸੀਂ ਆਪਣੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਗੀਤਾਂ ਦੀ। ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ, ਠੀਕ 9:02 'ਤੇ। ਰਾਤ ਨੂੰ ਹੋਰ ਖਾਸ ਅਤੇ ਮਹਿਫਿਲ ਲਗਾਏਗਾ ਪ੍ਰੋਗਰਾਮ ਸ਼ਾਮੇ ਗਜ਼ਲ, ਠੀਕ 10 ਤੋਂ ਲੈ ਕੇ 10:30 ਤੱਕ। 10:30 ਤੋਂ ਲੈ ਕੇ 11 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। FM News Headlines है, तुसी सुनोगे आपो अपने टाइम ते। ए सन साडे आज रात 11 तक दे प्रसारित होने वाले खास प्रोग्राम ते उना दा प्रसारण समा।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸੁਣ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਭਾਰਤ ਅਤੇ ਇਟਲੀ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸੁਰੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ ਦੇ ਜ਼ੋਰ ਦਿੱਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਨੂੰ 2 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਇਕ ਪਹਿਲ ਦੀ ਸ਼ੁਰੂਆਤ। ਪੰਜਾਬ ਰਾਜ ਵਿਜੀਲੈਂਸ ਬਿਊਰੋ ਦੇ ਅਧਾਰਿਤ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਾਈਜ਼ਰ ਨਾਲ ਮਿਲੀ ਭਗਤ ਕਰਕੇ ਕਥਿਤ ਤੌਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕੀਤੀ ਜਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ ਇੱਕ ਪਿਸਤੌਲ, 14 ਕਿਲੋਗ੍ਰਾਮ ਹੀਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੰਜਾਬ ਅਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ।

ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਗੁੱਡ ਮਾਰਨਿੰਗ ਜਲੰਧਰ, ਅਤੇ ਮੈਂ ਹਾਂ ਤੁਹਾਡੀ ਆਰਜੇ ਦੋਸਤ ਰਾਹਿਲ। ਤੁਸੀਂ ਸਾਰਿਆਂ ਨੇ ਟਿਊਨਿੰਗ ਕੀਤਾ 102.7 ਮੈਗਾਹਰਟਸ ਨਾਲ ਨਾਲ 103.6 ਮੈਗਾਹਰਟਸ ਵੀ, ਅਤੇ ਅਸੀਂ ਆਪਣੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤਾਂ ਫਿਰ ਅੱਜ ਇਹ ਉਮੀਦ ਕਰਦੀ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਚੰਗਾ ਜਾਣਾ ਚਾਹੀਦਾ ਹੈ। ਹਰ ਇੱਕ ਸਵੇਰ ਇੱਕ ਨਈ ਇੱਕ ਮੁਸਕਾਨ ਲੈ ਕੇ ਤੁਹਾਡੇ ਚਿਹਰੇ 'ਤੇ ਆਏ। ਹੱਸਦੇ ਰਹੋ, ਵੱਸਦੇ ਰਹੋ ਅਤੇ ਖੁਸ਼ 'ਤੇ ਰਹਿਣਾ ਹੀ ਚਾਹੀਦਾ ਹੈ।

ਇੱਥੇ ਦੀਆਂ ਲੈਂਗੁਏਜ, ਇੱਥੇ ਦੇ ਟ੍ਰੈਡੀਸ਼ਨ, ਪਰ ਕਈ ਵਾਰ ਡਿਫਰੈਂਸਿਸ ਕਰਕੇ ਮਿਸਅੰਡਰਸਟੈਂਡਿੰਗ ਵੀ ਹੋ ਜਾਂਦੀਆਂ ਨੇ ਸਾਡੇ ਵਿੱਚ। ਇਸ ਕਰਕੇ ਇਹ ਦਿਨ ਮਨਾਇਆ ਜਾਣ ਲੱਗਾ, ਵੱਖ ਵੱਖ ਕਲਚਰਸ ਨੂੰ ਰਿਸਪੈਕਟ ਕੀਤਾ ਜਾਏ, ਲੋਕਾਂ ਦੇ ਵਿੱਚ ਡਾਇਲੋਗ ਯਾਨੀ ਕਿ ਆਪਸ ਦੇ ਵਿੱਚ ਬਾਤਚੀਤ ਕਰ ਸਕਣ, ਇੱਕ ਦੂਜੇ ਨੂੰ ਸਮਝ ਸਕਣ, ਪੀਸ ਅਤੇ ਯੂਨਿਟੀ ਪ੍ਰਮੋਟ ਹੋ ਸਕੇ, ਇਹੀ ਇਸ ਦਿਨ ਨੂੰ ਮਨਾਉਣ ਦੇ ਪਿੱਛੇ ਜਿਹੜੇ ਓਬਜੈਕਟਿਵ ਸੀਗੇ। ਹੁਣ ਜੇ ਸਿੰਪਲ ਜੀ ਗੱਲ ਕਰੀਏ, ਡਿਫਰੈਂਸ ਨੂੰ ਸੈਲੀਬ੍ਰੇਟ ਕਰੋ, ਡਿਵਾਈਡ ਨਾ ਬਣਾਓ। ਹੁਣ ਇਹ ਜਿਹੜਾ ਦਿਨ ਹੈ ਸਾਡਾ ਓਫਿਸ਼ਲੀ ਮਨਾਇਆ ਜਾਂਦਾ ਹੈ 21 ਮਈ ਨੂੰ, ਜਿਹੜਾ ਕਿ ਅੱਜ ਹੈ, ਲੇਕਿਨ ਇਸ ਦੀ ਸ਼ੁਰੂਆਤ ਹੋਈ ਸੀ ਯੂਨਾਈਟਿਡ ਨੇਸ਼ਨਸ ਨੇ ਕੀਤੀ ਸੀਗੀ 2001 ਵਿੱਚ। ਯੂਨੈਸਕੋ ਨੇ ਯੂਨੀਵਰਸਲ ਡੈਕਲਾਰੇਸ਼ਨ ਔਨ ਕਲਚਰਲ ਡਾਇਵਰਸਿਟੀ ਅਡੋਪਟ ਕੀਤਾ। ਉਸ ਤੋਂ ਬਾਅਦ 2002 ਤੋਂ ਹਰ ਸਾਲ ਬਾਅਦ ਹਰ ਸਾਲ 21 ਮਈ ਨੂੰ ਹੀ ਇਹ ਦਿਨ ਚੁਣਿਆ ਗਿਆ ਅਤੇ ਹਰ ਸਾਲ 21 ਮਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਅਤੇ ਸਭ ਤੋਂ ਪਹਿਲੀ ਵਾਰ ਇਹ ਮਨਾਇਆ ਗਿਆ ਸੀ ਸਾਲ 2002 ਦੇ ਵਿੱਚ। ਇਹੀ ਦਿਨ ਮੰਨ ਲਿਆ ਗਿਆ ਹੈ ਕਿ ਦੁਨੀਆ ਨੂੰ ਇੱਕ ਸਮਝਾਉਣ ਦਾ ਤਰੀਕਾ ਬਣੇਗਾ ਕਿ ਇੱਕ ਦੂਜੇ ਨਾਲ ਗੱਲਬਾਤ ਕਰਨਾ ਕਿੰਨਾ ਕੁ ਜ਼ਰੂਰੀ ਹੈ। ਡਿਵੈਲਪਮੈਂਟ ਸਿਰਫ ਇਕੋਨਮੀ ਨਾਲ ਨਹੀਂ ਹੁੰਦੀ, ਕਲਚਰ ਅਤੇ ਅੰਡਰਸਟੈਂਡਿੰਗ ਨਾਲ ਵੀ ਹੁੰਦੀ ਹੈ।

ਤੇ ਦੋਸਤੋ, ਦੁਨੀਆਂ ਦੇ ਵਿੱਚ ਕਿੰਨੇ ਰੰਗ ਨੇ, ਕਿੰਨੇ ਲੋਕ ਨੇ, ਕਿੰਨੇ ਤਰੀਕੇ ਨੇ ਜੀਣ ਦੇ। ਕਿਸੇ ਦੇਸ਼ ਵਿੱਚ ਲੋਕ ਭੰਗੜਾ ਪਾਉਂਦੇ ਨੇ, ਜਿਵੇਂ ਕਿ ਪੰਜਾਬ ਦੀ ਗੱਲ ਕਰ ਲਓ, ਕਿਤੇ ਗਰਬੇ ਚੱਲਦਾ, ਕਿਤੇ ਫਲਮਿੰਗੋ ਡਾਂਸ ਚੱਲਦੇ ਨੇ, ਕਿਤੇ ਲੰਗਰ ਦੀ ਸੇਵਾ ਹੁੰਦੀ ਹੈ, ਅਤੇ ਕਿਤੇ ਹਰ ਥਾਂ 'ਤੇ ਜਾਂ ਫਿਰ ਕਈ ਥਾਵਾਂ 'ਤੇ ਟੀ ਸੈਰੇਮਨੀ ਚੱਲਦੀ ਹੈ। ਇਹੀ ਤਾਂ ਹੈ ਕਲਚਰ ਡਾਇਵਰਸਿਟੀ, ਮਤਲਬ ਵੱਖ ਵੱਖ ਕਲਚਰ ਦਾ ਇੱਕ ਸੁੰਦਰ ਮੇਲ। ਫਿਰ ਕਈ ਵਾਰ ਸਾਡੇ ਘਰਾਂ ਦੇ ਵੀ ਆਪਣੇ ਇੱਕ ਟ੍ਰੈਡੀਸ਼ਨ ਹੁੰਦੇ ਆ। ਤੁਹਾਡੇ ਘਰਾਂ ਦੇ ਵਿੱਚ ਹੈਗਾ ਕੋਈ ਆਪਣਾ ਇੱਕ ਟ੍ਰੈਡੀਸ਼ਨ ਜਿਹੜਾ ਤੁਸੀਂ ਹੀ ਅਪਣਾਉਂਦੇ ਹੋ? ਇਹਦੇ ਬਾਰੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਉਹ ਤੁਹਾਡੇ ਲਈ ਤਾਂ ਬਣਿਆ 9:02 'ਤੇ। ਅੱਜ ਦਾ ਦਿਨ ਸਿਰਫ ਸੈਲੀਬ੍ਰੇਟ ਕਰਨ ਲਈ ਹੈ, ਬਲਕਿ ਸਮਝਣ ਲਈ ਵੀ ਹੈ। ਡੇਟਾ ਦੇ ਅਨੁਸਾਰ ਇਹ ਕਿਹਾ ਜਾਂਦਾ ਕਿ ਦੁਨੀਆ ਦੇ ਲਗਭਗ 89% ਕਨਫਲਿਕਟ ਹੁੰਦੇ ਕਿਉਂ ਹੈ ਕੰਟਰੀਜ਼ ਦੇ ਵਿੱਚ, ਕਿਉਂਕਿ ਉਹ ਆਪਸ ਦੇ ਵਿੱਚ ਜਿਹੜੇ ਇੰਟਰਕਲਚਰ ਡਾਇਲੋਗ, ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਘੱਟ ਰਹਿੰਦੀ ਹੈ, ਆਪਸ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਰ ਜਦੋਂ ਅਸਲੀ ਗੱਲ ਕਰਦੇ ਹਾਂ ਤਾਂ ਡਾਇਲੋਗ, ਆਪਸ ਦੇ ਵਿੱਚ ਗੱਲਬਾਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਆਪਸ ਦੇ ਵਿੱਚ ਜਿਹੜੀ ਆਪਾਂ ਬਹਿ ਕੇ ਗੱਲਾਂ ਕਰਦੇ ਹਾਂ ਉਹੀ ਸ਼ਾਂਤੀ ਦੇ ਵਿੱਚ ਹੁੰਦੀ ਹੈ। ਅਤੇ ਇਸ ਲਈ ਇਸ ਦਿਨ ਦਾ ਖਾਸ ਮੈਸੇਜ ਤਾਂ ਇਹੀ ਹੈ, ਟਾਕ ਮੋਰ ਜੱਜ ਲੈਸ, ਅੰਡਰਸਟੈਂਡ ਮੋਰ ਹੇਟ ਲੈਸ। ਅਤੇ ਯੂਨੈਸਕੋ ਦੇ ਮੁਤਾਬਿਕ ਕਲਚਰ ਦੇ ਕ੍ਰੀਏਟਿਵ ਸੈਕਟਰ ਦੁਨੀਆ ਵਿੱਚ 48 ਲੱਖ ਤੋਂ ਵੱਧ ਜੋਬ ਪ੍ਰੋਵਾਈਡ ਕਰ ਰਹੇ ਹੈ। ਅਤੇ ਸਭ ਤੋਂ ਇੰਟਰਸਟਿੰਗ ਗੱਲ, ਇਸ ਵਿੱਚ ਲਗਭਗ ਹਾਫ ਆਫ ਜਿਹੜੀਆਂ ਜੋਬਸ ਨੇ ਉਹ ਵਿਮੈਨ ਕਰ ਰਹੀਆਂ ਨੇ, ਅਤੇ ਯੂਥ ਲਈ ਵੀ ਇਹ ਸਭ ਤੋਂ ਵੱਡੀ ਓਪਰਚੁਨਿਟੀ ਦਾ ਸੈਕਟਰ ਮੰਨਿਆ ਜਾਂਦਾ ਹੈ। ਸੋ ਕਲਚਰ ਸਿਰਫ ਡਾਂਸ ਜਾਂ ਮਿਊਜ਼ਿਕ ਨਹੀਂ ਹੈ, ਇਕੋਨਮੀ ਹੈ, ਇਹ ਆਈਡੈਂਟੀਟੀ ਹੈ ਅਤੇ ਇੱਕ ਫਿਊਚਰ ਹੈ ਸਾਡੇ ਲਈ।

ਹਰ ਕੋਈ ਕਰੇਗਾ, ਚਾਹੇ ਉਹ ਸਾਡੀ ਹੋਵੇ ਚਾਹੇ ਕਿਸੇ ਹੋਰ ਦੇਸ਼ ਦੀ। ਡਿਜੀਟਲ ਪਲੇਟਫਾਰਮ ਦੇ ਫੇਅਰ ਅਸੈਸ ਹੋਣਗੇ। ਸੋ ਦੋਸਤੋ, ਜਦੋਂ ਤੁਸੀਂ ਕੋਈ ਸੌਂਗ ਸੁਣਦੇ ਹੋ ਜਾਂ ਮੂਵੀ ਵੇਖਦੇ ਹੋ ਜਾਂ ਆਰਟ ਇੰਜੋਏ ਕਰਦੇ ਹੋ, ਉਹ ਸਿਰਫ ਐਂਟਰਟੇਨਮੈਂਟ ਨਹੀਂ ਹੈ, ਉਹ ਕਿਸੇ ਦੀ ਮਿਹਨਤ ਹੈ, ਕਲਚਰ ਅਤੇ ਆਈਡੈਂਟੀਟੀ ਹੈ।

ਤੇ ਇਸੇ ਹੀ ਮੁੱਦੇ ਨੂੰ ਖਾਸ ਰੱਖਦੇ ਹੋਏ ਮੈਕਸੀਕੋ ਦੇ ਵਿੱਚ 2022 ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋਈ ਜਿਹੜੀ ਸੀ ਮੋਂਡੀਆ ਕਲਟ 2022, ਜਿੱਥੇ 150 ਤੋਂ ਵੱਧ ਕੰਟਰੀਜ਼ ਨੇ ਮਿਲ ਕੇ ਇੱਕ ਹਿਸਟੋਰੀਕਲ ਡਿਸੀਜ਼ਨ ਲਿਆ, ਕਲਚਰ ਨੂੰ ਗਲੋਬਲ ਪਬਲਿਕ ਗੁੱਡ ਡਿਕਲੇਅਰ ਕੀਤਾ ਜਾਏਗਾ। ਮਤਲਬ ਕਲਚਰ ਸਿਰਫ ਕਿਸੇ ਇੱਕ ਦੇਸ਼ ਦਾ ਨਹੀਂ, ਇਹ ਸਾਡੀ ਸਭ ਦੀ ਸਾਂਝੀ ਵਿਰਾਸਤ ਹੋਏਗੀ। ਅਤੇ ਇਸ ਡੈਕਲਾਰੇਸ਼ਨ ਦੇ ਵਿੱਚ ਕੁਝ ਖਾਸ ਇੰਪੋਰਟੈਂਟ ਰਾਈਟਸ ਵੀ ਮੈਨਸ਼ਨ ਕੀਤੇ ਗਏ ਸੀਗੇ। ਉਹ ਖਾਸ ਰਾਈਟ ਸੀਗੇ ਕਿ ਆਰਟਿਸਟ ਦੀ ਫਰੀਡਮ ਹੋਏਗੀ, ਕਿਉਂਕਿ ਅਸੀਂ ਦੇਖਦੇ ਹਾਂ ਨਾ ਹਰ ਇੱਕ ਕਲਚਰ ਦਾ ਆਪਣਾ ਆਪਣਾ ਇੱਕ ਆਰਟਿਸਟ ਜਿਹੜੀ ਹੈ ਆਪਣੀ ਆਰਟਿਸਟਿਕ ਵੇ ਦੇ ਨਾਲ ਕਈ ਕਲਾਕਾਰੀਆਂ ਕਰਦਾ ਹੈ, ਅਤੇ ਉਸਦੀ ਫਰੀਡਮ ਹੋਣੀ ਚਾਹੀਦੀ ਹੈ। ਇੰਡੀਜਸ ਕਮਿਊਨਿਟੀ ਦੇ ਰਾਈਟਸ ਆਪਣੇ ਹੋਣੇ ਚਾਹੀਦੇ ਹੈ, ਹੈਰੀਟੇਜ ਦੀ ਪ੍ਰੋਟੈਕਸ਼ਨ

musically yours. Akashvani FM Rainbow. ਤੇ ਦੋਸਤੋ ਅਸੀਂ ਗੱਲ ਕਰ ਰਹੇ ਸੀ ਸਾਡੇ

ਵਰਲਡ ਡੇ ਫੋਰ ਕਲਚਰ ਡਾਇਵਰਸਿਟੀ ਫੋਰ ਡਾਇਲੋਗ ਐਂਡ ਡਿਵੈਲਪਮੈਂਟ ਬਾਰੇ ਅਤੇ ਇਹ ਖਾਸ ਦਿਨ ਸਾਨੂੰ ਇੱਕ ਦੂਜੇ ਦੇ ਹੋਰ ਕਰੀਬ ਲੈ ਕੇ ਆਏਗਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਦੂਜੇ ਦੇ ਕਲਚਰ ਬਾਰੇ ਜਾਣਾਂਗੇ, ਇੱਕ ਦੂਜੇ ਨਾਲ ਗੱਲ ਹੋਏਗੀ, ਤਾਂ ਜੋਬਸ ਓਪਰਚੁਨਿਟੀਜ਼ ਕਿੰਨੀਆਂ ਜ਼ਿਆਦਾ ਵੱਧ ਜਾਣਗੀਆਂ। ਅਤੇ ਫਿਰ ਅੱਜ ਦਾ ਖਾਸ ਮੈਸੇਜ ਤਾਂ ਇਹੀ ਹੈ, ਕਲਚਰ ਇਜ਼ ਨੋਟ ਅ ਬੈਰੀਅਰ, ਇਟਸ ਅ ਬ੍ਰਿਜ। ਇੱਕ ਬ੍ਰਿਜ ਬਣੇਗਾ ਇੱਕ ਦੂਜੇ ਦੇ ਨਾਲ ਜੁੜਨ ਦਾ। ਡਾਇਵਰਸਿਟੀ ਇਜ਼ ਨੋਟ ਅ ਪ੍ਰੋਬਲਮ, ਇਟਸ ਅ ਸਟਰੈਂਥ, ਜਿਹੜੀ ਸਾਨੂੰ ਹੋਰ ਮਜ਼ਬੂਤ ਬਣਾਏਗੀ। ਅਤੇ ਡਾਇਲੋਗਸ ਦੀ ਗੱਲ ਕਰੇ, ਇਹ ਆਪਸ਼ਨਲ ਨਹੀਂ ਹੈ, ਇਹ ਨਸੈਸਰੀ ਹੈ, ਕਿਉਂਕਿ ਇੱਕ ਦੂਜੇ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਤਾਂ ਹੀ ਸਮਝਾਂਗੇ ਜਦੋਂ ਇੱਕ ਦੂਜੇ ਦੇ ਨਾਲ ਗੱਲ ਕਰਾਂਗੇ।

ਤੇ ਫਿਰ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਰਹੀਏ ਤੇ ਗੱਲਬਾਤ ਕਿੱਦਾਂ ਹੁੰਦੀ ਆ, ਹੈ ਨਾ? ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਘੁੰਮ ਕੇ ਵੀ ਤਾਂ ਹੁੰਦੀਆਂ ਨੇ ਨਾ, ਇੱਕ ਥਾਂ ਤੇ ਦੂਜੀ ਥਾਂ ਜੇ ਆਪਾਂ ਜਾਵਾਂਗੇ ਤਾਂ ਹੀ ਤੇ ਉਹਨਾਂ ਨੂੰ ਸੋਚਣ ਤੇ ਸਮਝਣ ਦੀ ਹੋਰ ਵੀ ਕੋਸ਼ਿਸ਼ ਕਰ ਪਾਵਾਂਗੇ। ਇਸ ਕਰਕੇ ਘੁੰਮਣਾ ਫਿਰਨਾ ਵੀ ਜ਼ਰੂਰੀ ਆ ਲਾਈਫ ਦੇ ਵਿੱਚ, ਆਪਣੇ ਆਪ ਨੂੰ ਟਾਈਮ ਦੇਣਾ ਵੀ ਜ਼ਰੂਰੀ ਆ। ਪਰ ਲੇਕਿਨ ਜਦੋਂ ਆਪਾਂ ਇੱਕ ਕਿਸੇ ਦੂਜੀ ਥਾਂ ਤੇ ਜਾਂਦੇ ਹਾਂ ਤੇ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਦੀ ਰਿਪ੍ਰੈਜ਼ੈਂਟ ਕਰ ਰਹੇ ਹਾਂ, ਜੇ ਕੰਟਰੀਜ਼ ਦੀ ਗੱਲ ਕਰੀਏ ਤਾਂ ਇਸ ਕਰਕੇ ਉੱਥੇ ਜਾ ਕੇ ਕੁਝ ਕੁਝ ਚੀਜ਼ਾਂ ਦੀ ਸਾਨੂੰ ਹਮੇਸ਼ਾ ਹੀ ਜਿਹੜੀ ਹੈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਅਸੀਂ ਸਾਰੇ ਹੀ ਜਾਣਦੇ। ਲੇਕਿਨ ਜਿਹੜੀ ਹੋਰ ਚੀਜ਼ਾਂ ਵੇਖੀਆਂ ਜਾਂਦੀਆਂ ਨਾ, ਕਈ ਲੋਕ ਇਹੀ ਸੋਚਦੇ ਆ ਇੰਡੀਅਨਸ ਜਿਹੜੇ ਨੇ ਨਾ ਉਹ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ, ਪਰ ਕੁਝ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ। ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਜਿਹੜਾ ਕੂੜਾ ਸੱਟਣ ਵਾਲੀ ਗੱਲ ਹੋ ਗਈ, ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਪਾਂ ਇੱਕ ਰਿਪ੍ਰਜੈਂਟ ਕਰ ਰਹੇ ਹੁੰਦੇ ਹਾਂ ਕੰਟਰੀ ਨੂੰ ਜਾ ਕੇ ਦੂਜੇ ਦੇਸ਼ ਦੇ ਵਿੱਚ। ਇਸ ਕਰਕੇ ਹਰ ਇੱਕ ਕੰਟਰੀ ਹੈ ਉਸਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਸਦੇ ਕਲਚਰ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨਾਂ ਦੇ ਲੋਕਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ, ਥੋਟਸ ਦੀ ਅਤੇ ਰਿਸਪੈਕਟ ਕਰਨੀ ਹੀ ਚਾਹੀਦੀ ਹੈ। ਇਸ ਕਰਕੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਬਸ ਰਿਸਪੈਕਟ ਕਰਦੇ ਹੋਏ ਲੋਕਾਂ ਦੀ।

ਜੀ ਦੋਸਤੋ, ਤੁਸੀਂ ਟਿਊਨਿੰਗ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾ ਹਰਟਜ਼ ਵੀ, ਅਤੇ ਮੈਂ ਆਪਣੇ ਸਾਰੇ ਲਿਸਨਰਸ ਜਿਹੜੇ ਸਾਨੂੰ ਹੁਣੇ ਹੁਣੇ ਜਿਨ੍ਹਾਂ ਨੇ ਜੁਆਇਨ ਕੀਤਾ ਉਹਨਾਂ ਦਾ ਸਵਾਗਤ ਕਰਦੀ ਹਾਂ ਸਾਡੇ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ। ਕਹਿੰਦੇ ਨਾ, ਇੱਕ ਹੀ ਦਿਨ ਕਈ ਲੋਕਾਂ ਦੇ ਲਈ ਖਾਸ ਬਣ ਜਾਂਦਾ ਹੈ, ਅਤੇ ਉਹੀ ਦਿਨ ਉਸੇ ਦਿਨ ਹੀ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ ਹੈ ਜਿਹੜੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਕਾਲਾ ਪੰਨਾ ਬਣ ਕੇ ਰਹਿ ਜਾਂਦਾ ਹੈ। ਅਤੇ ਇਹੀ ਅੱਜ ਦਾ ਜਿਹੜਾ ਸਾਡਾ 21 ਮਈ ਦਾ ਦਿਨ ਹੈ, ਇਹ ਵੀ ਕੁਛ ਇਸੇ ਹੀ ਤਰ੍ਹਾਂ ਦਾ ਹੈ।

ਅਤੇ ਅੱਜ ਦਾ ਦਿਨ ਜਿਹੜਾ ਕੀ ਹੈ, ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ। ਹਰ ਸਾਲ 21 ਮਈ ਨੂੰ ਪੂਰੇ ਭਾਰਤ ਵਿੱਚ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਯਾਨੀ ਕਿ ਐਂਟੀ ਟੈਰਰਿਜ਼ਮ ਡੇ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਉਹਨਾਂ ਸਾਰੇ ਨਿਰਦੋਸ਼ ਲੋਕਾਂ ਦੀ ਯਾਦ ਦਿਵਾਉਂਦਾ ਹੈ ਜਿਹੜੇ ਅੱਤਵਾਦ ਦਾ ਸ਼ਿਕਾਰ ਹੋਏ, ਉਹਨਾਂ ਬਹਾਦਰ ਜਵਾਨਾਂ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀਗੀਆਂ। 21 ਮਈ 1951 ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਪੰਨੇ ਵਾਂਗੂੰ ਦਰਜ ਹੋਇਆ। ਇਹੋ ਦਿਨ ਸੀ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਤਮਿਲਨਾਡੂ ਦੇ ਸ਼੍ਰੀ ਪੇਰੂਵੰਦਰ ਦੇ ਵਿੱਚ ਚੋਣ ਰੈਲੀ ਦੌਰਾਨ ਆਦਮਘਾਤੀ ਬੰਬ ਧਮਾਕੇ ਦੇ ਵਿੱਚ ਸ਼ਹੀਦ ਹੋਏ ਸੀਗੇ। ਇਹ ਹਮਲਾ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਵਲ ਭਾਵ LTTE ਦੁਆਰਾ ਕੀਤਾ ਗਿਆ ਸੀਗਾ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਹੱਤਿਆ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। ਇਸ ਘਟਨਾ ਨੇ ਸਾਬਿਤ ਕਰ ਦਿੱਤਾ ਅੱਤਵਾਦ ਸਿਰਫ ਸਰਹੱਦਾਂ 'ਤੇ ਨਹੀਂ ਹੈ, ਸਗੋਂ ਸਾਡੇ ਘਰਾਂ ਦੇ ਅੰਦਰ ਵੀ ਆ ਸਕਦਾ ਹੈ, ਸਾਡੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਵੀ ਆ ਸਕਦਾ ਹੈ। ਇਸ ਕਰਕੇ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ 21 ਮਈ ਨੂੰ ਹਰ ਸਾਲ ਅੱਤਵਾਦ ਵਿਰੋਧੀ ਦਿਵਸ ਮਨਾਇਆ ਜਾਵੇਗਾ ਅਤੇ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਅੱਤਵਾਦ ਦੇ ਖਤਰਿਆਂ ਤੋਂ ਜਾਣੂ ਕਰਾਇਆ ਜਾ ਸਕੇ ਤਾਂ ਕਿ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਹਰ ਘਰ ਘਰ ਦੇ ਵਿੱਚ ਪਹੁੰਚਿਆ ਜਾਏ। ਹੁਣ ਜੇ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਅੱਤਵਾਦ

ਕੀ ਹੈ? ਸਿਰਫ ਉਹੀ ਜਿਹੜੀ ਕਿ ਬੰਬ ਧਮਾਕੇ ਨਾਲ ਹੁੰਦੀ ਹੈ, ਜਿਹੜੀ ਆਪਸ ਦੇ ਵਿੱਚ ਲੜਾਈਆਂ ਲੱਗਦੀਆਂ ਨੇ? ਨਹੀਂ, ਇੱਕ ਹਿੰਸਾ ਹੈ ਜਿਸ ਦਾ ਮਕਸਦ ਸਿਰਫ ਇਹ ਹੈ ਕਿ ਡਰ ਫੈਲਾਇਆ ਜਾ ਸਕੇ। ਅੱਤਵਾਦੀ ਚਾਹੁੰਦੇ ਹੀ ਇਹ ਨੇ ਕਿ ਆਮ ਲੋਕ ਡਰਨ, ਸਰਕਾਰਾਂ ਚੁੱਕ ਜਾਣ ਅਤੇ ਸਮਾਜ ਦੇ ਵਿੱਚ ਟੁੱਟ ਪੈ ਜਾਵੇ। ਕਿਉਂਕਿ ਜਿਸ ਸਮਾਜ ਦੇ ਵਿੱਚ ਜਿਹੜਾ ਦੇਸ਼ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਦਾ ਹੈ, ਜੇ ਉਸ ਦੇ ਵਿੱਚ ਕੋਈ ਵਿਰੋਧੀ ਆਉਣਾ ਚਾਹੇ ਤਾਂ ਉਹੀ ਇਹੀ ਚਾਹੇਗਾ ਨਾ ਕਿ ਆਪਸ ਦੇ ਵਿੱਚ ਲੋਕ ਲੜਨ। ਉਹਨਾਂ ਦਾ ਨਿਸ਼ਾਨਾ ਕੋਈ ਫੌਜੀ ਅੱਡਾ ਨਹੀਂ ਹੈ, ਸਗੋਂ ਸਕੂਲ, ਹਸਪਤਾਲ, ਰੇਲ ਗੱਡੀਆਂ, ਬਾਜ਼ਾਰ, ਧਾਰਮਿਕ ਸਥਾਨ ਹੁੰਦੇ ਨੇ। ਕਿਉਂਕਿ ਉਹ ਜਾਣਦੇ ਨੇ ਕਿ ਲੋਕ ਇੱਕ ਆਮ ਬੰਦਾ ਹੈ। ਹਜ਼ਾਰਾਂ ਦਿਲਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ। ਮਰਦਾ ਸਿਰਫ ਇੱਕ ਇਨਸਾਨ ਹੈ, ਲੇਕਿਨ ਡਰ ਪੂਰਾ ਦੇਸ਼ ਜਾਂਦਾ ਹੈ। ਅੱਤਵਾਦ ਦੇ ਕਈ ਰੂਪ ਨੇ, ਕਿਸੇ ਧਰਮ ਦੇ ਨਾਂ 'ਤੇ, ਕੋਈ ਭਾਸ਼ਾਵਾਂ ਦੇ ਨਾਂ 'ਤੇ, ਕੋਈ ਖੇਤਰ ਦੇ ਨਾਂ 'ਤੇ, ਕੋਈ ਵਿਚਾਰਧਾਰਾ ਦੇ ਨਾਂ 'ਤੇ। ਪਰ ਸੱਚ ਤਾਂ ਇਹੀ ਹੈ ਕਿ ਕੋਈ ਵੀ ਧਰਮ, ਕੋਈ ਵੀ ਕਿਤਾਬ, ਕੋਈ ਵੀ ਗੁਰੂ ਨਿਰਦੋਸ਼ ਲੋਕਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੰਦੇ। ਅੱਤਵਾਦ ਸਿਰਫ ਅੱਤਵਾਦ ਨਹੀਂ ਹੈ, ਕਿਸੇ ਨੂੰ ਧਰਮ ਜਾਂ ਜਾਤ ਨਾਲ ਜੋੜਨਾ ਖੁਦ ਨੂੰ ਇੱਕ ਵੱਡੀ ਗਲਤੀ ਕਰਨਾ ਹੈ। ਜੇ ਪਿਛਲੇ ਕੁਛ ਚਾਰ ਦਹਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 1980 ਤੋਂ ਲੈ ਕੇ 90 ਤੱਕ ਦਾ ਦਹਾਕਾ ਜੰਮੂ ਕਸ਼ਮੀਰ ਵਿੱਚ ਲਗਾਤਾਰ ਘੁਸਪੈਠ, ਉੱਤਰ ਪੂਰਬ ਦੇ ਰਾਜ ਵਿੱਚ ਵੱਖਵਾਦ ਹੋਏ। 1993 ਦੇ ਮੁੰਬਈ ਧਮਾਕੇ ਨੇ ਹਿਲਾ ਕੇ ਰੱਖ ਦਿੱਤਾ। 2001 ਵਿੱਚ ਸੰਸਦ ਦੇ ਵਿੱਚ ਹਮਲਾ ਹੋਇਆ। 2008 ਦਾ 26/11 ਮੁੰਬਈ ਦਾ ਹਮਲਾ, ਪੁਲਵਾੜਾ ਦਾ, ਉੜੀ ਦੇ, ਇੱਕ ਸੂਚੀ ਬਹੁਤ ਹੀ ਲੰਬੀ ਹੈ। ਜੇ ਮੈਂ ਇਸ ਬਾਰੇ ਚਰਚਾ ਕਰਨ ਲੱਗ ਜਾਂ ਤਾਂ ਮੈਨੂੰ ਲੱਗਦਾ ਹੈ ਸਮਾਂ ਬਹੁਤ ਹੀ ਘੱਟ ਗਿਆ। ਸਾਡੇ ਫੌਜੀ, ਸਾਡੇ ਪੁਲਿਸ ਵਾਲੇ, ਸਾਡੇ NSG ਕਮਾਂਡੋ, ਸਾਰੇ ਖੁਫੀਆ ਅਫਸਰ ਹਰ ਰੋਜ਼ ਆਪਣੀ ਜਾਨ ਹਥੇਲੀ ਵਿੱਚ ਰੱਖ ਕੇ ਸਾਡੇ ਲਈ ਆਪਣੀਆਂ ਜਿਹੜੀਆਂ ਜਾਨਾਂ ਉਹ ਕਈ ਥਾਵਾਂ 'ਤੇ ਕੁਰਬਾਨ ਕਰਦੇ ਨੇ। ਕਾਰਗਿਲ ਦੀ ਬਰਫ਼ ਤੋਂ ਲੈ ਕੇ ਰਾਜਸਥਾਨ ਦੀ ਰੇਤ ਤੱਕ, ਕਸ਼ਮੀਰ ਦੀਆਂ ਵਾਦੀਆਂ ਤੋਂ ਲੈ ਕੇ ਨਾਗਾਲੈਂਡ ਦੇ ਜੰਗਲਾਂ ਤੱਕ ਉਹ ਜਾਣਦੇ ਹਨ, ਉਹ ਜਾਗਦੇ ਹਨ ਅਤੇ ਸਾਨੂੰ ਚੈਨ ਦੀ ਨੀਂਦ ਜੇ ਅਸੀਂ ਉਹੀ ਉਹ ਇਸ ਲਈ ਸਾਡੇ ਨਾਲ ਹਮੇਸ਼ਾ ਖੜ੍ਹੇ ਰਹਿੰਦੇ ਨੇ। ਇਹ ਤਾਂ ਗੱਲ ਰਹੀ ਹੈ ਕਿ ਜੋ ਹੋਇਆ, ਹੁਣ ਇਸ ਦੇ ਲਈ ਅਸੀਂ ਕੀ ਕਰ ਸਕਦਾ? ਅਸੀਂ ਵੀ ਤਾਂ ਆਮ ਨਾਗਰਿਕ ਜਿਹੜੇ ਨੇ ਉਹ ਦੇਸ਼ ਦੇ ਲਈ ਹਮੇਸ਼ਾ ਤਿਆਰ ਹੋ ਸਕਦੇ ਹਾਂ ਨਾ, ਕਿਉਂਕਿ ਇਹ ਸਾਡੀ ਵੀ ਤਾਂ ਰਿਸਪੋਂਸੀਬਿਲਟੀ ਬਣਦੀ ਹੈ ਸਾਡੇ ਦੇਸ਼ ਦੇ ਲਈ। ਅੱਤਵਾਦ ਨਾਲ ਲੜਨਾ ਸਿਰਫ ਸਰਕਾਰ ਜਾਂ ਫੌਜ ਦਾ ਹੀ ਕੰਮ ਨਹੀਂ ਹੈ, ਹਰ ਨਾਗਰਿਕ ਦੀ ਇੱਕ ਸਿਪਾਹੀ ਹੈ। ਪਹਿਲਾਂ ਅਫਵਾਹਾਂ ਤੋਂ ਬਚੋ, ਕੋਈ ਵੀ ਖਬਰ ਅੱਗੇ ਭੇਜਣ ਤੋਂ ਪਹਿਲਾਂ ਉਸਦੀ ਸੱਚਾਈ ਨੂੰ ਜਾਣੋ। PIB ਫਾਸਟ ਚੈੱਕ, ਆਲਟ ਨਿਊਜ਼ ਵਰਗੀਆਂ ਵੈਬਸਾਈਟਾਂ ਦੀ ਮਦਦ ਲੈਣੀ ਚਾਹੀਦੀ ਹੈ। ਦੂਜੇ, ਆਪਣੇ ਆਲੇ ਦੁਆਲੇ ਨਜ਼ਰ ਹਮੇਸ਼ਾ ਬਰਕਰਾਰ ਰੱਖਣੀ ਚਾਹੀਦੀ ਹੈ। ਕੋਈ ਸ਼ੱਕੀ ਚੀਜ਼, ਕੋਈ ਵਿਅਕਤੀ ਦਿਖੇ ਤਾਂ ਇੱਕ 2 ਨੰਬਰ 'ਤੇ, ਯਾਨੀ ਕਿ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਉਸ 'ਤੇ ਸਾਨੂੰ ਸੂਚਨਾ ਦੇਣੀ ਚਾਹੀਦੀ ਹੈ। ਕਿਉਂਕਿ ਯਾਦ ਰੱਖੋ, ਇੱਕ ਫੋਨ ਨਾਲ ਸੈਂਕੜੇ ਜਾਨਾਂ ਬਚ ਸਕਦੀਆਂ ਨੇ। ਤੀਜਾ, ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਧਰਮ ਇਨਸਾਨੀਅਤ ਸਿਖਾਉਂਦਾ ਹੈ। ਮੰਦਰ, ਮਸਜਿਦ, ਗੁਰਦੁਆਰੇ, ਚਰਚ ਸਭ ਰੱਬ ਦੇ ਘਰ ਨੇ। ਫਿਰ ਨਫ਼ਰਤ ਦੇ ਖਿਲਾਫ਼ ਬੋਲੋ। ਜੇ ਕੋਈ ਤੁਹਾਡੇ ਸਾਹਮਣੇ ਕਿਸੇ ਧਰਮ, ਜਾਤ, ਇਲਾਕੇ ਦੇ ਖਿਲਾਫ਼ ਗਲਤ ਬੋਲਦਾ ਹੈ ਤਾਂ ਉਸਨੂੰ ਟੋਕੋ। ਚੁੱਪ ਰਹਿਣਾ ਹੀ ਅਪਰਾਧ ਹੈ। ਸ਼ਹੀਦਾਂ ਦੇ ਪਰਿਵਾਰਾਂ ਦਾ ਸਾਥ ਨਿਭਾਉਣਾ ਚਾਹੀਦਾ ਹੈ। ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹ ਇਕੱਲੇ ਇਸ ਦੇਸ਼ ਦੇ ਵਿੱਚ ਨੇ। ਭਾਰਤ ਸਰਕਾਰ ਨੇ ਵੀ ਇਸ ਖਿਲਾਫ਼ ਕਈ ਜਿਹੜੇ ਕਦਮ ਚੁੱਕੇ ਨੇ। ਜੇ ਅਸੀਂ ਗੱਲ ਕਰ ਲਈਏ ਅਨਲੋਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਬਾਰੇ, ਇਸ ਦੇ ਵਿੱਚ ਸਖਤ ਕਾਨੂੰਨ ਬਣੇ ਹੋਏ ਨੇ। ਜੇ ਕੋਈ ਵੀ ਸੰਗਠਨ ਇਹੋ ਜਿਹੀ ਐਕਟੀਵਿਟੀਜ਼ ਕਰਦੇ ਨੇ ਤਾਂ ਉਸਦੇ ਲਈ ਬਹੁਤ ਹੀ ਸਖਤ ਕਾਨੂੰਨ ਨੇ। ਦੂਜੇ ਦੀ ਗੱਲ ਕਰ ਲੈਂਦੀ ਹਾਂ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਗਠਨ ਹੋਇਆ। ਸਰਹੱਦਾਂ 'ਤੇ ਸਮਾਰਟ ਫੈਂਸਿੰਗ ਸਾਈਬਰ ਸੈੱਲ ਨੂੰ ਮਜ਼ਬੂਤ ਕੀਤਾ ਗਿਆ ਹੈ। ਟੈਰਰ ਫੰਡਿੰਗ ਰੋਕਣਾ ਅਤੇ ਦੋਸਤ ਜਿਹੜੇ ਦੇਸ਼ ਸਾਡੇ ਨਾਲ ਖਿਲਾਫ਼ ਨੇ ਉਹਨਾਂ 'ਤੇ ਜਾਣਕਾਰੀ ਇੱਕ ਦੂਜੇ ਸ਼ੇਅਰ ਕੀਤੀ ਜਾਂਦੀ ਹੈ। ਸੀਜਲ ਸਟ੍ਰਾਈਕ ਅਤੇ ਬਾਲਾਕੋਟ ਏਅਰ ਸਟ੍ਰਾਈਕ ਦੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਭਾਰਤ ਹੁਣ ਹਮਲਾ ਹੋਣ 'ਤੇ ਚੁੱਪ ਨਹੀਂ ਬੈਠੇਗਾ, ਪਰ ਕਾਨੂੰਨ ਅਤੇ ਬੰਬ ਨਾਲ ਵੀ ਅੱਤਵਾਦ ਖਤਮ ਨਹੀਂ ਹੋਵੇਗਾ। ਕਿਉਂਕਿ ਸਾਨੂੰ ਸਾਰਿਆਂ ਨੂੰ ਇੱਕ ਪਿਆਰ ਦੀ ਲੋੜ ਹੈ, ਸਾਨੂੰ ਲੋਕਾਂ ਦੇ ਦਿਲ ਜਿੱਤ ਪੈਣਗੇ। ਕਸ਼ਮੀਰ ਵਿੱਚ ਵਿਕਾਸ, ਉੱਤਰ ਪੂਰਬ ਵਿੱਚ ਸੰਪਰਕ, ਕਬਾਇਲੀ ਇਲਾਕਿਆਂ ਵਿੱਚ ਸਕੂਲਾਂ ਅਤੇ ਹਸਪਤਾਲ, ਇਹੀ ਅਸਲ ਸਰਜੀਕਲ ਸਟ੍ਰਾਈਕ ਹੈ।

ਤੇ ਅੱਜ 21 ਮਈ ਨੂੰ ਆਓ ਅਸੀਂ ਸਾਰੇ ਇਹੀ ਸੋਚ ਚੁੱਕੀਏ ਕਿ ਅਸੀਂ ਕਦੇ ਕਿਸੇ ਨਿਰਦੋਸ਼ ਦਾ ਖੂਨ ਨਹੀਂ ਬਹਾਵਾਂਗੇ। ਅਸੀਂ ਸਹੁੰ ਚੁੱਕਦੇ ਹਾਂ ਕਿ ਅਸੀਂ ਧਰਮ, ਜਾਤ, ਭਾਸ਼ਾ, ਖੇਤਰ ਦੇ ਨਾਂ 'ਤੇ ਕਦੇ ਨਹੀਂ ਵੰਡਾਂਗੇ। ਅਸੀਂ ਸਹੁੰ ਚੁੱਕਦੇ ਹਾਂ ਕਿ ਅਸੀਂ ਸ਼ਹੀਦਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ। ਅਸੀਂ ਇਹ ਸਹੁੰ ਚੁੱਕਦੇ ਹਾਂ ਕਿ ਅਸੀਂ ਭਾਰਤ ਨੂੰ ਇੱਕ ਮਜ਼ਬੂਤ, ਸ਼ਾਂਤ ਅਤੇ ਖੁਸ਼ਹਾਲ ਦੇਸ਼ ਬਣਾਵਾਂਗੇ, ਕਿਉਂਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਕੋਈ ਬੰਬ ਸਾਨੂੰ ਤੋੜ ਨਹੀਂ ਸਕਦਾ। ਜਦੋਂ ਅਸੀਂ ਪੜ੍ਹੇ ਲਿਖੇ ਹੁੰਦੇ ਹਾਂ ਤਾਂ ਕੋਈ ਝੂਠ ਸਾਨੂੰ ਭਟਕਾ ਨਹੀਂ ਸਕਦਾ। ਜਦੋਂ ਸਾਡੇ ਦਿਲਾਂ ਵਿੱਚ ਮੁਹੱਬਤ ਹੁੰਦੀ ਹੈ ਤਾਂ ਕੋਈ ਨਫ਼ਰਤ ਸਾਨੂੰ ਜਿੱਤਣ ਤੋਂ ਨਹੀਂ ਰੋਕ ਸਕਦੀ। ਅੱਤਵਾਦ ਹਾਰੇਗਾ ਤਾਂ ਹੀ ਤਾਂ ਇਨਸਾਨੀਅਤ ਜਿਹੜੀ ਹੈ ਉਹ ਜਿੱਤੇਗੀ।

ਇਸ ਦੇ ਲਈ ਤਾਂ ਡਾਕਟਰ ABJ ਅਬਦੁਲ ਕਲਾਮ ਸਾਹਿਬ ਨੇ ਵੀ ਕਿਹਾ ਸੀਗਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਵੇਖਦੇ ਹਾਂ ਸੌਂਦੇ ਹੋਏ, ਸੁਪਨੇ ਉਹ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ। ਤਾਂ ਅੱਤਵਾਦ ਦਾ ਸੁਪਨਾ ਨਾ ਵੇਖੋ, ਤਰੱਕੀ ਦਾ ਸੁਪਨਾ ਸਾਨੂੰ ਵੇਖਣਾ ਚਾਹੀਦਾ ਹੈ।

जी दोस्तों, प्रोग्राम चल रहे हैं गुड मॉर्निंग जलंधर। थोड़ी अपनी आज दोस्त राहिल दे नाल ते कई सारे दोस्त सानू सुन रहे ने न्यूज ऑन AIR ऐप थ्रू भी। ये तुसी जेड़े साडे दोस्त साडे नाल नहीं जुड़े हैं उन्होंने दसते जाइए कि तुसी सानू अपने फोन राही सुन सकते हो, यानी कि तुसी अपने प्ले स्टोर ते जाके ऐप डाउनलोड कर सकते हो न्यूज़ ऑन AIR ते नाल ही साडे नाल जुड़ सकते हो। कितना जुड़ सकते हो? 102.7 FM रेनबो फ्रिक्वेंसी ज्वाइन करके। ते बस इदा ही साडे नाल जुड़े रहो। ਕਿਹਾ ਜਾਂਦਾ ਹੈ ਕਿ ਜਿਹੜਾ ਡਰ ਹੈ ਨਾ ਉਸ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਡਰ ਇਸ ਤਰ੍ਹਾਂ ਹੈ ਕਿ ਤੁਹਾਡਾ ਜਿਹੜਾ ਭਵਿੱਖ ਹੈ ਨਾ ਉਹ ਸਾਰਾ ਉਸ 'ਤੇ ਡਿਪੈਂਡ ਕਰਦਾ। ਜੇ ਡਰ ਗਏ ਨਾ ਫਿਰ ਕਹਿੰਦੇ ਆ ਜੇ ਡਰ ਗਿਆ ਉਹ ਮਰ ਗਿਆ। ਇਸ ਕਰਕੇ ਡਰ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਜਿਹੜਾ ਡਰ ਦੇ ਨਾਲ ਜਿੱਤ ਗਿਆ ਨਾ ਉਹੀ ਅਸਲੀ ਜੇਤੂ ਮੰਨਿਆ ਜਾਂਦਾ ਹੈ। ਹੁਣ ਜੇ ਡਰ ਦੀ ਗੱਲ ਕਰੀਏ ਨਾ, ਦੇਖੋ ਫਨੀ ਜੀ ਗੱਲ ਕਰਨ ਜਾ ਰਹੀ ਹਾਂ। ਇਹ ਆਪਸ ਦੇ ਵਿੱਚ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਡਰ ਕਿਸ ਨੂੰ ਕਿਸ ਤੋਂ ਲੱਗਦਾ ਹੈ? ਜੇ ਮੈਂ ਆਪਣੀ ਗੱਲ ਕਰਾਂ ਜਾਂ ਫਿਰ ਅਸੀਂ ਉੱਦਾਂ ਗੱਲ ਕਰੀਏ ਨੋਰਮਲ ਵਾਲੀ, ਹੈ ਨਾ, ਪਾਪਾ ਦੇ ਨਾਲ ਮੰਮੀ ਤੋਂ ਜ਼ਿਆਦਾ ਡਰ ਲੱਗਦਾ, ਕਿਉਂਕਿ ਪਾਪਾ ਨੇ ਤਾਂ ਚਲੋ ਡਾਂਟ ਹੀ ਮਾਰ ਦੇਣੀ ਹੈ ਨਾ, ਜ਼ਿਆਦਾ ਤੋਂ ਜ਼ਿਆਦਾ ਕੀ ਕਹਿਣਗੇ, ਥੋੜ੍ਹਾ ਗੁੱਸਾ ਕਰ ਦੇਣਗੇ, ਉੱਚੀ ਥਾਂ ਬੋਲ ਦੇਣਗੇ। ਲੇਕਿਨ ਮੰਮੀ, ਓਹੋ, ਮੰਮੀਆਂ ਦੀ ਤਾਂ ਗੱਲ ਹੀ ਵੱਖਰੀ ਆ, ਉਹਨਾਂ ਦਾ ਤਾਂ ਕੀ ਕਹਿਣਾ ਹੁੰਦਾ। ਮੰਮੀ ਦਾ ਤਾਂ ਕਿਤੋਂ ਬੇਲਣ ਉੱਡਦਾ ਹੋਏਗਾ, ਇੰਨੀ ਤਾਂ ਚੱਪਲ ਤਾਂ ਜ਼ਰੂਰ ਉੱਡਦੀ ਆਏਗੀ। ਓਹੋ, ਜੇ ਕਿਤੇ ਸੌਂਦੇ ਹੋਏ ਜ਼ਿਆਦਾ ਲੇਟ ਹੋ ਗਏ ਹੋ ਤਿੰਨ ਆਵਾਜ਼ਾਂ ਤੋਂ ਬਾਅਦ, ਚੌਥੀ ਵਾਰ ਜੇ ਮੰਮੀ ਆ ਗਈ ਨਾ, ਫਿਰ ਤਾਂ ਅਸੀਂ ਇੱਦਾਂ ਸਿਪਾਹੀ ਵਾਂਗੂ ਤਨ ਕੇ ਖੜ੍ਹੇ ਹੁੰਦੇ ਨਾ। ਮੈਂ ਕਿਹਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਸੀ, ਮੈਂ ਤਾਂ ਸਾਰੀ ਰਾਤ ਤੋਂ ਹੀ ਜਾਗਦੀ ਸੀ। ਇਹੋ ਜਿਹਾ ਮਾਹੌਲ ਹੋ ਜਾਂਦਾ ਉਸ ਵੇਲੇ।

ਮੰਮੀ ਤਾਂ ਮੈਨੂੰ ਯਾਦ ਆਇਆ, ਇੱਕ ਛੋਟਾ ਜਿਹਾ ਚੁਟਕਲਾ ਯਾਦ ਆ ਰਿਹਾ, ਚਲੋ ਤੁਹਾਨੂੰ ਸੁਣਾਉਂਦੀ ਹਾਂ। ਹੋਇਆ ਕੀ ਹੈ ਕਿ ਜਿਹੜੀ ਘਰਵਾਲੀ ਹੁੰਦੀ ਹੈ ਨਾ, ਉਹ ਆਪਣੇ ਹਸਬੈਂਡ ਨੂੰ ਕਹਿੰਦੀ ਹੈ, ਸੁਣੋ ਜੀ ਮੈਂ ਕਿਹਾ ਉੱਠੋ ਜੀ, ਓਹੋ ਇੰਨੇ ਪਿਆਰ ਦੇ ਨਾਲ, ਸੁਣੋ ਜੀ ਮੈਂ ਕਿਹਾ ਉੱਠੋ ਜੀ ਮੈਂ ਰੋਟੀ ਬਣਾਉਣ ਜਾ ਰਹੀ ਹਾਂ। ਅਤੇ ਘਰਵਾਲਾ ਅੱਗੋਂ ਤੇ ਕਹਿੰਦਾ, ਫੇਰ ਮੈਂ ਕਿਹੜਾ ਤਵੇ ਤੋਂ ਸੁੱਤਾ ਪਿਆ ਹਾਂ। ਆਪਸ ਦੇ ਵਿੱਚ ਛੋਟੀਆਂ ਛੋਟੀਆਂ ਜਿਹੜੀ ਨੋਕ ਝੋਕ ਸਾਨੂੰ ਆਪਣੇ ਪੇਰੈਂਟਸ 'ਤੇ ਦੇਖਣ ਨੂੰ ਮਿਲਦੀਆਂ ਨਾ, ਉਹ ਤੋਂ ਵੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿ ਇਹੀ ਕਿੰਨੇ ਟਾਈਮ ਤੋਂ ਇੱਕ ਦੂਜੇ ਦੇ ਨਾਲ ਨੇ। ਇਹ ਕਿਹਾ ਜਾਂਦਾ ਹੈ ਨਾ ਕਿ ਜਿਹੜਾ ਰਿਸ਼ਤਾ ਹੁੰਦਾ ਹੈ ਹਸਬੈਂਡ ਵਾਈਫ ਦਾ, ਉਹ ਇੱਕ ਗੱਡੀ ਦੇ ਵਾਂਗ ਹੁੰਦਾ ਹੈ, ਜਿਸ ਦੇ ਚਾਰੋਂ ਟਾਇਰਸ ਆਪਸ ਦੇ ਵਿੱਚ ਬਰਾਬਰ ਹੋਣੇ ਚਾਹੀਦੇ ਆ। ਮਤਲਬ ਰਿਸਪੋਂਸੀਬਿਲਟੀਜ਼ ਜਿਹੜੀਆਂ ਨਾ, ਅਤੇ ਖੁਸ਼ੀਆਂ ਵੀ ਹੈ, ਦੁੱਖ ਵੀ, ਜਿਹੜੇ ਆਪਸ ਦੇ ਵਿੱਚ ਇੱਕ ਤਰ੍ਹਾਂ ਵੰਡੇ ਹੋਣੇ ਚਾਹੀਦੇ ਆ, ਤਾਂ ਹੀ ਤਾਂ ਜਿਹੜੀ ਹੈ ਨਾ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਨਾ, ਉਹ ਲੰਬੇ ਟਾਈਮ ਤੱਕ ਅੱਗੇ ਚੱਲਦੀ ਹੈ। ਇਸ ਕਰਕੇ ਸਾਡੇ ਫਾਦਰ ਸਾਹਿਬ ਤਾਂ ਫਿਰ ਸਾਨੂੰ ਡਾਂਟਦੇ ਹੁੰਦੇ ਵੈਸੇ, ਤਾਂ ਛੋਟੀਆਂ ਮੋਟੀਆਂ ਡਾਂਟਾਂ ਜਿਹੜੀਆਂ ਨਾ, ਉਹਨਾਂ ਦੀ ਸਾਨੂੰ ਸਿਖਾਉਂਦੀਆਂ ਹੀ ਨੇ। ਇਸ ਕਰਕੇ ਫਾਦਰ ਸਾਹਿਬ ਜੇ ਕੁਛ ਕਹਿ ਦੇਣ ਜਾਂ ਪੇਰੈਂਟਸ ਸਾਨੂੰ ਕੁਛ ਕਹਿ ਦੇਣ, ਤਾਂ ਉਸਦਾ ਬੁਰਾ ਨਹੀਂ।

ਓਹੋ ਦੋਸਤੋ, ਜੇ ਅੱਜ ਦੀ ਘੜੀ ਦੀ ਗੱਲ ਹੀ ਕਰ ਰਹੇ ਹਾਂ ਤਾਂ ਚਲੋ ਫਿਰ ਕੁਝ ਇੰਪੋਰਟੈਂਟ ਐਪ ਦੀ ਗੱਲ ਵੀ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਟੈਲੀ ਲਾਅ ਦੀ। ਇਸ ਦੇ ਬਾਰੇ ਤਾਂ ਤੁਸੀਂ ਜ਼ਰੂਰ ਹੀ ਸੁਣ ਰਹੇ ਹੋਗੇ। ਇਹ ਹੈ ਕੀ ਹੈ? ਭਾਰਤ ਸਰਕਾਰ ਅਤੇ ਕਾਨੂੰਨ ਦੁਆਰਾ ਜਿਹੜਾ ਅਪਣਾਇਆ ਗਿਆ ਨਿਆਂ ਮੰਤਰਾਲੇ ਦੀ ਇੱਕ ਪਹਿਲ ਹੈ ਜਿਹੜੀ ਕਿ ਜ਼ਰੂਰਤਮੰਦ ਨਾਗਰਿਕਾਂ ਦੇ ਫੋਨ ਜਾਂ ਫਿਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜੇ ਵਕੀਲ ਹੈ ਉਹਨਾਂ ਤੋਂ ਮੁਫਤ ਸਲਾਹ ਲਿੱਤੀ ਜਾ ਸਕਦੀ ਹੈ। ਠੀਕ ਹੈ, ਅਤੇ ਜੇ ਕੋਈ ਲੀਗਲ ਐਡਵਾਈਸ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਟੈਲੀ ਲਾਅ ਜਿਹੜਾ ਹੈ ਉਸ 'ਤੇ ਜਾ ਕੇ ਆਪਣੀ ਜਿਹੜੀ ਹੈ ਕੋਈ ਵੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਜਿਹੜੀ ਕਾਨੂੰਨ ਦੇ ਨਾਲ ਰਿਲੇਟਡ, ਤੁਸੀਂ ਉਸ ਦੇ ਨਾਲ ਸਾਡੇ ਜਿਹੜੇ ਵਕੀਲ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਜਿਹੜੀ ਸੇਵਾ ਹੈ ਬਹੁਤ ਹੀ ਮਦਦਗਾਰ ਹੈ, ਜਿਸ ਦੇ ਵਿੱਚ ਅਦਾਲਤੀ ਮਾਮਲਿਆਂ ਦੀ ਸਮਝ ਨਹੀਂ ਹੈ ਉਹਨਾਂ ਨੂੰ ਜਿਹੜੇ

ਮਹਿੰਗੇ ਵਕੀਲ ਨਹੀਂ ਕਰ ਸਕਦੇ, ਉਹਨਾਂ ਦੇ ਲਈ ਹੈ। ਹੁਣ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਕਿ ਇਸ ਰਿਲੇਟਿਡ ਕੋਈ ਕੇਸ ਕਰਨਾ ਵੀ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਇਹ ਗੱਲਬਾਤ ਬਹੁਤ ਛੋਟੀ ਹੈ ਅਤੇ ਇਸ ਦੇ ਵਿੱਚ ਜੇ ਅਸੀਂ ਕੇਸ ਕੀਤਾ ਤਾਂ ਉਸਦਾ ਖਰਚ ਕੀ ਆਏਗਾ ਜਾਂ ਟਾਈਮ ਕਿੰਨਾ ਲੱਗੇਗਾ, ਇਹਨਾਂ ਚੀਜ਼ਾਂ ਬਾਰੇ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ। ਅਤੇ ਇਸ ਕਰਕੇ ਜਿਹੜਾ ਟੈਲੀ ਲੋਅ ਹੈ ਉਹ ਤੁਹਾਡੇ ਲਈ ਬਣਿਆ। ਹੁਣ ਤੁਸੀਂ ਕਰਨਾ ਕੀ ਹੈ, ਹੁਣ CSC ਯਾਨੀ ਕਿ ਕਾਮਨ ਸਰਵਿਸ ਸੈਂਟਰ ਦੇ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਜਾਂ ਗਾਂਵ ਦੇ CSC ਕੇਂਦਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਓਪਰੇਟਰ ਵੀਡੀਓ ਕਾਨਫਰੰਸਿੰਗ ਜਾਂ ਫੋਨ ਰਾਹੀਂ ਤੁਹਾਡੀ ਜਿਹੜੀ ਇਹ ਗੱਲਬਾਤ ਜਿਹੜੀ ਹੈ ਪੈਨਲ ਯਾਨੀ ਵਕੀਲ ਦੇ ਨਾਲ ਕਰਾ ਸਕਦਾ ਅਤੇ ਉੱਥੇ ਤੁਹਾਨੂੰ ਜੋ ਦਿੱਕਤ ਆਉਂਦੀ ਹੈ ਤੁਸੀਂ ਉਹਨਾਂ ਨੂੰ ਜਾ ਕੇ ਦੱਸ ਸਕਦੇ ਹੋ। ਜਾਂ ਫਿਰ ਸਿਟੀਜ਼ਨ ਟੈਲੀਲੋਅ ਮੋਬਾਈਲ ਐਪ ਹੈ, ਉਸ ਦੇ ਵਿੱਚ ਤੁਸੀਂ ਘਰ ਬੈਠੇ ਹੀ ਜਿਹੜੇ ਵਕੀਲਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੂਜਾ ਜਿਹੜਾ ਐਪ ਹੈ ਉਹ ਵੀ ਲੋਅ ਦੇ ਨਾਲ ਰਿਲੇਟਿਡ ਹੀ ਹੈ, ਯਾਨੀ ਕਿ ਈ-ਕੋਰਟ ਐਪ। ਹੁਣ ਇਸ ਐਪ ਦੇ ਰਾਹੀਂ ਤੁਸੀਂ ਕੀ ਕਰ ਸਕਦੇ ਹੋ, ਇਹ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ, ਜੇ ਕਈ ਵਾਰ ਸਾਡੇ ਤੋਂ ਤਰੀਕਾ ਮਿਸ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਕੇਸ ਦੀ ਡਿਟੇਲ ਇਸ ਦੇ ਵਿੱਚ ਪਾ ਕੇ ਬਸ ਆਪਣੀ ਜਿਹੜੀ ਹੈ ਤਰੀਕ ਹੈ ਉਸ ਨੂੰ ਆਪਣੇ ਫੋਨ ਦੇ ਵਿੱਚ ਕੈਲੰਡਰ ਰਾਹੀਂ ਜੋੜ ਸਕਦੇ ਹੋ। ਜਿਸ ਦਿਨ ਉਹ ਤਰੀਕ ਆਏਗੀ ਉਸ ਦਿਨ ਹੀ ਤੁਹਾਨੂੰ ਸ਼ੋਅ ਹੋਣਾ ਸ਼ੁਰੂ ਹੋ ਜਾਏਗਾ। ਕਈ ਵਾਰ ਇਸ ਕਰਕੇ ਜਿਹੜਾ ਕਾਨੂੰਨ ਹੈ ਨਾ ਉਹ ਵੀ ਕਹਿੰਦਾ ਹੈ ਕਿ ਜਿਹੜੀ ਹੈ ਲੋਅ ਦੇ ਨਾਲ ਨੈਗਲੀਜੈਂਸ ਜਿਹੜੀ ਹੈ ਉਹ ਅਨਟੋਲਰੇਬਲ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਲੋਅ ਬਾਰੇ ਨਹੀਂ ਪਤਾ ਸੀਗਾ, ਅਤੇ ਕਈ ਚੀਜ਼ਾਂ ਇਹੋ ਜਿਹੀਆਂ ਲੋਅ ਬਾਰੇ ਜਾਣਨਾ ਜ਼ਰੂਰੀ ਵੀ ਸਾਡੇ ਲਈ ਹੋਣਾ ਹੋ ਜਾਂਦਾ ਹੈ। ਇਸ ਕਰਕੇ ਟੈਲੀ ਲੋਅ ਤੁਹਾਡੇ ਲਈ ਹੀ ਬਣਿਆ ਹੋਇਆ ਹੈ। ਅਤੇ ਫਿਰ ਕੀ ਕਹਿੰਦੇ ਹੋ ਸਾਡੇ ਦੋਸਤ, ਸੁਣ ਰਹੇ ਹੋ ਨਾ, ਸਾਡੇ ਨਾਲ ਬਣੇ ਰਹਿਣਾ ਸਾਡੇ ਪ੍ਰੋਗਰਾਮ ਯਾਨੀ ਕਿ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ।

ਤਾਂ ਫਿਰ ਦੁਨੀਆਂ ਦੇ ਵਿੱਚ ਤਾਂ ਜਮੇ ਹੀ ਰਹਿਣਾ। ਜੇਕਰ ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦਾ ਇੰਸੀਡੈਂਟ ਹੋ ਜਾਂਦਾ ਹੈ ਕਿ ਤੁਹਾਨੂੰ ਸ਼ਿਕਾਇਤ ਕਰਨੀ ਪੈ ਜਾਂਦੀ ਹੈ ਜਾਂ ਫਿਰ ਝੂਠਾ ਕੇਸ ਜਿਹੜਾ ਕੋਈ ਕਰਦਾ ਹੈ ਅਤੇ ਉਸ ਰਿਲੇਟਿਡ ਵੀ ਤੁਸੀਂ ਵਕੀਲਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਇੱਕ ਹੋਰ ਜਿਹੜਾ ਹੈ DLSA, ਯਾਨੀ ਕਿ ਜਿਹਦੇ ਵਿੱਚ ਤੁਸੀਂ ਜਾ ਕੇ ਆਪਣੇ ਨਜ਼ਦੀਕੀ ਜਿਹੜਾ ਹੈ ਕੋਈ ਵੀ ਡਿਸਟ੍ਰਿਕਟ ਕੋਰਟ ਹੈ ਉਸਦੇ ਵਿੱਚ ਜਾ ਕੇ ਤੁਸੀਂ ਆਪਣੀ ਜਿਹੜੀ ਹੈ ਚਿੰਤਾ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਵਕੀਲ ਕਰਨ ਦੇ ਪੈਸੇ ਨਹੀਂ ਹੈ। ਜਿਹੜੇ ਕਿ ਬਿਲੋ ਪਾਵਰਟੀ ਲਾਈਨ ਦੇ ਸਾਡੇ ਜਿਹੜੇ ਦੋਸਤ ਹੁੰਦੇ ਨੇ ਉਹਨਾਂ ਦੇ ਲਈ ਇਹ ਜਿਹੜੀ ਹੈ ਸੇਵਾ ਸਰਕਾਰ ਨੇ ਬਣਾਈ ਹੋਈ ਹੈ। ਉਸਦੇ ਵਿੱਚ ਤੁਹਾਨੂੰ ਸਰਕਾਰੀ ਵਕੀਲ ਜਿਹੜਾ ਦਿੱਤਾ ਜਾਂਦਾ ਹੈ ਜਿਹੜੀ ਤੁਹਾਡੀ ਲਈ ਤੁਹਾਡਾ ਕੇਸ ਲੜਦਾ ਹੈ ਬਿਨਾਂ ਜ਼ਿਆਦਾ ਫੀਸ ਦੇ। ਹੁਣ ਤੁਸੀਂ ਕਹੋ ਕਿ DLSA ਹੈਗੀ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥੋਰਿਟੀ, ਜਿਸਦਾ ਇੱਕ ਪੈਨਲ ਬੈਠਦਾ ਉਹ ਤੁਹਾਡੇ ਨਾਲ, ਤੁਸੀਂ ਪਹਿਲਾਂ ਉਹਨੂੰ ਐਪਲੀਕੇਸ਼ਨ ਦਿਓਗੇ ਕਿ ਤੁਹਾਡੇ ਕੋਲ ਜਿਹੜੇ ਕੇਸ ਕਰਨ ਦੇ ਜ਼ਿਆਦਾ ਪੈਸੇ ਨਹੀਂ ਹੈ, ਤੁਸੀਂ ਜ਼ਿਆਦਾ ਨਹੀਂ ਖਰਚ ਸਕਦੇ, ਤੁਹਾਡੀ ਇਨਕਮ ਜਿਹੜੀ ਹੈ ਉਹ ਬਹੁਤ ਘੱਟ ਹੈ, ਅਤੇ ਬਸ ਜਾ ਕੇ ਉਹਨਾਂ ਨੂੰ ਐਪਲੀਕੇਸ਼ਨ ਦੇਣੀ ਹੈ, ਜਿਸ ਦੇ ਨਾਲ ਹੀ ਉਹ ਐਪਲੀਕੇਸ਼ਨ ਡਿਸਾਈਡ ਕਰਦੇ ਹੀ ਤੁਹਾਡੇ ਲਈ ਇੱਕ ਵਕੀਲ ਹਾਇਰ ਕਰ ਦਿੰਦੇ ਨੇ। ਅਤੇ ਜੇ ਸਾਡੇ ਜਾਂ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਤੁਹਾਡਾ ਦੋਸਤ ਹੈ ਜਾਂ ਫਿਰ ਕਈ ਸਾਨੂੰ ਆਲੇ ਦੁਆਲੇ ਇਹੋ ਜਿਹੇ ਸਾਡੇ ਦੋਸਤ ਮਿਲ ਜਾਂਦੇ ਨੇ ਜਿਹੜੇ ਕਿ ਸਾਡੇ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਜੇ ਇਹ ਸਲਾਹ ਤੁਸੀਂ ਉਹਨਾਂ ਨੂੰ ਦੇ ਦਿਓ ਤਾਂ ਉਹਨਾਂ ਦਾ ਵੀ ਭਲਾ ਹੋ ਸਕਦਾ ਹੈ। ਅਤੇ ਆਲੇ ਦੁਆਲੇ ਇਹ ਜਿਹੜੀ ਇਨਫੋਰਮੇਸ਼ਨ ਹੈ ਵੰਡਦੇ ਰਹਿਣਾ ਚਾਹੀਦਾ, ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ ਚਾਹੀਦਾ, ਕਿਉਂਕਿ ਕਦ ਕਿਸੇ ਦਾ ਭਲਾ ਹੋ ਜਾਏ ਸਾਡੀ ਗੱਲਬਾਤ ਦੇ ਨਾਲ, ਇਹ ਤਾਂ ਚੰਗਾ ਹੀ ਹੈ ਨਾ।

ਚਲੋ ਫਿਰ ਅੱਜ ਦੇ ਦਿਨ ਦੇ ਇੱਕ ਹੋਰ ਜਿਹੜਾ ਖਾਸ ਦਿਨ ਹੈ, ਖੁਸ਼ੀ ਵਾਲਾ ਤਾਂ ਹੈ ਹੀ ਹੈ, ਉਸ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਅੱਜ ਮਨਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਟੀ ਡੇ। ਫਿਰ ਚਾਹ ਦੇ ਲਈ ਕੁਝ ਲਾਈਨਾਂ ਅਰਜ਼ ਨੇ, ਚਾਹ ਮਿਲਦੀ ਰਹੇ ਤਾਂ ਕੰਮ ਜ਼ਿੰਦਾਬਾਦ ਹੈ, ਚਾਹ ਹੀ ਤਾਂ ਸਾਡੇ ਦੁੱਖਾਂ ਦਾ ਇਲਾਜ ਹੈ, ਬਹੁਤੀਆਂ ਗੱਲਾਂ ਨਹੀਂ ਕੀਤੀ ਅਸੀਂ ਪਰਵਾਹ, ਬਹੁਤੀਆਂ ਗੱਲਾਂ ਦੀ ਨਹੀਂ ਉਹ ਕੀਤੀ ਅਸੀਂ ਪਰਵਾਹ, ਮੁੱਕ ਜਾਵੇ ਦੁਨੀਆ ਬਸ ਸਾਨੂੰ ਚਾਹੀਦੀ ਹੈ ਚਾਹ। ਚਾਹ ਦਾ ਸਾਡੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਦੀ ਹਾਂ ਇੰਨਾ ਕੁ ਜ਼ਿਆਦਾ ਅਹਿਮ ਰੋਲ ਹੈ ਨਾ ਕਿ ਦਿਲ ਨਹੀਂ ਕਰਦਾ, ਦਿਲ ਉਦਾਸ ਹੈ, ਚਾਹ ਚਾਹੀਦੀ ਹੈ। ਚਲੋ ਕੁਝ ਗੱਲਾਂ ਕਰੀਏ, ਸਾਨੂੰ ਚਾਹ ਚਾਹੀਦੀ ਹੈ। ਆਪਸ ਦੇ ਵਿੱਚ ਟੈਨਸ਼ਨਾਂ ਸਾਂਝੀ ਕਰੀਏ, ਸਾਨੂੰ ਚਾਹ ਚਾਹੀਦੀ ਹੈ। ਕੋਈ ਕੰਮ ਨਹੀਂ ਬਣਦਾ ਤੇ ਸਾਨੂੰ ਚਾਹ ਚਾਹੀਦੀ ਹੈ। ਪਰ ਕੀ ਕਹਿੰਦੇ ਹੋ, ਜ਼ਿੰਦਗੀ ਦੇ ਵਿੱਚ ਚਾਹ ਜ਼ਰੂਰੀ ਹੈ ਨਾ, ਬਹੁਤ ਜ਼ਰੂਰੀ ਹੈ। ਇਸ ਕਰਕੇ ਹੀ ਤਾਂ ਇੰਟਰਨੈਸ਼ਨਲ ਟੀ ਡੇ ਹਰ ਸਾਲ 21 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਅਤੇ ਇਹ ਦਿਨ ਓਫੀਸ਼ੀਅਲੀ ਯੂਨਾਈਟਿਡ ਨੇਸ਼ਨ ਵੱਲੋਂ ਵੀ 2019 ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਸੀ, ਤਾਂ ਕਿ ਜਿਹੜੀ ਚਾਹ ਹੈ ਯਾਨੀ ਕਿ ਟੀ ਦੇ ਇੰਪੋਰਟੈਂਸ ਨੂੰ ਦੁਨੀਆ ਭਰ ਦੇ ਵਿੱਚ ਹਾਈਲਾਈਟ ਕੀਤਾ ਜਾ ਸਕੇ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਸੀਗੇ ਨਾ ਸਾਡੇ ਇੰਡੀਆ ਵਰਗੇ ਖਾਸ ਦੇ ਸ਼੍ਰੀਲੰਕਾ ਅਤੇ ਚਾਈਨਾ 15 ਦਸੰਬਰ ਨੂੰ ਟੀ ਡੇ ਮਨਾਉਂਦੇ ਸੀਗੇ, ਬਾਅਦ ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਕੀ ਕੀਤਾ, ਇਸ ਨੂੰ ਗਲੋਬਲੀ ਲੈਵਲ ਤੇ ਰੈਕਗਨਾਈਜ਼ ਕਰ ਦਿੱਤਾ। ਹੁਣ ਸਾਰਿਆਂ ਦੇ ਲਈ ਇੱਕੋ ਹੀ ਦਿਨ ਹੋ ਗਿਆ, ਤੇ ਇਸ ਵਾਰ ਦਾ ਇਸਦਾ ਜਿਹੜਾ ਥੀਮ ਹੈ ਉਹੀ ਹੈ, ਹਰ ਸਾਲ ਇੰਟਰਨੈਸ਼ਨਲ ਟੀ ਡੇ ਇੱਕ ਖਾਸ ਥੀਮ ਲੈ ਕੇ ਆਉਂਦਾ ਹੈ, ਅਤੇ ਇਸ ਵਾਰ ਹੈ ਸਸਟੇਨੇਬਲ ਟੀ ਪ੍ਰੋਡਕਸ਼ਨ ਐਂਡ ਲਾਈਵਲੀਹੁੱਡਸ। ਮਤਲਬ ਇਹ ਕਿ ਅਸੀਂ ਟੀ ਦੀ ਪ੍ਰੋਡਕਸ਼ਨ ਨੂੰ ਇਨਵਾਇਰਮੈਂਟਲ ਫਰੈਂਡਲੀ ਬਣਾਵਾਂਗੇ, ਅਤੇ ਲੋਕ ਜੋ ਟੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਲਾਈਫ ਨੂੰ ਬੈਟਰ ਬਣਾਵਾਂਗੇ। ਅਤੇ ਚਾਹ ਜ਼ਰੂਰੀ ਹੈ ਅਤੇ ਲਾਈਫ ਵੀ ਤਾਂ ਫਿਰ ਓਨੀ ਹੀ ਜ਼ਰੂਰੀ ਹੈ ਨਾ। ਅਤੇ ਹੁਣ ਜੇ ਗੱਲ ਕਰ ਲੈਂਦੇ ਹਾਂ, ਚਾਹ ਵਾਲੀ ਦੀ ਗੱਲ ਕਰ ਰਹੇ ਹਾਂ, ਅਤੇ ਇਹ ਦਿਨ ਕਿਉਂ ਇੰਪੋਰਟੈਂਟ ਹੋ ਗਿਆ ਸਾਡੇ ਲਈ ਇੰਨਾ, ਇਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੀਣ ਵਾਲੇ ਜਿਹੜੇ ਇੱਕ ਬਿਵਰੇਜਿਸ ਤੋਂ ਆਪਾਂ ਨਿਭਾਉਂਦੇ ਹਾਂ ਕਿ ਸਭ ਤੋਂ ਜ਼ਿਆਦਾ, ਮਤਲਬ ਮੈਂ ਕਹਾਂਗੀ ਜੇ ਫਸਟ ਨੰਬਰ 'ਤੇ ਕੋਈ ਪੀਣ ਵਾਲੀ ਚੀਜ਼ ਆ ਉਹ ਕੀ ਹੈ, ਹਾਂ ਦਿਮਾਗ ਉੱਥੇ ਨਾ ਲੈ ਕੇ ਜਾਓ, ਬਿਲਕੁਲ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਪਾਣੀ ਹੈ, ਦੂਜੇ ਨੰਬਰ 'ਤੇ ਅਸੀਂ ਚਾਹ ਨੂੰ ਲਾ ਦਿੰਦੇ ਹਾਂ। ਅਤੇ ਕਈ ਲੋਕਾਂ ਦਾ, ਮਤਲਬ ਕਈ ਲੱਖਾਂ ਲੋਕਾਂ ਦਾ ਰੋਜ਼ਗਾਰ ਹੈ, ਫਾਰਮਰਸ ਤੋਂ ਲੈ ਕੇ ਸੈਲਰਸ ਤੱਕ, ਸਾਡੀ ਹੈਲਥ ਦੀ ਵੀ ਇਹ ਫਾਇਦੇਮੰਦ ਹੈ। ਸਟ੍ਰੈਸ, ਮੈਂ ਕਹਿੰਦੇ ਹਾਂ ਨਾ, ਮੈਂ ਕਿਹਾ ਸੀਗਾ ਸਟ੍ਰੈਸ ਘਟਾਉਂਦੀ ਤਾਂ ਹੈ ਹੀ ਹੈ, ਫਰੈਸ਼ਨੈਸ ਵੀ ਦਿੰਦੀ ਹੈ, ਅਤੇ ਸਭ ਤੋਂ ਵੱਡੀ ਗੱਲ ਚਾਹ ਦੇ ਨਾਲ ਜੁੜੀਆਂ ਸਾਡੀਆਂ ਯਾਦਾਂ, ਸਾਡੀਆਂ ਯਾਰੀਆਂ, ਸਾਡੇ ਜਿਹੜੇ ਦੁੱਖ ਅਤੇ ਸੁੱਖ। ਚਾਹ ਬਿਨਾਂ ਤਾਂ ਗੱਲ ਅਧੂਰੀ ਹੈ, ਅਤੇ ਚਾਹ ਵਾਲੇ ਨਾਲ ਗੱਲ ਅਧੂਰੀ ਹੈ, ਇਸ ਨੂੰ ਮੈਂ ਜੋੜ ਸਕਦੀ ਹਾਂ ਉੱਤੇ, ਕਿਉਂਕਿ ਜਦੋਂ ਰਿਸ਼ਤੇ ਵਾਲੇ ਆਉਂਦੇ ਆ ਫਿਰ ਕੀ ਕਹਿੰਦੇ ਆ, ਜਾਓ ਬੇਟਾ ਜੱਕੇ ਚਾਹ ਬਣਾਉਣਾ।

ਅੱਛਾ, ਚਾਏ ਨਾਲ ਜੁੜੀ ਇਹ ਖਾਸ ਗੱਲ ਤੁਹਾਨੂੰ ਪਤਾ ਹੈ ਕਿ ਨਹੀਂ? ਇਹ ਮੈਨੂੰ ਨਹੀਂ ਪਤਾ, ਚਲੋ ਦੱਸ ਦਿੰਦੀ ਹਾਂ। ਜਿਹੜੀ ਚਾਏ ਹੈ ਨਾ, ਇਸ ਨੂੰ ਸਾਇੰਟੀਫਿਕਲੀ ਨਾਮ ਦੇ ਦਿੱਤਾ ਗਿਆ, ਜਿਸ ਦਾ ਨਾਮ ਹੈ ਕਮੇਲੀਆ ਸੈਨੇਸਿਸ ਹੈ। ਜਿਹੜੀ ਇਹ ਚਾਹ ਨਾ, ਲਗਭਗ 50,000 ਸਾਲ ਉਹ ਪੁਰਾਣੀ ਜਿਹੜੀ ਹੈ ਇੱਕ ਪੀਣ ਵਾਲੀ ਡਰਿੰਕ ਮੰਨੀ ਜਾਂਦੀ ਹੈ। ਇਸ ਦੀ ਸ਼ੁਰੂਆਤ ਨਾ ਚਾਈਨਾ ਦੇ ਨਾਲ ਕਾਫੀ ਜੋੜੀ ਜਾਂਦੀ ਹੈ ਕਿ ਚਾਈਨਾ ਦੇ ਵਿੱਚ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਸੀ। ਹੁਣ ਡੇਟ ਦੇ ਇਹੀ ਕਹਿੰਦੇ ਆ, ਬਾਕੀ ਜਿਹੜੀ ਇਹ ਚੀਜ਼ ਉਸ ਦੇ ਬਾਰੇ ਵੀ ਗੱਲ ਕਰਦੇ ਹਾਂ। ਗਲੋਬਲ ਲੈਵਲ ਦੇ ਫੈਕਟ ਤਾਂ ਇਹੀ ਹੈ ਕਿ ਜਿਹੜੀ ਚਾਹ ਹੈ ਉਸਦੀ ਜਿਹੜੀ ਇਜਾਦ ਹੋਈ ਸੀ ਉਹ ਚਾਈਨਾ ਦੇ ਵਿੱਚ ਹੋਈ ਸੀਗੀ। ਇੰਡੀਆ, ਕੇਨੀਆ, ਸ਼੍ਰੀਲੰਕਾ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਅਤੇ ਚਾਏ ਦੀ ਗੱਲ ਜੇ ਮੈਂ ਕਰਾਂ, ਚਾਹ ਸਭ ਤੋਂ ਪਹਿਲਾਂ ਜਿਹੜੀ ਹੈ ਇੱਕ ਰਾਜਾ ਸੀਗਾ ਜਿਸਦਾ ਨਾਮ ਸੀਗਾ ਚਿਓਨੂ, ਜਿਨ੍ਹਾਂ ਨੇ ਜਿਹੜੇ ਪੇੜ ਦੇ ਥੱਲੇ ਬੈਠੇ ਹੋਏ ਚਾਹ ਪੀ ਰਹੇ ਸੀ, ਚਾਹ ਨਹੀਂ ਗਰਮ ਪਾਣੀ ਪੀ ਰਹੇ ਸੀ, ਕਿਉਂਕਿ ਉਸ ਵੇਲੇ 'ਤੇ ਜਿਹੜੀ ਆਪਣੀ ਹੈਲਥ ਨੂੰ ਚੰਗਾ ਰੱਖਣ ਦੇ ਲਈ ਗਰਮ ਪਾਣੀ ਤਾਂ ਪੀਤਾ ਜਾਂਦਾ ਸੀਗਾ। ਅਤੇ ਉਹ ਬੈਠੇ ਹੋਏ ਸੀਗੇ ਪੇੜ ਦੇ ਨੀਚੇ, ਅਤੇ ਉਹਨਾਂ ਨੇ ਕੀ ਕੀਤਾ, ਚਾਹ ਗਰਮ ਪਾਣੀ ਹੀ ਪੀ ਰਹੇ ਸੀ ਕਿ ਹਵਾ ਦੇ ਵਿੱਚ ਉੱਡਦੀਆਂ ਹੋਈਆਂ 2-3 ਪੇੜ ਦੀਆਂ ਪੱਤੀਆਂ ਜਿਹੜੀਆਂ ਉਹ ਉਹਨਾਂ ਦੇ ਪਾਣੀ ਦੇ ਵਿੱਚ ਆ ਕੇ ਡਿੱਗੀਆਂ, ਅਤੇ ਖੋਲਦਾ ਗਰਮ ਪਾਣੀ ਸੀਗਾ ਹੀ ਉਸਦੇ ਵਿੱਚ। ਉਸਨੇ ਕਲਰ ਜਿਹੜਾ ਹੈ ਅਤੇ ਆਪਣੀ ਫ੍ਰੈਗਨੈਂਟ ਹੈ ਅਤੇ ਆਪਣਾ ਜਿਹੜਾ ਸਵਾਦ ਹੈ ਨਾ ਉਹ ਜਿਹੜਾ ਹੈ ਡਿਵੈਲਪ ਕਰਨਾ ਸਟਾਰਟ ਕਰ ਦਿੱਤਾ। ਜਦੋਂ ਉਹਨਾਂ ਨੇ ਪੀ ਕੇ ਦੇਖਿਆ, ਉਹਨਾਂ ਨੂੰ ਬਹੁਤ ਚੰਗੀ ਲੱਗੀ, ਫਿਰ ਉਹਨਾਂ ਨੇ ਸਰਚ ਕਰਵਾਇਆ ਕਿ ਲੱਭੋ ਕਿਹੜੀ ਜਿਹੜੀਆਂ ਪੱਤੀਆਂ ਸੀਗੀਆਂ, ਅਤੇ ਫਿਰ ਉੱਥੋਂ ਜਿਹੜੀ ਹੈ ਚਾਹ ਦੀ ਜਿਹੜੀ ਹੈ ਸਾਡੀ ਸ਼ੁਰੂਆਤ ਹੋਈ।

ਫਿਰ ਚਾਈਨਾ ਦੇ ਐਂਪਰ ਸ਼ੈਨੋਂਗ ਨੇ ਤੇ ਗਰਮ ਪਾਣੀ ਦੇ ਵਿੱਚ ਆਪਣੀ ਜਿਹੜੀ ਹੈ ਚਾਹ ਪੱਤੀ ਯਾਨੀ ਕਿ ਜਿਹੜੇ ਟੀ ਲੀਵਸ ਸੀਗੇ ਉਹਨਾਂ ਨੂੰ ਪਾ ਕੇ ਹੈਲਥ ਬਣਾਉਣੀ ਸਟਾਰਟ ਕਰ ਦਿੱਤੀ। ਹੁਣ ਚਾਹ ਜਿਹੜੀ ਹੈ ਸਾਡੇ ਲਈ ਕਿੰਨੀ ਰਿਫਰੈਸ਼ਿੰਗ ਹੋ ਜਾਂਦੀ ਹੈ। ਬਹੁਤ ਜ਼ਿਆਦਾ ਜੇ ਚਾਹ ਨੂੰ ਮਤਲਬ ਚਾਹ ਪੱਤੀ ਜਿਹੜੀ ਉਹਨੂੰ ਕੜਾ ਕੇ ਪੀਵਾਂਗੇ ਉਹ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦੀ ਹੈ, ਲੇਕਿਨ ਜੇ ਸਹੀ ਤਰੀਕੇ ਦੇ ਨਾਲ ਪੀਤੀ ਜਾਏ ਤਾਂ ਚਾਹ ਦੇ ਵਿੱਚ ਤਾਂ ਰਾਹਤ ਹੈ ਹੀ।

ਤੇ ਸਾਡਾ ਜਿਹੜਾ ਪ੍ਰੋਗਰਾਮ 9:02 ਆਏਗਾ, ਯਾਨੀ ਕਿ ਜਦੋਂ ਸ਼ੁਰੂਆਤ ਹੋਏਗੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ, ਤੇ ਉਸ ਦੇ ਵਿੱਚ ਤੁਸੀਂ ਸਾਨੂੰ ਸਾਰੇ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਨੇ ਉਹ ਤੁਸੀਂ ਮੈਸੇਜਸ ਕਰ ਸਕਦੇ ਹੋ। ਅੱਜ ਟੋਪਿਕ ਕੀ ਰਹੇਗਾ ਜੀ? ਹਾਂ ਹਾਂ, ਉਹੀ ਦੱਸਣ ਜਾ ਰਹੀ ਹੈ ਕਿ ਚਾਹ ਬਾਰੇ ਹੀ ਗੱਲਾਂ ਹੋਣਗੀਆਂ, ਖਾਸ ਤਰੀਕੇ ਦੀ ਚਾਹ, ਕਿਉਂਕਿ ਹਰ ਕਿਸੇ ਦੇ ਚਾਹ ਬਣਾਉਣ ਦਾ ਆਪਣਾ ਇੱਕ ਤਰੀਕਾ ਹੁੰਦਾ, ਆਪਣਾ ਇੱਕ ਰਾਜ਼ ਹੁੰਦਾ, ਅਤੇ ਕੀ ਬੈਨੀਫਿਟ ਹੈ ਉਸਦੇ, ਉਹਨਾਂ ਬਾਰੇ ਗੱਲਾਂ ਰਹਿਣਗੀਆਂ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਭੁੱਲਣਾ ਨਹੀਂ ਹੈ, ਹਾਲੇ ਤਾਂ ਮੈਂ ਇੱਥੇ ਹੀ ਹਾਂ, ਮੈਂ ਕਿਤੇ ਚੱਲੀ ਹਾਂ, ਬਸ ਗੀਤਾਂ ਦੀ ਬਹਾਰ ਚਾਲੂ ਰਹਿਣੀ ਚਾਹੀਦੀ ਹੈ।

ਤੁਸੀਂ ਸਾਰੇ ਸਾਰੇ ਨੇ ਟਿਊਨਿੰਗ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ ਤੇ ਪ੍ਰੋਗਰਾਮ ਚੱਲ ਰਿਹਾ ਹੈ ਬਿਲਕੁਲ ਜੋ ਤੁਸੀਂ ਹੀ ਕਹਿ ਰਹੇ ਹੋ ਯਾਨੀ ਕਿ ਗੁੱਡ ਮਾਰਨਿੰਗ ਜਲੰਧਰ ਤੇ ਮੈਂ ਤੁਹਾਡੀ ਅਰਜ ਦੋਸਤ ਰਾਹਿਲ ਵੈਸੇ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਨਾ ਇਹ ਚੀਜ਼ ਕਾਫੀ ਦੇਖੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਨਕਲੀ ਚੀਜ਼ਾਂ ਵੇਚ ਰਹੇ ਨੇ ਯਾਨੀ ਕਿ ਸਮਝ ਰਹੇ ਹੋ ਨਾ ਕੀ ਕਹਿਣਾ ਚਾਹ ਰਹੀ ਹਾਂ ਮੈਂ ਨਕਲੀ ਪ੍ਰੋਡਕਟਸ ਜਿਵੇਂ ਕਿ ਦੁੱਧ ਡੇਰੀ ਵਾਲੇ ਹੋ ਚੁੱਕੇ ਆ ਮਿਲਾਵਟ ਕਾਫੀ ਜ਼ਿਆਦਾ ਚੱਲ ਰਹੀ ਹੈ ਇਹ ਚੀਜ਼ਾਂ ਦੇਖਣ ਨੂੰ ਤਾਂ ਇੱਕ ਦੂਜੇ ਤੋਂ ਸੇਮ ਹੀ ਲੱਗਦੀਆਂ ਨੇ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਪਰ ਬਾਅਦ ਦੇ ਵਿੱਚ ਜਦੋਂ ਹੈਲਥ ਖਰਾਬ ਹੁੰਦੀ ਹੈ ਨਾ ਫਿਰ ਪਤਾ ਚੱਲਦਾ ਕਿ ਇਹ ਚੀਜ਼ ਤਾਂ ਮਿਲਾਵਟੀ ਸੀਗੀ ਮਾਰਕੀਟ ਦੇ ਵਿੱਚ ਬਹੁਤ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਕਿ ਜੇ ਨਕਲੀ ਪਨੀਰ ਹੋ ਗਿਆ ਮਿਲਾਵਟ ਵਾਲਾ ਦੁੱਧ ਹੋ ਗਿਆ ਅਤੇ ਫੇਕ ਡੈਰੀ ਪ੍ਰੋਡਕਟਸ ਸਾਨੂੰ ਵੇਖਣ ਨੂੰ ਮਿਲਦੇ ਨੇ ਇਹ ਸਿਰਫ ਪੈਸੇ ਦੀ ਚੀਟਿੰਗ ਨਹੀਂ ਹੈ ਇਹ ਸਾਡੀ ਹੈਲਥ ਦੇ ਨਾਲ ਵੀ ਖਿਲਾਵਟ ਖਿਲਵਾੜ ਹੈ ਅਤੇ ਇਸ ਬਾਰੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਨਾ ਜਿਹੜੀਆਂ ਨੋਰਮਲ ਚੀਜ਼ਾਂ ਉਹਨਾਂ ਬਾਰੇ ਵੀ ਜਾਣ ਲੈਂਦੇ ਹਾਂ ਦੇਖੋ ਕੰਪਨੀਆਂ ਬਾਰੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਹੀ ਲੇਕਿਨ ਕਿ ਜਦੋਂ ਅਸੀਂ ਚੀਜ਼ ਲੈਣ ਜਾ ਰਹੇ ਹਾਂ ਉਸਦੀ ਜਿਹੜੀ ਹੈ ਜਾਂਚ ਕਿਵੇਂ ਕਰਨੀ ਹੈ ਹੁਣ ਜਿਹੜਾ ਪਨੀਰ ਹੈ ਅਸੀਂ ਇਸ ਚੀਜ਼ ਬਾਰੇ ਤਾਂ ਜਾਣਦੇ ਹੀ ਹੈ ਕਿ ਜਿਹੜਾ ਪਨੀਰ ਹੈ ਉਹ ਨਕਲੀ ਕਦੋਂ ਹੋਏਗਾ ਜਿਹੜਾ ਬਹੁਤ ਹੀ ਰਬੜ ਫੋਰਮ ਦੇ ਵਿੱਚ

ਹੋਏਗਾ ਜਿਹੜਾ ਬਾਊਂਸੀ, ਮਤਲਬ ਜਿੱਦਾਂ ਕਹਿੰਦੇ ਨਾ ਫਿੰਗਰ ਮਾਰੀਏ ਤਾਂ ਬਾਊਂਸ ਹੋ ਕੇ ਉੱਪਰ ਆ ਜਾਏ, ਬਹੁਤ ਟਾਈਟ ਜਿਹਾ। ਜੇ ਤੁਸੀਂ ਪਨੀਰ ਨੂੰ ਵੇਖੋ ਬਹੁਤ ਟਾਈਟ ਜਿਹਾ, ਤਾਂ ਫਿਰ ਤੁਸੀਂ ਸ਼ੱਕ ਕਰ ਸਕਦੇ ਹੋ। ਅਤੇ ਘਰ ਲਈ ਜੇ ਤੁਸੀਂ ਘਰ ਲੈ ਕੇ ਗਏ ਹੋ, ਤਾਂ ਫਿਰ ਬੋਇਲਿੰਗ ਪੁਆਇੰਟ 'ਤੇ ਮਤਲਬ ਗਰਮ ਪਾਣੀ ਦੇ ਵਿੱਚ ਉਬਾਲ ਕੇ ਦੇਖੋ। ਜੇ ਬਿਲਕੁਲ ਰਬੜ ਬਣ ਜਾਂਦਾ, ਫਿਰ ਤਾਂ ਪੱਕਾ ਹੀ ਇਸਦੀ ਜਾਂਚ ਹੋਣੀ ਹੀ ਚਾਹੀਦੀ ਹੈ। ਦੂਜਾ, ਦੁੱਧ ਦੇ ਵਿੱਚ ਜੇ ਤੁਸੀਂ ਵੇਖ ਰਹੇ ਹੋ ਇੱਕ ਜਿਹੜੀ ਬੂੰਦ ਹੈ ਉਹ ਸਰਫੇਸ 'ਤੇ ਗਿਰਾ ਕੇ ਦੇਖੋ, ਜੇ ਬਹੁਤ ਜਲਦੀ ਜਿਹੜੀ ਹੈ ਸਰਫੇਸ ਦੇ ਨਾਲ ਟੱਚ ਹੋ ਜਾਂਦੀ ਹੈ, ਯਾਨੀ ਕਿ ਬਿਲਕੁਲ ਪਤਲਾ ਜਿਹਾ ਹੈ, ਤਾਂ ਫਿਰ ਤਾਂ ਮਿਲਾਵਟ ਹੈ ਹੀ ਹੈ। ਜੇ ਬਿਲਕੁਲ ਪਿਓਰ ਦੁੱਧ ਹੋਇਆ ਤਾਂ ਬਹੁਤ ਜਲਦੀ ਸਰਫੇਸ ਦੇ ਨਾਲ ਟੱਚ ਨਹੀਂ ਹੋਏਗਾ, ਧੀਰੇ ਧੀਰੇ ਜਾਏਗਾ ਨੀਚੇ। ਅਤੇ ਇਸ ਨਾਲ ਹੀ ਕਈ ਜਿਹੜੇ ਮਸਾਲੇ ਹੈ, ਜਿਵੇਂ ਅਸੀਂ ਗੱਲ ਕਰ ਲਈਏ ਜਿਹੜਾ ਸ਼ਹਿਦ ਹੈ, ਉਹ ਕਈ ਜਦੋਂ ਤੁਸੀਂ ਪਾਣੀ ਦੇ ਵਿੱਚ ਡਿਪ ਕਰਦੇ ਹੋ ਨਾ, ਉਹ ਬੜੀ ਈਜ਼ੀਲੀ ਨਹੀਂ ਘੁਲਦਾ, ਥੋੜ੍ਹਾ ਟਾਈਮ ਲਗਾਉਂਦਾ। ਜਿਹੜਾ ਈਜ਼ੀਲੀ ਘੁਲ ਜਾਂਦਾ, ਮਤਲਬ ਕੁਛ ਤਾਂ ਗੜਬੜ ਹੈ। ਕਈ ਮਸਾਲੇ ਨੇ ਜਿਹੜੇ ਕਿ ਹਲਦੀ ਹੈ ਆਪਾਂ ਨੋਰਮਲ ਲਾਈਫ ਦੇ ਵਿੱਚ ਨਹੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਿਹੜੀ ਪਿਓਰ ਹਲਦੀ ਹੋਏਗੀ ਉਹ ਪਾਣੀ ਦੇ ਵਿੱਚ ਨਹੀਂ ਘੁਲੇਗੀ ਈਜ਼ੀਲੀ। ਜਿਹੜੀ ਜਲਦੀ ਘੁਲ ਜਾਂਦੀ ਹੈ, ਯਾਨੀ ਕਿ ਵਿਦਿਨ ਸੈਕਿੰਡਸ ਘੁਲਣੀ ਸ਼ੁਰੂ ਹੋ ਜਾਂਦੀ ਹੈ, ਫਿਰ ਤਾਂ ਗੜਬੜ ਘੋਟਾਲਾ। ਇਸੇ ਤਰ੍ਹਾਂ ਲਾਲ ਮਿਰਚ ਜਿਹੜੀ ਹੈ ਪਿਓਰ ਜਿਹੜੀ ਉਹ ਪਾਣੀ ਦੇ ਵਿੱਚ ਨੀਚੇ ਜਾ ਕੇ ਬਹਿ ਜਾਂਦੀ ਹੈ। ਜਿਹੜੀ ਲਾਲ ਮਿਰਚ ਜਿਹੜੀ ਹੈ ਪਾਊਡਰ ਵਾਲੀ ਹੋਏਗੀ, ਯਾਨੀ ਕਿ ਜਿਹੜੀ ਮਿਲਾਵਟ ਵਾਲੀ ਹੋਏਗੀ, ਉਹ ਸਰਫੇਸ ਦੇ ਉੱਤੇ ਰਹਿ ਕੇ ਉਸਨੇ ਆਪਣਾ ਕਲਰ ਜਿਹੜਾ ਉਹ ਨੀਚੇ ਨੂੰ ਛੋਣਾ ਸ਼ੁਰੂ ਕਰ ਦੇਣਾ। ਪਾਣੀ ਦੇ ਵਿੱਚ ਇੱਕ ਚਮਚ ਤੁਸੀਂ ਪਾ ਕੇ ਦੇਖੋਗੇ, ਅਤੇ ਜੇ ਬਿਲਕੁਲ ਨੀਚੇ ਬਹਿ ਜਾਂਦੀ ਹੈ, ਹਲਕਾ ਹਲਕਾ ਰੰਗ ਛੱਡਦੀ ਹੈ, ਤਾਂ ਯਾਨੀ ਕਿ ਸਹੀ ਹੈ, ਸੇਫ ਹੈ। ਲੇਕਿਨ ਜੇ ਉੱਪਰ ਸਰਫੇਸ ਦੇ ਵਿੱਚ ਰਹਿ ਕੇ ਪਾਊਡਰ ਅਤੇ ਕਲਰ ਜਿਹੜਾ ਹੈ ਉਹ ਨੀਚੇ ਨੂੰ ਵੱਧਦਾ ਜਾ ਰਿਹਾ, ਤਾਂ ਫਿਰ ਤਾਂ ਗੜਬੜ ਘੋਟਾਲਾ ਹੈ ਹੀ ਹੈ। ਇਸ ਤੋਂ ਬਾਅਦ ਜਿਹੜੀ ਕਾਲੀ ਮਿਰਚ, ਉਹ ਵੀ ਬਹੁਤ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ, ਅਤੇ ਕਾਲੀ ਮਿਰਚ ਦਾ ਵੀ ਇਹੀ ਫੰਡਾ ਹੈ, ਜੇ ਉਹ ਸਰਫੇਸ ਦੇ ਵਿੱਚ ਨੀਚੇ ਬਹਿ ਜਾਂਦੀ ਹੈ ਪਾਣੀ ਦੇ ਵਿੱਚ ਗਲਾਸ ਪਾ ਕੇ, ਤਾਂ ਬਿਲਕੁਲ ਸਹੀ। ਇਹ ਆ ਫਿਰ ਜੇ ਉੱਪਰ ਸਰਫੇਸ ਦੇ ਵਿੱਚ ਤੈਰਨਾ ਸ਼ੁਰੂ ਕਰ ਦਿੰਦੀ ਹੈ, ਫਿਰ ਮਿਲਾਵਟ ਹੈ, ਅਤੇ ਇਸ ਬਾਰੇ ਜਿਹੜੀ ਹੈ ਅਸੀਂ ਸ਼ਿਕਾਇਤ ਕਰ ਸਕਦੇ ਹਾਂ। ਸ਼ਿਕਾਇਤ ਹੁਣ ਤੁਸੀਂ ਕਹੋਗੇ ਕਿਹਨੂੰ ਕਰਨੀ ਹੈ, ਬਿਲਕੁਲ ਜੀ ਉਹ ਵੀ ਦੱਸਦੀ ਹਾਂ। ਤੁਸੀਂ ਜਿਹੜੀ ਹੈ ਕੰਪਲੇਂਟ ਕਰ ਸਕਦੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਕੋਲ ਜਾ ਕੇ, ਜਿਸਦਾ ਮੋਬਾਈਲ ਐਪ ਵੀ ਹੈ ਫੂਡ ਸੇਫਟੀ ਕੰਟੈਕਟ ਦੇ ਨਾਮ ਤੋਂ, ਉਸਨੂੰ ਡਾਊਨਲੋਡ ਕਰਕੇ ਤੁਸੀਂ ਆਪਣੀ ਸ਼ਿਕਾਇਤ ਉੱਥੇ ਕਰ ਸਕਦੇ ਹੋ, ਜਾਂ ਫਿਰ ਤੁਸੀਂ FSSAI ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਕੰਪਲੇਂਟ ਰਜਿਸਟਰ ਕਰ ਸਕਦੇ ਹੋ। ਜਿੱਦਾਂ ਹੀ ਤੁਸੀਂ ਇਸ ਵੈਬਸਾਈਟ ਨੂੰ ਓਪਨ ਕਰੋਗੇ, ਤੁਹਾਨੂੰ ਬਹੁਤ ਸਾਰੀਆਂ ਆਪਸ਼ਨਸ ਮਿਲਣਗੀਆਂ, ਜਿੱਦਾਂ ਕਿ ਕਈ ਅਲੱਗ ਅਲੱਗ ਡਿਸਟ੍ਰਿਕਟਸ ਨੇ ਉਹਨਾਂ ਦੇ ਕਿਹੜੇ ਕਿਹੜੇ ਪੈਨਲ ਦੇ ਮੈਂਬਰ ਨੇ, ਉਹਨਾਂ ਦਾ ਆਫਿਸ ਨੰਬਰ ਵੀ ਤੁਹਾਨੂੰ ਮਿਲ ਜਾਏਗਾ, ਉਹਨਾਂ ਦੀ ਜਿਹੜੀ ਹੈ ਵੈਬਸਾਈਟ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਉਹ ਵੀ ਤੁਹਾਨੂੰ ਉੱਥੇ ਮਿਲ ਜਾਏਗੀ। ਇਸ ਕਰਕੇ ਜਿਹੜੀਆਂ ਚੀਜ਼ ਗਲਤ ਨੇ ਉਹਨਾਂ ਬਾਰੇ ਤਾਂ ਆਵਾਜ਼ ਉਠਾਉਣੀ ਹੀ ਚਾਹੀਦੀ ਹੈ। ਅਤੇ ਲਓ ਜੀ, ਇਹ ਸੀਗਾ ਸਾਡੇ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦਾ ਆਖਰੀ ਜਿਹੜਾ ਮੈਸੇਜ ਸੀਗਾ, ਅਤੇ ਨਾਲ ਹੀ ਆਖਰੀ ਜਿਹੜਾ ਹੁਣ ਮੈਂ ਗੀਤ ਲਗਾਉਣ ਜਾ ਰਹੀ ਹਾਂ। ਇਸ ਕਰਕੇ ਸਟੇ ਸੇਫ, ਹਾਈਡਰੇਟਡ ਰਹੋ, ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਕਈਆਂ ਦੀ ਕਪੈਸਿਟੀ ਹੁੰਦੀ ਹੈ 3-4 ਲੀਟਰ ਪੀ ਜਾਂਦੇ ਆ ਦਿਨ ਦੇ ਵਿੱਚ ਹੀ, ਕਈਆਂ ਦੀ ਕਪੈਸਿਟੀ ਹੁੰਦੀ ਹੈ ਕਿ ਬਸ 1-2 ਲੀਟਰ ਵੀ, ਅਤੇ ਕਈ ਤਾਂ ਬਿਲਕੁਲ ਹੀ 2-3 ਘੁੱਟ ਦੇ ਵਿੱਚ ਹੀ ਰਹਿ ਜਾਂਦੇ। ਇਸ ਕਰਕੇ ਜਿੰਨਾ ਹੋ ਸਕੇ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਪਾਣੀ ਖਾਲੀ ਫੋਕਾ ਪਾਣੀ ਨਾ ਪੀਓ, ਹਲਕਾ ਜਿਹਾ ਬਲੈਕ ਸਾਲਟ ਪਾ ਕੇ, ਪੁਦੀਨਾ ਪਾ ਕੇ, ਹਲਕਾ ਜਿਹਾ ਨਿੰਬੂ ਪਾ ਕੇ ਇਹ ਪੀਣਾ ਸਟਾਰਟ ਕਰ ਸਕਦੇ ਹੋ। ਸਕਿਨ ਜਿਹੜੀ ਆ ਵੀ ਗਲੋ ਵੀ ਕਰੇਗੀ, ਅਤੇ ਹਾਈਡਰੇਟਡ ਵੀ ਰਹੋਗੇ ਤੁਸੀਂ। ਅਤੇ ਜਾਣਾ ਕਿਤੇ ਨਹੀਂ ਹੈ, ਮੈਂ ਆ ਰਹੀ ਹਾਂ ਵਾਪਸ।

0: ਮਾਰਨਿੰਗ ਜਲੰਧਰ ਦੇ ਪ੍ਰੋਗਰਾਮ ਦਾ ਆਖਰੀ ਗੀਤ ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਨੇ। ਕੇਂਦਰ ਸਰਕਾਰ ਨੇ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਅਤੇ ਫਰਜ਼ੀ ਪੇਪਰ ਲੀਕ ਖ਼ਬਰਾਂ 'ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ। ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ ਵਿੱਚ ਇਟਲੀ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਵਾਪਸ ਪਰਤੇ। ਕੱਲ੍ਹ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਉੱਚਾ ਉਠਾਉਣ ਦਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜ, ਆਯੁਰਵੇਦ, ਵਿਗਿਆਨ ਅਤੇ ਤਕਨਾਲੋਜੀ, ਸਮੁੰਦਰੀ ਆਵਾਜਾਈ ਅਤੇ ਬੰਦਰਗਾਹਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਭਾਰਤੀ ਨਰਸਾਂ ਦੀ ਇਟਲੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸਮਝੌਤਾ ਵੀ ਹੋਇਆ, ਜਿਸ ਨਾਲ ਹੁਨਰਮੰਦ ਸਿਹਤ ਸੰਭਾਲ ਪੇਸ਼ੇਵਰਾਂ ਲਈ ਨਵੇਂ ਮੌਕੇ ਖੁੱਲ੍ਹੇ। ਭਾਰਤ ਅਤੇ ਇਟਲੀ ਟੈਕਸ ਨਾਲ ਸੰਬੰਧਿਤ ਅਪਰਾਧਾਂ, ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਵੀ ਸਹਿਮਤ ਹੋਏ। ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤ ਇਟਲੀ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-2029 ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਇੱਕ ਵਿਹਾਰਕ ਅਤੇ ਅਗਾਂਹ ਵਧੂ ਖਾਕਾ ਪ੍ਰਦਾਨ ਕਰੇਗੀ।
2: हमने हमारी भावी साझेदारी को और सशक्त बनाने के लिए विस्तृत रूप से चर्चा की। भारत इटली ज्वाइंट स्ट्रेटेजिक एक्शन प्लान 2025-2029 हमारी साझेदारी को एक प्रैक्टिकल और फ्यूचरिस्टिक ढांचा प्रदान करता है। हम इस पर समयबद्ध तरीके से आगे बढ़ रहे हैं। हमारे साझा प्रयासों में द्विपक्षीय व्यापार 20 बिलियन यूरो के लक्ष्य की ओर ਤੇਜ਼ੀ ਸੇ ਬੜ ਰਹਾ ਹੈ।
1: ਉਹਨਾਂ ਅੱਗੇ ਕਿਹਾ ਕਿ ਦੋਵੇਂ ਧਿਰਾਂ ਭਾਰਤ ਇਟਲੀ ਇਨੋਵੇਸ਼ਨ ਸੈਂਟਰ ਕਾਇਮ ਕਰਨ ਲਈ ਕੰਮ ਕਰ ਰਹੀਆਂ ਨੇ। ਸ਼੍ਰੀ ਮੋਦੀ ਨੇ ਵੀ ਕਿਹਾ ਕਿ ਭਾਰਤ ਇਟਲੀ ਰੱਖਿਆ ਸਨਅਤੀ ਖਾਕੇ ਨੇ ਰੱਖਿਆ ਖੇਤਰ ਵਿੱਚ ਸਾਂਝੇ ਵਿਕਾਸ ਅਤੇ ਉਤਪਾਦਨ ਲਈ ਨਵੇਂ ਰਾਹ ਖੋਲ੍ਹੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਸਮੁੰਦਰੀ ਸ਼ਕਤੀਆਂ ਵਜੋਂ ਜਹਾਜ਼ਰਾਨੀ, ਬੰਦਰਗਾਹ ਆਧੁਨਿਕੀਕਰਨ, ਲੌਜਿਸਟਿਕਸ ਅਤੇ ਨੀਲੀ ਆਰਥਿਕਤਾ ਵਿੱਚ ਸਹਿਯੋਗ ਦਾ ਪਸਾਰ ਕਰਨਗੇ। ਆਲਮੀ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਯੂਕਰੇਨ, ਪੱਛਮੀ ਏਸ਼ੀਆ ਅਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ 'ਤੇ ਨਿਰੰਤਰ ਸੰਪਰਕ ਵਿੱਚ ਨੇ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਇੱਕੋ ਹੀ ਰਾਹ ਨੇ। ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੇ ਕਿਹਾ ਕਿ ਵਿਸ਼ੇਸ਼ ਰਣਨੀਤਿਕ ਭਾਈਵਾਲੀ ਭਾਰਤ ਇਟਲੀ ਸਬੰਧਾਂ ਦੀ ਵੱਧਦੀ ਡੂੰਘਾਈ ਨੂੰ ਦਰਸਾਉਂਦੀ ਹੈ, ਜੋ ਆਪਸੀ ਵਿਸ਼ਵਾਸ ਅਤੇ ਸਾਂਝੀਆਂ ਕਰਤਰਾ ਕੀਮਤਾਂ 'ਤੇ ਆਧਾਰਿਤ ਏ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅਤਿ ਆਧੁਨਿਕ ਨਿਰਮਾਣ, ਬੁਨਿਆਦੀ ਢਾਂਚੇ, ਊਰਜਾ, ਪੁਲਾੜ, ਆਰਥਿਕਤਾ ਅਤੇ ਰੱਖਿਆ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਸਾਥੀਆਂ ਨਾਲ ਅਮਰੀਕਾ ਦੀ 250ਵੀਂ ਵਰ੍ਹੇਗੰਢ ਮਨਾਉਣ ਦੀ ਤਾਂਘ ਰੱਖਦੇ ਨੇ। ਆਪਣੀ ਯਾਤਰਾ ਤੋਂ ਪਹਿਲਾਂ ਸਾਂਝੇ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਸ਼੍ਰੀ ਰੂਬੀਓ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਏ ਅਤੇ ਅਮਰੀਕਾ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਏ, ਇਸ ਲਈ ਅਮਰੀਕਾ ਇਸ ਨੂੰ ਇਕੱਠਿਆਂ ਮਨਾਉਣ ਦੀ ਤਾਂਘ ਰੱਖਦਾ ਹੈ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਵੀ ਇਹ ਵੀਡੀਓ ਸਾਂਝਾ ਕੀਤਾ ਹੈ। ਅਮਰੀਕਾ 4 ਜੁਲਾਈ ਨੂੰ ਆਜ਼ਾਦੀ ਦੇ ਐਲਾਨਨਾਮੇ 'ਤੇ ਦਸਤਖਤ ਕਰਨ ਦੀ 250ਵੀਂ ਵਰ੍ਹੇਗੰਢ ਮਨਾਏਗਾ। ਸ਼੍ਰੀ ਰੂਬੀਓ ਇਸ ਮਹੀਨੇ ਦੀ 23 ਤਰੀਕ ਤੋਂ ਭਾਰਤ ਦੇ 4 ਦਿਨਾਂ ਦੌਰੇ 'ਤੇ ਹੋਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੱਲ੍ਹ ਮੈਟਾ, ਗੂਗਲ ਅਤੇ ਟੈਲੀਗ੍ਰਾਮ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਖਾਸ ਕਰਕੇ ਟੈਲੀਗ੍ਰਾਮ ਚੈਨਲਾਂ ਅਤੇ ਅਗਿਆਤ ਆਨਲਾਈਨ ਸਮੂਹਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਗਲਤ ਜਾਣਕਾਰੀ ਦੇ ਵਧਰੇ ਫੈਲਾਅ 'ਤੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ। ਇਹ ਮੀਟਿੰਗ 21 ਜੂਨ ਨੂੰ ਨੀਟ UG 2026 ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਮਹੱਤਵਪੂਰਨ ਸੀ। ਅਧਿਕਾਰੀਆਂ ਨੇ ਕਿਹਾ ਕਿ ਕਈ ਅਜਿਹੇ ਚੈਨਲ ਵੱਡੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੇ ਨੇ। ਜਾਲੀ ਪੇਪਰ ਲੀਕ ਦੇ ਦਾਅਵਿਆਂ, ਕਲਿੱਕਬੇਟ ਸਮੱਗਰੀ ਅਤੇ ਗੈਰ ਪ੍ਰਮਾਣਿਤ ਜਾਣਕਾਰੀ ਨੂੰ ਪ੍ਰਸਾਰਿਤ ਕਰਦੇ ਨੇ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਘਬਰਾਹਟ, ਚਿੰਤਾ ਅਤੇ ਉਲਝਣ ਪੈਂਦਾ ਹੁੰਦੀ ਏ। ਇਹ ਉਜਾਗਰ ਕੀਤਾ ਗਿਆ ਕਿ ਬਹੁਤ ਸਾਰੇ ਅਜਿਹੇ ਲਿੰਕ ਲੋਕਾਂ ਨੂੰ ਗਲਤ ਜਾਣਕਾਰੀ ਨੂੰ ਵਧਾਉਣ ਲਈ ਤਿਆਰ ਕੀਤੇ

ਜੇ ਸਵੈਚਾਲਿਤ ਵੋਟਾਂ ਅਤੇ ਜਾਅਲੀ ਸਮੂਹਾਂ ਵੱਲ ਰੀਡਾਇਰੈਕਟ ਕਰਦੇ ਨੇ। ਇੱਕ ਹੋਰ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਨੀਟ ਯੂਜੀ ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਬੇਦਾਗ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਈ ਸਰਹੱਦੀ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਏ। ਕੱਲ੍ਹ ਰਾਜ ਸਕੱਤਰੇਤ ਨਵੰਨਾ ਵਿਖੇ ਮੁੱਖ ਮੰਤਰੀ ਸੁਭੇਂਦੂ ਅਧਿਕਾਰੀ ਨੇ BSF ਅਧਿਕਾਰੀਆਂ ਦੀ ਮੌਜੂਦਗੀ ਵਿਚ ਰਸਮੀ ਤੌਰ 'ਤੇ ਇਸ ਅਮਲ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ 'ਤੇ ਅਸਹਿਯੋਗ ਰਾਹੀਂ ਸਰਹੱਦੀ ਸੁਰੱਖਿਆ ਵਿਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਹੱਦ 'ਤੇ ਵਾੜ ਲਾਉਣਾ ਰਾਸ਼ਟਰੀ ਅਤੇ ਰਾਜ ਸੁਰੱਖਿਆ ਲਈ ਬੇਹੱਦ ਜ਼ਰੂਰੀ ਏ। ਉਨ੍ਹਾਂ ਨੇ ਘੁਸਪੈਠ, ਤਸਕਰੀ, ਨਕਲੀ ਕਰੰਸੀ, ਜ਼ਬਰਦਸਤੀ ਧਰਮ ਬਦਲਣ ਅਤੇ ਗੈਰ ਕਾਨੂੰਨੀ ਬਾਂਗਲਾਦੇਸ਼ੀਆਂ ਦੇ ਪ੍ਰਵੇਸ਼ ਕਰਨ ਵਾਲਿਆਂ ਸਬੰਧੀ ਅਪਰਾਧਾਂ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ। ਪੱਛਮੀ ਬੰਗਾਲ 4,000 ਕਿਲੋਮੀਟਰ ਭਾਰਤ ਬੰਗਲਾਦੇਸ਼ ਸਰਹੱਦ ਵਿਚੋਂ ਕਰੀਬ 2,200 ਕਿਲੋਮੀਟਰ ਸਾਂਝੀ ਕਰਦਾ ਹੈ। ਕੱਲ੍ਹ ਦੇ ਜ਼ਮੀਨ ਸੌਂਪਣ ਦੇ ਅਮਲ ਵਿਚ 27 ਕਿਲੋਮੀਟਰ ਲਈ ਜ਼ਮੀਨ ਸ਼ਾਮਿਲ ਏ, ਜਿਸ ਵਿਚੋਂ 18 ਕਿਲੋਮੀਟਰ ਵਾੜ ਲਈ ਅਤੇ 9 ਕਿਲੋਮੀਟਰ BSF ਚੌਕੀਆਂ ਅਤੇ ਬੁਨਿਆਦੀ ਢਾਂਚੇ ਲਈ ਏ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹੋਰ ਜ਼ਮੀਨ ਜਲਦ ਹੀ ਤਬਦੀਲ ਕਰ ਦਿੱਤੀ ਜਾਏਗੀ, ਜਿਸ ਦੀ ਲਾਗਤ ਕੇਂਦਰ ਸਰਕਾਰ ਅਤੇ BSF ਵੱਲੋਂ ਪੂਰੀ ਤਰ੍ਹਾਂ ਕਵਰ ਕੀਤੀ ਜਾਏਗੀ। ਪੱਛਮੀ ਬੰਗਾਲ ਵਿਚ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਫਾਲਤਾ ਵਿਧਾਨ ਸਭਾ ਹਲਕੇ ਲਈ ਦੁਬਾਰਾ ਵੋਟਿੰਗ ਸ਼ੁਰੂ ਹੋ ਗਈ ਏ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਖਤਮ ਹੋਏਗੀ। ਚੋਣ ਕਮਿਸ਼ਨ ਨੇ ਫਾਲਤਾ ਵਿਧਾਨ ਸਭਾ ਹਲਕੇ ਵਿਚ ਪੂਰੀ ਤਰ੍ਹਾਂ ਦੁਬਾਰਾ ਵੋਟਿੰਗ ਦਾ ਆਦੇਸ਼ ਦਿੱਤਾ ਸੀ, ਜਿਸ ਵਿਚ 29 ਅਪ੍ਰੈਲ ਨੂੰ ਵੋਟਰਾਂ ਨੂੰ ਡਰਾਉਣ ਧਮਕਾਉਣ, ਵੋਟ ਕੇਂਦਰਾਂ ਦੇ ਅੰਦਰ ਅਣਅਧਿਕ੍ਰਿਤ ਮੌਜੂਦਗੀ ਅਤੇ ਵੋਟਿੰਗ ਮਸ਼ੀਨਾਂ ਨਾਲ ਸੰਭਾਵਿਤ ਛੇੜਛਾੜ ਸਮੇਤ ਬੇਨੇਮੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ 29 ਅਪ੍ਰੈਲ ਨੂੰ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਕੁੱਲ 6 ਉਮੀਦਵਾਰ ਚੋਣ ਮੈਦਾਨ ਵਿਚ ਨੇ, ਜਿਨ੍ਹਾਂ ਵਿਚ 2 ਆਜ਼ਾਦ ਉਮੀਦਵਾਰ ਵੀ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ UNSC ਵਿਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਖੇਧੀ ਕੀਤੀ ਏ। ਕੱਲ੍ਹ ਹਥਿਆਰਬੰਦ ਟਕਰਾਅ ਵਿਚ ਨਾਗਰਿਕਾਂ ਦੀ ਸੁਰੱਖਿਆ ਵਿਸ਼ੇ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲਾਨਾ ਖੁੱਲ੍ਹੀ ਬਹਿਸ ਵਿਚ ਬੋਲਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਰਾਜਦੂਤ ਹਰੀਸ਼ ਪਰਵਤਨੇਨੀ ਨੇ ਕਿਹਾ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ, ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮਯਾਬੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਏ। ਸ਼੍ਰੀ ਪਰਵਤਨੇਨੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀਆਂ ਘਟਨਾਵਾਂ ਦਰਜ ਕੀਤੀਆਂ ਨੇ। ਇਨ੍ਹਾਂ ਵਿਚੋਂ ਜ਼ਿਆਦਾਤਰ ਹਵਾਈ ਹਮਲਿਆਂ ਦੇ ਨਤੀਜੇ ਵਜੋਂ ਨੇ। ਅੱਜ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਕਰਨਾ, ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨਾ ਅਤੇ ਇਹ ਦਰਸਾਉਣਾ ਕਿ ਇਹ ਰਾਸ਼ਟਰੀ ਹਿੱਤ ਲਈ ਕਿੰਨੀ ਨੁਕਸਾਨਦੇਹ ਹੈ। ਇਸ ਦਿਨ ਨੂੰ ਹੋਰ ਗਤੀਵਿਧੀਆਂ ਦੇ ਨਾਲ ਨਾਲ ਇੱਕ ਸਹੁੰਚੁੱਕ ਸਮਾਰੋਹ ਰਾਹੀਂ ਮਨਾਇਆ ਜਾਂਦਾ ਹੈ। 1991 ਵਿਚ ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਸਨ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕ ਤਾਬ ਬਣਿਆ ਰਹੇਗਾ ਅਤੇ ਸੰਯੁਕਤ ਰਾਸ਼ਟਰ ਨੇ ਈਰਾਨ ਟਕਰਾਅ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਬਾਵਜੂਦ ਇਸ ਸਾਲ 6.4% ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਸੰਯੁਕਤ ਰਾਸ਼ਟਰ ਦੇ ਸੀਨੀਅਰ ਅਰਥਸ਼ਾਸਤਰੀ ਇੰਗੋ ਪਿਟਰਲੇ ਨੇ ਕੱਲ੍ਹ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ ਰਿਪੋਰਟ ਦੇ ਸਾਲ ਦੇ ਮੱਧੇ ਅਪਡੇਟ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਮਜ਼ਬੂਤ ਖਪਤਕਾਰ ਮੰਗ, ਜਨਤਕ ਨਿਵੇਸ਼ ਅਤੇ ਸੇਵਾਵਾਂ ਦੀ ਬਰਾਮਦ ਵਿਚ ਵਾਧੇ ਨਾਲ ਇਸ ਦੀ ਆਰਥਿਕਤਾ ਨੂੰ ਹਮਾਇਤ ਮਿਲਣਾ ਜਾਰੀ ਏ। ਮੌਸਮ ਵਿਭਾਗ ਨੇ ਅੱਜ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਜ਼ਬਰਦਸਤ ਗਰਮੀ ਪੈਣ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲ ਸਕਦੀ ਏ। IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ ਆਪਣੇ ਘਰੇਲੂ ਮੈਦਾਨ ਈਡਨ ਗਾਰਡਨਸ ਵਿਚ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅੱਜ ਦੇ ਮੈਚ ਵਿਚ ਗੁਜਰਾਤ ਟਾਈਟਨਸ ਦਾ ਸਾਹਮਣਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਹੋਏਗਾ। ਆਖਿਰ ਚ ਖਾਸ ਖਬਰ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤੇ ਨੇ। ਕੇਂਦਰ ਸਰਕਾਰ ਨੇ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਅਤੇ ਫਰਜ਼ੀ ਪੇਪਰ ਲੀਕ ਖਬਰਾਂ 'ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ। ਅੱਜ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਸਰਕਾਰੀ ਦੌਰੇ ਤੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਨੇ। ਕੇਂਦਰ ਸਰਕਾਰ ਨੇ ਨੀਟ ਯੂਜੀ ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਤੇ ਫਰਜ਼ੀ ਪੇਪਰ ਲੀਕ ਖਬਰਾਂ ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨਿਰਦੇਸ਼ ਜਾਰੀ ਕੀਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਦੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ। ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿਖੇਪੀ ਕੀਤੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਹਿਮਾਇਤ ਕਰਦਿਆਂ ਊਰਜਾ ਸੰਭਾਲ ਅਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਾਈਜ਼ਰ ਨਾਲ ਮਿਲੀਭਗਤ ਕਰਕੇ ਕਥਿਤ ਤੌਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰਾਜਾਂ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੰਜਾਬ ਅਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅ ਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

ਜੀ ਆਇਆਂ ਨੂੰ, ਜੀ ਆਇਆਂ ਨੂੰ ਤੇ ਜੀ ਆਇਆਂ ਨੂੰ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ। ਮੈਂ ਤੁਹਾਡੀ ਆਰਜੀ ਦੋਸਤ ਰਾਹਿਲ ਅਤੇ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਦਿਲ ਆਪਣਾ ਪੰਜਾਬੀ, ਯਾਨੀ ਕਿ ਦਿਲ ਤੋਂ ਦਿਲ ਤੱਕ ਅਸੀਂ ਸਾਰੇ ਪੰਜਾਬੀ। ਜਿਵੇਂ ਕਿ ਪ੍ਰੋਗਰਾਮ ਯਾਨੀ ਕਿ ਜਿਹੜਾ ਆਪਾਂ ਪ੍ਰੋਗਰਾਮ ਕਰਦੇ ਸੀਗੇ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ, ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਅੱਜ ਦਾ ਸਾਡਾ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈ ਚਾਹ। ਜੀ ਬਿਲਕੁਲ, ਚਾਹ ਕੁਝ ਵੀ ਨਾ ਹੋਵੇ ਬਸ ਚਾਹ ਹੋਣੀ ਚਾਹੀਦੀ ਹੈ।

ਤੇ ਦੋਸਤੋ, ਚਾਹ ਨਾਲ ਜੁੜੀਆਂ ਆਪਣੀਆਂ ਕਹਾਣੀਆਂ ਸਾਡੇ ਨਾਲ ਤੁਸੀਂ ਅੱਜ ਸਾਂਝੀ ਕਰੋਗੇ ਅਤੇ ਕਿਹੜੀ ਚਾਹ ਤੁਹਾਨੂੰ ਬਹੁਤ ਪਸੰਦ ਹੈ ਅਤੇ ਕਿਹੜੀ ਚਾਹ, ਯਾਨੀ ਕਿ ਗਰਮੀਆਂ ਸਰਦੀਆਂ ਦੇ ਵਿੱਚ ਕਿਹੜੀ ਚਾਹ ਪੀਣਾ ਪਸੰਦ ਕਰਦੇ ਹੋ, ਉਸਦੀ ਰੈਸਪੀ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ, ਜਿਹੜੀ ਬਹੁਤ ਹੀ ਅਲੱਗ ਹੈ, ਜਿਹੜੀ ਤੁਸੀਂ ਆਪ ਹੀ ਇਕੱਲੇ ਹੀ ਬਣਾਉਂਦੇ ਹੋ, ਉਸ ਬਾਰੇ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਅਤੇ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਕਿਹਨਾਂ ਦੇ ਘਰਾਂ ਦੇ ਵਿੱਚ ਕਿਹੜੀ ਕਿਹੜੀ ਚਾਹ ਸਭ ਤੋਂ ਡਿਫਰੈਂਟ ਬਣਾਈ ਜਾਂਦੀ ਹੈ। ਦੇਖੋ, ਆਪਣੀ ਨੋਰਮਲ ਵਾਲੀ ਚਾਹ, ਯਾਨੀ ਕਿ ਸਾਡੀ ਚਾਹ ਘਰਾਂ ਦੀ, ਪੰਜਾਬ ਦੀ, ਉਹ ਚਾਹ ਬਾਰੇ ਤਾਂ ਦੇਖੋ ਸਾਰੇ ਹੀ ਜਾਣਦੇ ਆ। ਹਾਂਜੀ, ਦੁੱਧ ਪੱਤੀ, ਚੀਨੀ ਪੱਤੀ, ਕੀ ਕਹਿੰਦੇ ਆ ਉਹ ਡਾਇਲੋਗ ਕਿਹੜਾ ਸੀਗਾ ਕਿ ਚੀਨੀ ਪੱਤੀ ਰੋਕ ਕੇ ਦੁੱਧ ਮਲਾਈ ਠੋਕ ਕੇ, ਅਤੇ ਲਓ ਫਿਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਵੇਟ ਕਰ ਰਹੇ ਹਾਂ। ਤੁਸੀਂ ਆਪਣੀ ਜਿਹੜੀ ਹੈ ਕੀ ਦੱਸਣੀਆਂ, ਕਹਾਣੀਆਂ ਦੱਸਣੀਆਂ ਨੇ, ਚਾਹ ਬਾਰੇ ਦੱਸਣੀਆਂ, ਚਾਹ ਬਾਰੇ ਆਪਣੇ ਐਕਸਪੀਰੀਅੰਸ ਦੱਸਣੇ ਆ, ਉਹਨਾਂ ਬਾਰੇ ਗੱਲ ਕਰਨੀ, ਕਿਉਂਕਿ ਚਾਹ ਦੇ ਨਾਲ ਕਈਆਂ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਜਿਹੜੀ ਹੈ ਉਹ ਜੁੜੀ ਹੁੰਦੀ ਹੈ। ਅਤੇ ਤੁਸੀਂ ਆਪਣੇ ਜਿਹੜੇ ਮੈਸੇਜਿਸ ਹੈ ਸਾਨੂੰ ਸ਼ੇਅਰ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ, ਯਾਨੀ ਕਿ 9855101027 9855101027। ਵੈਸੇ ਜੇ ਅਸੀਂ ਆਪਣੇ ਪੰਜਾਬੀਆਂ ਦੀ ਗੱਲ ਕਰੀਏ, ਸਾਡੀ ਸਾਰਿਆਂ ਦੀ ਤਾਂ ਫੇਵਰੇਟ ਇੱਕੋ ਹੀ ਚਾਹ ਹੈ, ਕਿਹੜੀ ਵਾਲੀ ਹੈ, ਅਗਰ ਥੋੜ੍ਹਾ ਜਿਹਾ ਪਾਣੀ ਉਬਾਲਿਆ ਜਾਏ, ਉਹਦੇ ਵਿੱਚ ਚਾਹ ਪੱਤੀ ਪਾਈ ਜਾਏ, ਉਹਨੂੰ ਥੋੜ੍ਹਾ ਜਿਹਾ ਕਾੜ ਕੇ, ਥੋੜ੍ਹਾ ਜਿਹਾ ਅਦਰਕ ਹੋ ਜਾਏ, ਫਿਰ ਇਲਾਇਚੀ ਹੋ ਜਾਏ, ਓਹੋ, ਫਿਰ ਚੀਨੀ ਤਾਂ ਪਾਣੀ ਆ, ਤੁਹਾਡੀ ਆਪਣੀ ਮਰਜ਼ੀ, ਗੁੜ ਵਾਲੀ ਚਾਹ ਵੀ ਪੀ ਸਕਦੇ ਹੋ, ਹੈ ਨਾ, ਜਾਂ ਫਿਰ ਕਈ ਤਾਂ ਬਿਲਕੁਲ ਹੀ ਫਿੱਕੀ ਪੈਂਦੇ, ਚਲੋ ਉਹ ਤਾਂ ਉਹਨਾਂ ਦੀ ਵੱਖਰੀ ਗੱਲ ਹੈ, ਤਾਂ ਗੁੜ ਵਾਲੀ ਚਾਹ, ਉਹ ਵੀ ਬਹੁਤ ਟੇਸਟੀ ਲੱਗਦੀ ਆ।

ਦੇਖੋ ਚਾਹ ਦੀ ਗੱਲ ਕਰੀਏ ਤਾਂ ਹਰ ਇੱਕ ਸਟੇਟ ਦੇ ਵਿੱਚ ਉਹਦੇ ਆਪਣਾ ਹੀ ਫਲੇਵਰ ਹੁੰਦਾ ਹੈ ਨਾ, ਅਤੇ ਚਾਹ ਨੂੰ ਬਣਾਉਣ ਦਾ ਇੱਕ ਅਲੱਗ ਅੰਦਾਜ਼ ਵੀ ਹੁੰਦਾ ਹੈ। ਅਤੇ ਦੇਖੋ ਸਾਡੀ ਚਾਹ ਬਾਰੇ ਤਾਂ ਅਸੀਂ ਗੱਲ ਕਰ ਰਹੇ ਹਾਂ, ਤਾਂ ਕਸ਼ਮੀਰ ਦੀ ਚਾਹ ਕਿੰਨੀ ਕਿੰਨੀ ਪੀਤੀ ਹੈ ਉਹਦੇ ਬਾਰੇ ਕੌਣ ਕਹੇਗਾ? ਕੀ ਖਾਸ ਹੈ? ਹੁਣ ਜਿਹੜੀ ਚਾਹ ਦੀ ਮੈਂ ਦੱਸਣ ਜਾ ਰਹੀ ਹਾਂ ਉਹਨੂੰ ਕਹਿੰਦੇ ਆ ਨੂਨ ਚਾਹ। ਮਤਲਬ ਹੁਣ ਤੁਸੀਂ ਕਹੋਗੇ ਨੂਨ ਪਾਇਆ ਹੁੰਦਾ, ਕਈ ਤਾਂ ਹਲਕਾ ਜਿਹਾ ਨਮਕ ਤਾਂ ਪਾ ਹੀ ਲੈਂਦੇ ਆ, ਚਲੋ ਚਾਹ ਦੇ ਵਿੱਚ ਗਲਾ ਸਾਫ਼ ਥੋੜ੍ਹਾ ਰਹਿੰਦਾ, ਅਦਰਕ ਦੇ ਨਾਲ ਹੋਰ ਵਧੀਆ ਲੱਗਦਾ, ਅਤੇ ਇਹਨੂੰ ਪਿੰਕ ਟੀ ਵੀ ਕਿਹਾ ਜਾਂਦਾ। ਬਿਲਕੁਲ ਜੀ, ਇਹਦੀ ਰੈਸਪੀ ਬਾਰੇ ਗੱਲ ਦੱਸਾਂ। ਪਹਿਲੇ ਮੈਂ ਜਦੋਂ ਪੜ੍ਹਿਆ ਨਾ, ਮੈਂ ਕਿਹਾ ਸੱਚੀ ਇਹ ਚਾਹ ਬਣਾਉਂਦੇ ਪਏ ਕਿ ਐਕਸਪੈਰੀਮੈਂਟ ਕਰਦੇ ਪਏ ਆ? ਹੁਣ ਇਸ ਚਾਹ ਦੇ ਵਿੱਚ ਖਾਸ ਗੱਲ ਜਿਹੜੀ ਮੈਨੂੰ ਲੱਗੀ ਹੈ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਆਪਣੀ ਜਿਹੜੀ ਹੈ ਕੋਈ ਚਾਹ ਪੱਤੀ, ਉਹ ਤਾਂ ਤੁਸੀਂ ਲੈ ਹੀ ਸਕਦੇ ਹੋ, ਨਾਲ ਹੀ ਯੂਜ਼ ਹੁੰਦਾ ਬੇਕਿੰਗ ਸੋਡਾ, ਨਮਕ ਅਤੇ ਮਸਾਲਾ ਜਿਵੇਂ ਕਿ ਇਲਾਇਚੀ, ਦਾਲਚੀਨੀ, ਅਤੇ ਬਾਅਦ ਦੇ ਵਿੱਚ ਦੁੱਧ ਐਡ ਕੀਤਾ ਜਾਂਦਾ। ਹੁਣ ਇਹੀ ਹੈ, ਪਾਣੀ ਨੂੰ ਉਬਾਲ ਕੇ ਉਹਦੇ ਵਿੱਚ ਕੀ ਪਾਇਆ ਜਾਂਦਾ? ਚਾਹ ਪੱਤੀ ਪਾਈ ਜਾਂਦੀ, ਹਲਕਾ ਜਿਹਾ ਸੋਡਾ। ਮੈਂ ਕਿਹਾ ਸੋਡਾ ਕਿਉਂ ਪਾਇਆ ਜਾਂਦਾ? ਕਿਉਂਕਿ ਇਹੀ ਤਾਂ ਰਿਐਕਟ ਕਰਦਾ ਕਿਸਦੇ ਨਾਲ? ਬਿਲਕੁਲ ਜੀ, ਚਾਹ ਪੱਤੀ ਦੇ ਨਾਲ ਰਿਐਕਟ ਕਰਕੇ ਇਹੀ ਗੁਲਾਬੀ ਚਾਹ ਬਣਾਉਂਦਾ। ਪਹਿਲਾਂ ਮੈਂ ਸੋਚਦੀ ਸੀ, ਮੈਂ ਕਿਹਾ ਜੀ ਸ਼ਾਇਦ ਕਿਤੇ ਗੁਲਾਬ ਦੀਆਂ ਪੱਤੀਆਂ ਨੂੰ ਉਬਾਲ ਕੇ ਫਿਰ ਉਹ ਵਾਲੀ ਚਾਹ ਤਾਂ ਨਹੀਂ ਬਣਾਉਂਦੇ ਹੋਣੇ, ਪਰ ਨਹੀਂ, ਇਹ ਬੇਕਿੰਗ ਸੋਡੇ ਦਾ ਕਮਾਲ ਹੈ ਇੱਥੇ। ਹੁਣ ਬੇਕਿੰਗ ਸੋਡਾ ਇੰਨਾ ਸਾਰਾ ਨਹੀਂ ਹੈਗਾ, ਜਦੋਂ ਆਪਾਂ ਬੇਕਿੰਗ ਕਰਦੇ ਯੂਜ਼ ਕਰਦੇ, ਬਿਲਕੁਲ ਚਿਟਕੀ ਚਿਟਕੀ ਚਿਟਕੀ ਜੀ, ਬਿਲਕੁਲ ਇੰਨੀ ਜਿਹੀ ਪਾਣੀ ਹੈ। ਅਤੇ ਫਿਰ ਉਸਦੇ ਵਿੱਚ ਮਸਾਲੇ ਐਡ ਕਰਕੇ, ਯਾਨੀ ਕਿ ਆਪਣੀ ਦਾਲਚੀਨੀ, ਇਲਾਇਚੀ, ਇਹ ਸਾਰੇ ਫਲੇਵਰਫੁੱਲ ਮਸਾਲੇ ਐਡ ਕਰਕੇ ਬਾਅਦ 'ਚ ਜਦੋਂ ਉਬਲ ਜਾਏ ਤਾਂ ਫਿਰ ਦੁੱਧ ਪਾਇਆ ਜਾਂਦਾ, ਫਿਰ 2 ਕੁ ਮਿੰਟ ਉਬਾਲ ਕੇ ਫਿਰ ਤੁਹਾਡੀ ਨੂਨ ਚਾਹ ਯਾਨੀ ਕਿ ਪਿੰਕ ਚਾਹ ਰੈਡੀ ਹੈ ਜੀ।

ਪਰ ਇਹਦੇ ਵਿਚਾਰ ਜਿਹੜੇ ਸਾਡੇ ਇੱਦਾਂ ਹੀ ਚੱਲਦੇ ਰਹਿਣੇ, ਗੱਲਾਂ ਬਾਤਾਂ ਮੈਂ ਕਰਦੀ ਹੀ ਰਵਾਂਗੀ। ਵੈਸੇ ਤਾਂ 9:10 ਹੋ ਗਏ ਆ, ਫਿਰ ਸਾਡੇ ਇਹ ਦੋਸਤ ਜਿਹੜੇ ਸਾਨੂੰ ਸੁਣ ਰਹੇ ਨੇ, ਕਿਸ ਚੀਜ਼ ਦੀ ਵੇਟ ਕਰ ਰਹੇ ਹੋ? ਬਸ ਆਪਣੀਆਂ ਜਿਹੜੀਆਂ ਕਹਾਣੀਆਂ ਸਾਡੇ ਨਾਲ ਸਾਂਝੀ ਕਰ ਦਿਓ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। 9855-10-10-27 ਨੰਬਰ ਹੈ, ਮੈਂ ਦੱਸ ਰਹੀ ਹਾਂ। ਅਤੇ ਸਾਡੇ ਜਿਹੜੇ ਦੋਸਤ ਸਾਨੂੰ ਨਿਊਜ਼ ਔਨ AIR ਐਪ ਰਾਹੀਂ ਵੀ ਸੁਣ ਸਕਦੇ ਨੇ। ਕਰਨਾ ਕੁਝ ਨਹੀਂ ਹੈ, ਪਲੇ ਸਟੋਰ 'ਤੇ ਜਾ ਕੇ ਤੁਸੀਂ ਕਰਨਾ ਡਾਊਨਲੋਡ। ਅਤੇ ਸਾਡੇ ਨਾਲ ਸਾਡੀ ਸੋਸ਼ਲ ਮੀਡੀਆ ਹੈਂਡਲਸ ਨਾਲ ਵੀ ਜੁੜ ਸਕਦੇ ਹੋ, ਜਿਹੜਾ ਕਿ ਆਕਾਸ਼ਵਾਣੀ ਜਲੰਧਰ ਦੇ ਪੇਜ ਤੋਂ ਤੁਸੀਂ ਸਰਚ ਵੀ ਕਰ ਸਕਦੇ ਹੋ। ਅਤੇ ਲਓ ਫਿਰ ਚਰਚਾ 'ਤੇ ਚਲਦੀ ਰਹਿਣੀ ਆ ਸਾਡੀ ਚਾਹ ਦੇ, ਉਸ ਤੋਂ ਪਹਿਲਾਂ ਸੁਣ ਲੈਂਦੀ ਹਾਂ ਇੱਕ ਗੀਤ ਚਾਹ 'ਤੇ।

0: ਦੇਖਿਆ ਜੀ, ਅਸੀਂ ਗੱਲਾਂ ਕਰਦੇ ਹੋਈਏ ਅਤੇ ਨਾਲ ਸਾਨੂੰ ਚਾਹ ਮਿਲ ਜਾਈਏ ਅਤੇ ਗੱਲਾਂ ਮੈਂ ਕਹਿੰਦੀ ਹਾਂ 1-2 ਘੰਟੇ ਚਾਹ ਦੇ ਨਾਲ ਤਾਂ ਫਿਰ ਪਤਾ ਹੀ ਨਹੀਂ ਚੱਲਦੇ। ਚਲੋ ਚਾਹ ਦੀ ਗੱਲਾਂ ਕਰਦੇ ਕਰਦੇ ਚਰਚਾ ਕਰਦੇ ਕਰਦੇ ਸਾਨੂੰ ਮੈਸੇਜਿਸ ਵੀ ਆ ਗਏ ਨੇ। ਪਹਿਲਾਂ ਆਡੀਓ ਮੈਸੇਜ ਆਏ ਆ, ਸੁਣਦੇ ਨੇ ਇਹਨਾਂ ਨੇ ਚਾਹ ਬਾਰੇ ਗੱਲ ਕੀਤੀ ਹੈ ਜਾਂ ਫਿਰ ਆਪਣੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਸੁਣਦੇ ਕੀ ਕਹਿਣਾ ਚਾਹੁੰਦੇ ਨੇ ਅਤੇ ਇਹ ਕੌਣ ਨੇ?
1: ਕਮਾਨ ਧੀ ਰਾਣੀ ਰਾਹਿਲ ਨੇ ਵਧੀਆ ਵਧੀਆ ਸ਼ਬਦਾਂ ਦੇ ਆਧੁਨਿਕ ਹਥਿਆਰ ਲੈ ਕੇ ਮੋਰਚਾ ਸੰਭਾਲਿਆ ਤੇ ਵੰਦੇ ਮਾਤਰਮ ਕਹਿ ਕੇ ਦੇਸ਼ ਭਗਤੀ ਜਗਾਈ ਤੇ ਮਾਤਾ ਦੀ ਭੇਟ ਨਾਲ ਮਾਂ ਦੀ ਵੰਦਨਾ ਕੀਤੀ ਤੇ ਉਸ ਦੇ ਨਾਲ ਨਾਲ ਅਧਿਆਤਮ ਨਾਲ ਜੁੜੀਆਂ ਗੱਲਾਂ ਕੀਤੀਆਂ ਤੇ ਵਧੀਆ ਵਧੀਆ ਜਾਣਕਾਰੀਆਂ ਵੀ ਦਿੱਤੀਆਂ। ਅਸੀਂ ਸਾਰੇ ਉੱਤਰ ਭਾਰਤ ਵਿੱਚ ਰਹਿਣ ਵਾਲੇ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ ਸਾਰੀਆਂ ਹੀ ਰੁੱਤਾਂ ਮਾਨਣ ਨੂੰ ਮਿਲ ਜਾਂਦੀਆਂ ਨੇ। ਗਰਮੀ ਵੱਧ ਰਹੀ ਏ, ਗਰਮੀ ਬਹੁਤ ਹੋ ਗਈ ਏ, ਉਹ ਫਿਰ ਕੀ ਹੋਇਆ? ਕੁਦਰਤ ਨੇ ਗਰਮੀ ਤੋਂ ਬਚਣ ਵਾਸਤੇ ਸਾਨੂੰ ਵਧੀਆ ਵਧੀਆ ਤੋਹਫੇ ਦਿੱਤੇ ਨੇ। ਪੀਜ਼ੇ ਬਰਗਰ ਛੱਡ ਕੇ ਖਰਬੂਜੇ ਦਵਾਣੇ ਖਾਓ,

0: ਕਿਉਂਕਿ ਫਾਸਟ ਫੂਡ ਸਾਡੇ ਦੇਸ਼ ਦਾ ਖਾਣਾ ਹੀ ਨਹੀਂ ਹੈਗਾ। ਤਰ੍ਹਾਂ ਤਖੀਰੇ ਬੜੇ ਸਵਾਦ ਆਪਣੀ ਰੁੱਤੇ ਆਉਂਦੇ ਯਾਦ, ਖਾਓ ਟਮਾਟਰ ਲਾਲ ਲਾਲ ਚਿਹਰਾ ਹੋ ਜੇ ਲਾਲ ਗੁਲਾਲ, ਸਿਰ ਢੱਕ ਕੇ ਬਾਹਰ ਜਾਓ ਤੇ ਖਾਲੀ ਪੇਟ ਕਦੇ ਵੀ ਘਰੋਂ ਬਾਹਰ ਨਾ ਨਿਕਲੋ। ਇੱਕ ਐਸਾ ਸ਼ਹਿਰ ਏ ਜਿੱਥੋਂ ਰੇਲ ਗੱਡੀ ਲੰਘਦੀ ਏ ਤੇ ਉਹਨਾਂ ਲਾਈਨਾਂ ਦੇ ਉੱਤੇ ਲੋਕੀ ਘਰਾਂ ਦੀਆਂ ਜ਼ਰੂਰਤਾਂ ਦਾ ਸਮਾਨ ਰੱਖ ਕੇ ਵੇਚਦੇ ਨੇ। ਜਦੋਂ ਗੱਡੀ ਆਉਣ ਦਾ ਸਮਾਂ ਹੁੰਦਾ ਏ ਤੇ ਸਾਰੇ ਦੁਕਾਨਦਾਰ ਆਪਣਾ ਸਮਾਨ ਸਮੇਟ ਲੈਂਦੇ ਨੇ, ਗੱਡੀ ਜਾਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਸਮਾਨ ਲਗਾ ਲੈਂਦੇ ਨੇ। ਇਹ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਕਿ ਹਰ ਮੌਸਮ ਵਿੱਚ ਆਪਣੇ ਆਪ ਨੂੰ ਤਿਆਰ ਰੱਖੀਏ। ਅੱਜ ਗੱਲ ਕਰਾਂਗਾ ਕਿ ਅਸੀਂ ਸਾਰਿਆਂ ਨੇ ਪੜ੍ਹਿਆ ਵੀ ਏ ਤੇ ਸੁਣਿਆ ਵੀ ਏ, ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਦੇਵੋ ਮਹੇਸ਼ਵਰਾ, ਗੁਰੂਰ ਸਾਕਸ਼ਾਤ ਪਰਮ ਬ੍ਰਹਮ, ਤਸਮੈ ਸ਼੍ਰੀ ਗੁਰੂਵੇ ਨਮਾ। ਇੱਕ ਸ਼ਿਸ਼ ਦੀ ਆਪਣੇ ਗੁਰੂ ਦੇ ਪ੍ਰਤੀ ਇਹ ਵਾਲੀ ਵਿਚਾਰਧਾਰਾ ਹੋਣੀ ਚਾਹੀਦੀ ਏ। ਗੁਰੂ ਜੀ, ਜਦੋਂ ਤੁਸੀਂ ਮੇਰੀ ਸ਼ੰਕਾ ਦੂਰ ਕਰਦੇ ਹੋ ਤੇ ਸ਼ੰਕਰ ਲੱਗਦੇ ਹੋ, ਜਦੋਂ ਸੰਸਾਰਿਕ ਮੋਹ ਦੂਰ ਕਰਦੇ ਹੋ ਤੇ ਮੋਹਨ ਲੱਗਦੇ ਹੋ, ਜਦੋਂ ਜ਼ਿੰਦਗੀ ਦੇ ਜ਼ਹਿਰ ਮਤਲਬ ਵਿਸ਼ ਦੂਰ ਕਰਦੇ ਹੋ ਤੇ ਵਿਸ਼ਨੂੰ ਲੱਗਦੇ ਹੋ, ਜਦੋਂ ਮੇਰਾ ਭਰਮ ਦੂਰ ਕਰਦੇ ਹੋ ਤੇ ਬ੍ਰਹਮਾ ਲੱਗਦੇ ਹੋ, ਜਦੋਂ ਦੁਰਗਤੀ ਦੂਰ ਕਰਦੇ ਹੋ ਤੇ ਦੁਰਗਾ ਲੱਗਦੇ ਹੋ, ਤੇ ਜਦੋਂ ਗਰੂਰ ਦੂਰ ਕਰਦੇ ਹੋ ਤੇ ਗੁਰੂਦੇਵ ਲੱਗਦੇ ਹੋ। ਸਾਨੂੰ ਕਦੇ ਵੀ ਗਿਆਨ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਾਨੂੰ ਹੰਕਾਰ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਏ। ਜੇ ਸਾਡੇ ਪੈਰ ਗੁਰੂ ਘਰ ਤੇ ਗੁਰੂ ਦੀ ਸੇਵਾ ਕਰਨ ਜਾਣ ਤੋਂ ਜੀ ਚੁਰਾਉਂਦੇ ਨੇ ਤੇ ਇਹਨਾਂ ਤੇ ਵਿਸ਼ਵਾਸ ਨਾ ਕਰਿਆ ਜੇ ਕਿ ਇਹ ਪੈਰ ਸਾਨੂੰ 84 ਵੀ ਪਾਰ ਕਰਾਣਗੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਬਹੁਤ ਸਹੀ ਉਦੇ ਚੰਦਰ ਜੀ, ਹਰ ਵਾਰ ਲੈ ਕੇ ਆਉਂਦੀ ਹੈ ਇੱਕ ਮੈਸੇਜ, ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ, ਅਤੇ ਆਪਾਂ ਫਿਰ ਕਿਉਂ ਜਿਹੜੇ ਆਪਣੀ ਜਿਹੜੀ ਦੇਸੀ ਚੀਜ਼ਾਂ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਖਰਬੂਜਾ ਹੋ ਗਏ, ਤਰਬੂਜ ਹੋ ਗਏ, ਨਿੰਬੂ ਪਾਣੀ ਹੋ ਗਿਆ, ਪੁਦੀਨੇ ਦਾ ਪਾਣੀ ਹੋ ਗਿਆ, ਇਹ ਸਾਰੀਆਂ ਚੀਜ਼ਾਂ ਪੀਂਦੇ ਰਹੀਏ ਅਤੇ ਆਪਣੇ ਆਪ ਨੂੰ ਹੋਰ ਹਾਈਡਰੇਟ ਹੋ ਗਏ, ਖੀਰੇ ਹੋ ਗਏ, ਹੋਰ ਵੀ ਕਾਫੀ ਸਬਜ਼ੀਆਂ ਇਹੋ ਜਿਹੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। ਹੁਣ ਜਿਹੜੇ ਲੌਕੀ ਹੈ, ਹੁਣ ਕਈ ਕਹਿਣਗੇ ਲੌਕੀ ਈ ਮੂੰਹ ਬਣਾ ਲੈਂਦੇ ਨੇ, ਲੌਕੀ ਦਾ ਰਾਇਤਾ ਉਹ ਵੀ ਬਹੁਤ ਵਧੀਆ ਲੱਗਦਾ ਅਤੇ ਕਾਫੀ ਸਹੀ ਰਹਿੰਦਾ ਸਾਡੇ ਪੇਟ ਲਈ ਵੀ ਅਤੇ ਹਲਕਾ ਵੀ ਰਹਿੰਦਾ ਅਤੇ ਉਹ ਵੀ ਟਰਾਈ ਕਰ ਸਕਦੇ ਹੋ। ਲਓ ਜੀ, ਫਿਰ ਅਗਲਾ ਮੈਸੇਜ ਹੁੰਦੇ ਹਾਂ, ਸਾਡਾ ਕਿਹੜੇ ਦੋਸਤ ਨੇ ਭੇਜਿਆ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ?
2: ਹਾਂਜੀ ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ। ਪਹਿਲਾਂ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ, ਅੱਜ ਚਾਹ ਦਿਵਸ ਡੇ ਮਨਾਇਆ ਜਾ ਰਿਹਾ। ਹੋਰ ਵੀ ਮੈਂ ਸਟੇਸ਼ਨ ਤੋਂ ਉਸ ਮਾੜਾ ਜਿਹਾ ਪ੍ਰੋਗਰਾਮ ਸੁਣਿਆ, ਚਾਹ ਰੈਸਪੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੀ ਆਪਣੀ ਪਸੰਦ। ਮੇਰੀ ਚਾਹ ਪਹਿਲਾਂ ਤਾਂ ਸਵੇਰੇ 10 ਤੋਂ 11 ਸਾਢੇ 11 ਵਜੇ ਤੱਕ ਦੀ ਚਾਹ ਦੀ ਪਸੰਦ ਹੈ ਅਤੇ ਸ਼ਾਮ ਨੂੰ 3:30 ਤੋਂ 4:30-5 ਵਜੇ ਤੱਕ ਦੀ ਚਾਹ ਦੀ ਪਸੰਦ ਆ।
1: ਦੋ ਟਾਈਮ ਦੀ
2: ਚਾਹ ਪੀਵਣਾ ਦਾ ਤੋੜ ਅਮਲੀਆਂ ਵਾਂਗੂ ਲੱਗੀ ਰਹਿੰਦੀ ਹੈ, ਚਾਹੇ ਘੁੱਟਾਂ ਦੋ ਹੀ ਹੋਣ। ਜਿਸ ਤਰ੍ਹਾਂ ਆਪਣੀ ਪਸੰਦ ਦੀ ਗੱਲ ਕੀਤੀ ਆ, ਤਿਆਰ ਗੁੜ ਤਿਆਰ ਸ਼ੱਕਰ ਵਾਲੀ ਚਾਹ ਪਸੰਦ ਕਰਦਾ, ਚੀਨੀ ਵਾਲੀ ਨੂੰ ਨਾ। ਰੋਜ਼ ਹੀ ਜਦ ਵੀ ਚਾਹ ਪੀਣੀ ਆ ਤਾਂ ਸ਼ੱਕਰ ਵਾਲੀ ਪੀਣੀ ਆ। ਬਾਜ਼ਾਰ ਦੇ ਵਿੱਚ ਵੀ
1: ਜੀ
2: ਆਨੰਦ ਹੀ ਕੁਛ ਹੋਰ ਆ, ਜੇ ਗੁੜ ਪਾ ਕੇ ਹੋਰ ਵੀ ਸਵਾਦਲਾ ਹੋ ਜਾਂਦਾ। ਜਦੋਂ ਦੁੱਧ ਦੇ ਵਿੱਚ ਸੌਂਫ ਤਿਆਰ ਗੁੜ ਪਾ ਕੇ ਉਬਾਲ ਲਈਏ ਤਾਂ ਆਨੰਦ ਆ ਜਾਂਦਾ, ਪਰ ਗੁੜ ਤਿਆਰ ਸ਼ੱਕਰ ਆਪਣੇ ਘਲਾੜੀ ਦੀ ਹੋਣੀ ਚਾਹੀਦੀ ਹੈ ਜੀ, ਘਲਾੜ ਦੀ ਬਿਲਕੁਲ ਬਹੁਤ ਅੱਛੀ ਬਣਦੀ ਹੈ ਅਤੇ ਰੇਟ ਦਾ ਵੀ ਫਰਕ ਹੁੰਦਾ, ਬਿਲਕੁਲ ਬਹੁਤ ਹੀ ਮੈਂ ਕਿਹਾ ਆਨੰਦ ਆ ਜਾਣਾ। ਬਿੰਦਕ ਨੂੰ ਚਾਹ ਦਾ ਕੱਪ ਵੀ ਪੀਣਾ ਅਤੇ ਪ੍ਰੋਗਰਾਮ ਦਾ ਆਨੰਦ ਵੀ ਲੈ ਰਹੇ ਹਾਂ ਚੱਲਦੇ ਚੱਲਦੇ ਪ੍ਰੋਗਰਾਮ 'ਚ। ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜਿੱਦਾਂ ਕਿ ਮੁਹੰਮਦ ਅਨਵਰ ਸਾਹਿਬ ਨੇ ਦੱਸਿਆ ਕਿ ਚਾਹ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਦੀ ਹੈ ਅਤੇ ਗੁੜ ਵਾਲੀ ਚਾਹ ਅਤੇ ਸ਼ੱਕਰ ਵਾਲੀ ਚਾਹ। ਵੈਸੇ ਜਿਹਨੇ ਜਿਹਨੇ ਘਰ ਫਸਟ ਵਾਰੀ ਟਰਾਈ ਕੀਤੀ ਸੀ ਚਾਹ ਜਿਹੜੀ ਸੀਗੀ ਗੁੜ ਵਾਲੀ, ਜਦੋਂ ਬਣਾਉਂਦੇ ਪਏ ਸੀ ਇੱਦਾਂ ਤਾਂ ਨਹੀਂ ਹੋਇਆ ਕਿਤੇ ਦੁੱਧ ਪਹਿਲਾਂ ਪਾ ਗਏ ਫਿਰ ਗੁੜ ਪਾ ਤਾ ਅਤੇ ਫਿਰ ਚਾਹ ਫਟ ਗਈ? ਕਿਸੇ ਨਾਲ ਕੁਛ ਇੱਦਾਂ ਫਟ ਗਈ ਹੁੰਦਾ ਸੀ ਕਿ ਦੁੱਧ ਫਟ ਜਾਂਦਾ? ਉਹ ਗੱਲ ਕਰ ਰਹੀ ਹਾਂ ਕਿ ਜਦੋਂ ਮੈਂ ਪਹਿਲੀ ਵਾਰ ਟਰਾਈ ਕੀਤੀ ਸੀ ਨਾ, ਮੇਰੇ ਨਾਲ ਇੱਦਾਂ ਹੋਇਆ ਸੀਗਾ। ਮੈਂ 2 ਵਾਰੀ ਟਰਾਈ ਕੀਤੀ ਅਤੇ ਮੈਂ ਥੋੜ੍ਹਾ ਜਿਹਾ ਸਟਾਰਟਿੰਗ ਹੀ ਕੀਤੀ ਸੀ, ਪੁੱਛਿਆ ਕਿਸੇ ਤੋਂ ਨਹੀਂ ਸੀ ਕਿ ਪਾਪਾ ਕਹਿੰਦੇ ਚਲੋ ਚਾਹ ਬਣਾਓ, ਮੈਂ ਕਿਹਾ ਜੀ ਚਲੋ ਚਾਹ ਬਣਾਉਂਦੇ ਹਾਂ, ਫਿਰ ਕਹਿੰਦੇ ਗੁੜ ਵਾਲੀ ਹੈ, ਮੈਂ ਕਿਹਾ ਚਲੋ ਠੀਕ ਹੈ ਬਣਾਉਂਦੇ ਹਾਂ। ਫਿਰ ਜਦੋਂ ਮੈਂ ਸਟਾਰਟਿੰਗ ਕੀਤੀ ਮੈਂ ਦੁੱਧ ਹੀ ਪਾਇਆ, ਪਾਣੀ ਪੂਣੀ ਤਾਂ ਪਾਇਆ ਨਹੀਂ ਹੈ, ਮੈਂ ਕਿਹਾ ਚਲੋ ਦੁੱਧ 'ਚ ਪੱਤੀ ਪਾਉਂਦੇ ਹਾਂ, ਦੁੱਧ 'ਚ ਪੱਤੀ ਪਾਈ ਫਿਰ ਸਭ ਕੁਛ ਕੀਤਾ, ਫਿਰ ਨਾਲ ਹੀ ਗੁੜ ਪਾਤਾ, ਫਿਰ ਪਤਾ ਨਹੀਂ ਕੀ ਹੋਇਆ ਕਿ ਉਹ ਵਾਰ ਵਾਰ ਨਾ ਮਤਲਬ ਅਲੱਗ ਪਾਣੀ ਜਿਹਾ ਅਲੱਗ ਹੋ ਜਾਵੇ ਅਤੇ ਦੁੱਧ ਅਲੱਗ ਜੀ ਮਲਾਈ ਜੀ ਬਣ ਜਾਵੇ। ਮੈਂ ਕਿਹਾ ਕੀ ਹੈ, ਹੁੰਦਾ ਕੀ ਪਿਆ? ਫਿਰ ਮੰਮੀ ਨੂੰ ਬੁਲਾਵੇ, ਕਹਿੰਦੇ ਓਹੋ ਗਲਤ ਤਰੀਕੇ ਨਾਲ ਬਣਾ ਰਹੇ। ਫਿਰ ਜਿਨ੍ਹਾਂ ਨੂੰ ਮਤਲਬ ਪ੍ਰੋਪਰ

0: ਪਤਾ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਨੇ ਕਿ ਕਦੀ ਤੁਹਾਡੇ ਨਾਲ ਇੱਦਾਂ ਹੋਇਆ ਚਾਹ ਬਣਾਉਂਦੇ ਹੋਏ। ਲਓ ਜੀ ਫਿਰ ਅਗਲਾ ਮੈਸੇਜ ਸੁਣਦੇ ਹਾਂ ਕਿ ਨਾ ਸਾਡੇ ਦੋਸਤ ਨੇ ਮੈਸੇਜ ਕੀਤਾ ਤੇ ਕੀ ਕਹਿਣਾ ਚਾਹੁੰਦੇ ਨੇ।
1: ਸਤਿ ਸ਼੍ਰੀ ਅਕਾਲ ਮੈਂ ਰਿਸ਼ਮ ਸਿੰਘ ਗਿੱਲ ਪਿੰਡ ਚੱਕੋਲਾ ਨੇੜੇ ਸੁਲਤਾਨਪੁਰ ਲੋਧੀ
0: ਜੀ।
1: ਮੈਡਮ ਅੱਜ ਤੁਸੀਂ ਚਾਹ ਬਾਰੇ ਗੱਲ ਕਰਦੇ ਹੋ
0: ਜੀ।
1: ਬੜੇ ਲੋਕ ਕਹਿੰਦੇ ਕਿ ਚਾਹ ਪੀਣੀ ਨਹੀਂ ਚੰਗੀ ਹੁੰਦੀ, ਮਾੜੀ ਹੁੰਦੀ ਹੈ, ਪਰ ਸਾਰੀਆਂ ਚੀਜ਼ਾਂ ਦੇ ਨੁਕਸਾਨ ਹੀ ਨਹੀਂ, ਕਈਆਂ ਦੇ ਕੁਛ ਫਾਇਦੇ ਵੀ ਹੁੰਦੇ ਹੈ। ਪਹਿਲਾ ਫਾਇਦਾ ਤਾਂ ਇਹ ਮੈਡਮ, ਜਿਸ ਤਰ੍ਹਾਂ ਸਾਰੇ ਬੰਦੇ ਪ੍ਰਾਈਵੇਟ ਚਾਹੇ ਸਰਕਾਰੀ ਜੋਬ ਕਰਦੇ ਹੈ, ਮੈਡਮ ਚਾਹ ਦੇ ਬਹਾਨੇ 2 ਮਿੰਟ 5 ਮਿੰਟ ਰੈਸਟ ਕੀਤਾ ਜਾਂਦਾ, ਪਹਿਲਾ ਨੰਬਰ ਇਹ ਪਹਿਲਾ ਫਾਇਦਾ ਇਹ ਇਹਦਾ
0: ਬਿਲਕੁਲ।
1: ਤੇ ਦੂਸਰੀ ਗੱਲ ਮੈਡਮ, ਚਾਹ ਦੇ ਬਹਾਨੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਕੁਛ ਟਾਈਮ ਵਾਸਤੇ ਮੇਲ ਮਿਲਾਪ ਹੋ ਜਾਂਦਾ, ਚਾਹ ਦੇ ਬਹਾਨੇ, ਚਾਹ ਦੇ ਜ਼ਰੀਏ ਹੀ ਸੱਜਣਾ ਮਿੱਤਰਾਂ ਨਾਲ ਕੁਛ ਟਾਈਮ ਮੇਲ ਮਿਲਾਪ ਹੋ ਜਾਂਦਾ।
0: ਹਾਂ, ਇਹ ਇੱਕ
1: ਬਹੁਤ ਵਧੀਆ ਬਹਾਨਾ ਹੁੰਦਾ ਚਾਹ ਦਾ।
0: ਬਿਲਕੁਲ ਸਹੀ।
1: ਤੇ ਦੂਸਰੀ ਗੱਲ ਮੈਡਮ, ਇੱਕ ਤੁਹਾਨੂੰ ਮੈਂ ਹੋਰ ਦੱਸ

0: ਨਹੀਂ ਨਹੀਂ ਚੰਗੀ ਹੁੰਦੀ, ਮਾੜੀ ਹੁੰਦੀ ਆ। ਪਰ ਸਾਰੀਆਂ ਚੀਜ਼ਾਂ ਦੇ ਨੁਕਸਾਨ ਹੀ ਨਹੀਂ, ਕਈਆਂ ਦੇ ਕੁਛ ਫਾਇਦੇ ਵੀ ਹੁੰਦੇ ਆ। ਪਹਿਲਾ ਫਾਇਦਾ ਤਾਂ ਇਹ ਮੈਡਮ, ਜਿਸ ਤਰ੍ਹਾਂ ਸਾਰੇ ਬੰਦੇ ਪ੍ਰਾਈਵੇਟ ਚਾਹੇ ਸਰਕਾਰੀ ਜੋਬ ਕਰਦੇ ਆ, ਮੈਡਮ ਚਾਹ ਦੇ ਬਹਾਨੇ ਦੋ ਮਿੰਟ ਪੰਜ ਮਿੰਟ ਰੈਸਟ ਕੀਤਾ ਜਾਂਦਾ, ਪਹਿਲਾ ਨੰਬਰ ਇਹ ਪਹਿਲਾ ਫਾਇਦਾ ਇਹ ਇਹਦਾ।
1: ਬਿਲਕੁਲ।
0: ਤੇ ਦੂਸਰੀ ਗੱਲ ਮੈਡਮ, ਚਾਹ ਦੇ ਬਹਾਨੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਕੁਛ ਟਾਈਮ ਵਾਸਤੇ ਮੇਲ ਮਿਲਾਪ ਹੋ ਜਾਂਦਾ, ਚਾਹ ਦੇ ਬਹਾਨੇ, ਚਾਹ ਦੇ ਜ਼ਰੀਏ ਹੀ ਸੱਜਣਾ ਮਿੱਤਰਾਂ ਨਾਲ ਕੁਛ ਟਾਈਮ ਮੇਲ ਮਿਲਾਪ ਹੋ ਜਾਂਦਾ।
1: ਹਾਂ, ਇੱਕ
0: ਬਹੁਤ ਵਧੀਆ ਬਹਾਨਾ ਹੁੰਦਾ ਚਾਹ ਦਾ।
1: ਬਿਲਕੁਲ ਸਹੀ।
0: ਤੇ ਦੂਸਰੀ ਗੱਲ ਮੈਡਮ, ਇੱਕ ਤੁਹਾਨੂੰ ਮੈਂ ਹੋਰ ਦੱਸ ਦੇਵਾਂ, ਜੇ ਕਿਸੇ ਨੂੰ ਪੇਟ ਦੀ ਪ੍ਰੋਬਲਮ ਆ ਨਾ, ਦਰਦ ਹੁੰਦਾ ਜਾਂ ਲੂਜ ਮੋਸ਼ਨ ਲੱਗੇ ਆ, ਤੇ ਦਵਾਈ ਦਾ ਲਾਗੇ ਕੋਈ ਇੰਤਜ਼ਾਮ ਨਹੀਂ, ਕਈ ਵਾਰੀ ਇਹੋ ਜਿਹੀ ਟਾਈਮ ਆ ਜਾਂਦਾ, ਤੇ ਜੇ ਅੱਧਾ ਕੱਪ ਚਾਹ ਦਾ ਤੇ ਅੱਧਾ ਪਾਣੀ ਦਾ ਪਾ ਕੇ ਪੀਤਾ ਜਾਵੇ ਤਾਂ ਮੈਡਮ ਦਵਾਈ ਦਾ ਕੰਮ ਕਰਦਾ। ਇਹ ਅਜਮਾਇਆ ਹੋਇਆ ਮੈਡਮ, ਜੇ ਕਿਸੇ ਨੂੰ ਕਿਤੇ ਵੀ ਇਹ ਪ੍ਰੋਬਲਮ ਆਵੇ ਤੇ ਇਹ ਤਜਰਬਾ ਕਰਕੇ ਦੇਖਿਓ। ਸ਼ੁਕਰੀਆ, ਮਿਹਰਬਾਨੀ ਜੀ, ਬਾਕੀ ਸਾਰੇ ਆਪਾਂ ਆਪਣੇ ਵਿਚਾਰ ਦੇਣਗੇ। ਧੰਨਵਾਦ ਜੀ।
1: ਜੀ ਧੰਨਵਾਦ ਤੁਹਾਡਾ ਮੈਸੇਜ ਕਰਨ ਦਾ। ਬਿਲਕੁਲ ਜ਼ਰੂਰ, ਕਈ ਸਾਡੇ ਦੋਸਤ ਸੁਣਦੇ ਵੀ ਹੋਣੇ ਜੇ ਉਹਨਾਂ ਨੇ ਅਜ਼ਮਾਇਆ ਹੋਇਆ ਇਸ ਮੈਥਡ ਨੂੰ, ਉਹ ਵੀ ਹਾਂ ਵੀ ਕਰਨਗੇ। ਚਲੋ ਅਗਲਾ ਮੈਸੇਜ ਪੜ੍ਹਦੇ ਹਾਂ ਕਿਹਨਾਂ ਨੇ ਭੇਜਿਆ ਹੈ। ਜਿਨ੍ਹਾਂ ਨੇ ਲਿਖਿਆ, ਜੋ ਤੁਹਾਨੂੰ ਸਮਝਾਉਂਦਾ ਵੀ ਹੋਵੇ ਅਤੇ ਬਿਨਾਂ ਕਹੇ ਸਮਝ ਲੈਂਦਾ ਵੀ ਹੋਵੇ, ਉਹ ਉਸ ਤੋਂ ਵਧੀਆ ਸਾਥੀ ਦੁਨੀਆਂ ਵਿੱਚ ਕੋਈ ਨਹੀਂ ਹੁੰਦਾ। ਸਿਆਣੇ ਆਖਦੇ ਨੇ, ਹੱਸਦਿਆਂ ਦੇ ਘਰ ਹੀ ਅਸਲ ਵਿੱਚ ਵੱਸਦੇ ਨੇ, ਕਿਉਂਕਿ ਮੁਸਕਰਾਉਂਦੇ ਚਿਹਰੇ ਸਿਰਫ ਚਿਹਰੇ ਨਹੀਂ, ਰੂਹਾਂ ਦੀ ਰੌਸ਼ਨੀ ਹੁੰਦੇ ਨੇ। ਇਹੋ ਜਿਹੇ ਲੋਕ ਪਰਫਿਊਮ ਦੇ ਦੁਕਾਨ ਵਰਗੇ ਹੁੰਦੇ ਨੇ, ਜੋ ਆਪਣੇ ਕੋਲ ਆਉਣ ਵਾਲਿਆਂ ਨੂੰ ਖੁਸ਼ਬੂ ਨਾਲ ਭਰ ਦਿੰਦੇ ਨੇ। ਚਾਹੇ ਤੁਸੀਂ ਕੁਝ ਵੀ ਨਾ ਹੋਵੋ, ਚਾਹੇ ਤੁਸੀਂ ਕੁਝ ਵੀ ਨਾ ਲਵੋ ਨਾ ਖਰੀਦੋ, ਫਿਰ ਵੀ ਉਹਨਾਂ ਦੀ ਮਹਿਕ ਤੁਹਾਡੇ ਨਾਲ ਰਹਿ ਹੀ ਜਾਂਦੀ ਹੈ। ਇਸ ਲਈ ਮੁਸਕਰਾਹਟ ਵੰਡਦੇ ਰਹੋ, ਕਿਉਂਕਿ ਇਹੀ ਦੌਲਤ ਜੋ ਘਟਦੀ ਨਹੀਂ ਹੈ, ਵੱਧਦੀ ਹੀ ਵੱਧਦੀ ਜਾਂਦੀ ਹੈ। ਅਤੇ ਇਹ ਮੈਸੇਜ ਸਾਨੂੰ ਭੇਜਿਆ ਹੈ ਗੁਰਵਿੰਦਰ ਜੋੜਾ, ਪਰਮੀਤ ਜੋੜਾ ਅਤੇ ਡਾਕਟਰ ਰਣਜੀਤ ਜੋੜਾ ਨੇ ਤਰਨ ਤਾਰਨ ਤੋਂ। ਲਓ ਜੀ, ਫਿਰ ਅਗਲਾ ਮੈਸੇਜ ਵੀ ਸਾਨੂੰ ਆ ਚੁੱਕਿਆ ਹੈ। ਦੋਹੇ ਸੱਚੇ ਦੋਸਤ ਮਿਲਣਗੇ ਸ਼ੀਸ਼ਾ ਅਤੇ ਪਰਛਾਵਾਂ, ਸ਼ੀਸ਼ਾ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ ਸਾਥ ਨਹੀਂ ਛੱਡਦਾ। ਇਹ ਸਾਨੂੰ ਮੈਸੇਜ ਕੀਤਾ ਹੈ, ਲਿਖਿਆ ਹੈ ਰਾਹੁਲ ਜੀ, ਯੂ ਆਰ ਮੋਸਟ ਵੈਲਕਮ, SBS ਨਗਰ, ਮਹਿਰਮਪੁਰ, ਤਲੋਚਨ ਨਿੱਕੀ। ਲਓ ਜੀ, ਚੈੱਕ ਆਡੀਓ ਲੈਵਲ ਆਫ ਮੈਸੇਜ ਐਂਡ ਕੰਸੋਲ, ਕੀਪ ਸਪੀਕਰ ਆਫ ਦਾ ਫੋਨ ਕਲੋਜ਼ ਟੂ ਮਾਈਂਡ। ਓਕੇ ਜੀ, ਅੱਗੇ ਦੇਖਦੇ ਹਾਂ ਫਿਰ ਸਾਨੂੰ ਮੈਸੇਜ ਕਿਹਨਾਂ ਨੇ ਕੀਤਾ ਅਤੇ ਕੀ ਕਹਿਣਾ ਚਾਹ ਰਹੇ ਨੇ। ਵਾਹ, ਸਾਡੇ ਦੋਸਤ ਸਾਨੂੰ ਪ੍ਰੋਪਰ ਐਨ ਇਨਫੋਰਮੇਸ਼ਨ ਦੇ ਰਹੇ ਅੱਜ, ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਅਟੈਂਟਿਵ ਨੇ ਸਾਡੇ ਦੋਸਤ। ਲਓ ਜੀ, ਅਗਲਾ ਮੈਸੇਜ ਸੁਣਦੇ ਹਾਂ ਕੀ ਕਹਿਣਾ ਰਹੇ। ਚਾਹ ਦੀ ਕੋਈ ਕਹਾਣੀ, ਕੋਈ ਰੈਸਪੀ ਜਾਂ ਆਪਣੀ ਜਾਣਕਾਰੀ?
2: ਰਾਜ ਮੈਨ ਜੀ
1: ਜੀ,
2: ਸਾਨੂੰ ਤੇ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਸੋ ਅੱਜ ਬੇਟਾ ਜੀ, ਤੋਂ ਤੁਸੀਂ ਗੁੱਡ ਮਾਰਨਿੰਗ ਸ਼ੋ 'ਚ ਜੋ ਚਾਹ ਬਾਰੇ ਗੱਲ ਕੀਤੀ ਹੈ
1: ਜੀ,
2: ਦੁਨੀਆਂ ਦਾ ਕੋਈ ਐਸਾ ਮੁਲਕ ਨਹੀਂ ਹੈ ਜਿੱਥੇ ਚਾਹ ਨਹੀਂ ਚੱਲਦੀ।
1: ਇਹ ਗੱਲ ਤੇ
2: ਚਾਹ ਮਾੜੀ ਨਹੀਂ ਹੈ, ਪਰ ਜ਼ਿਆਦਾ ਚਾਹ ਦਾ ਨੁਕਸਾਨ ਹੈ। ਦੋ ਟਾਈਮ ਚਾਹ ਪੀ ਔਰ ਥੋੜ੍ਹੀ, ਕੋਈ ਨੁਕਸਾਨ ਨਹੀਂ ਹੈ। ਖਾਸ ਕਰ ਓਲਡ ਏਜ 'ਚ ਤਾਂ ਚਾਹ ਬਹੁਤ ਹੀ ਜ਼ਰੂਰੀ ਹੈ। ਸਾਡੇ ਆਦਮਪੁਰ 'ਚ ਹੀ ਸਾਡੇ ਬਹੁਤ ਹੀ ਅੱਛੇ ਦੋਸਤ ਮੰਗਤੂ ਕਰੋੜੀਮਾਲ ਜੀ, ਸਾਡੇ ਬੜੇ ਅੱਛੇ ਦੋਸਤ ਹੈਗੇ ਆ, ਬੜੇ ਨੇਕ ਇਨਸਾਨ ਹੈ, ਬਹੁਤ ਚਾਹ ਅੱਛੀ ਬਣਾਉਂਦੇ ਆ, ਦੂਰੋਂ ਦੂਰੋਂ ਚਾਹ ਪੀਣ ਆਉਂਦੇ ਆ। ਸੋ ਜੋ ਮਿਲਾਵਟ ਬਾਰੇ ਤੁਸੀਂ ਗੱਲ ਕੀਤੀ ਆ, ਅੱਜ ਦੇ ਸਮੇਂ 'ਚ ਕੋਈ ਐਸੀ ਚੀਜ਼ ਨਹੀਂ ਜਿਸ 'ਚ ਮਿਲਾਵਟ ਨਹੀਂ ਹੋ ਰਹੀ। ਮਿਲਕ ਲੈ ਲਓ, ਪਨੀਰ ਲੈ ਲਓ, ਕੋਈ ਸਬਜ਼ੀ ਆ, ਫਰੂਟ ਹੈ, ਸਪਰੇਆਂ ਟੀਕਿਆਂ ਵਾਲੀਆਂ ਸਬਜ਼ੀਆਂ, ਫਰੂਟ ਆ ਰਹੇ ਆ ਜੋ ਕਿ ਕਿਸਮ ਦੀ ਜ਼ਹਿਰ ਹੀ ਹੈ
1: ਜੀ,
2: ਜੋ ਸਾਡੇ ਭਰਾਏ ਕੰਮ ਕਰਦੇ ਆ, ਇਹ ਚੀਜ਼ ਅੱਛੀ ਨਹੀਂ ਹੈ। ਦੂਸਰੇ ਨੂੰ ਜ਼ਹਿਰ ਖਿਲਾ ਕੇ ਜੋ ਇਹਦਾ ਭਲਾ ਨਹੀਂ ਹੁੰਦਾ। ਸੋ ਬੇਨਤੀ ਹੈ, ਕੰਮ ਨਾ ਕਰਨ। ਸੋ ਸਾਡੇ ਮਮਿਕਰੀ ਮੈਨ ਮਿੰਟੂ ਚੰਦੇਲ ਜੀ ਬਹੁਤ ਅੱਛੀ ਮਿਊਟੀ ਕਰਦੇ ਆ, ਚਾਵਾ ਜੀ ਉਹਨਾਂ ਨੂੰ 100 ਚੋਂ 100 ਨੰਬਰ ਦਿੰਦੇ ਆ ਉਹਨਾਂ ਨੂੰ।
1: ਅੱਛਾ ਜੀ।
2: ਸੋ ਇਸੇ ਸ਼ੋਅ 'ਚ ਕਿਰਨ ਅਰੋੜਾ ਜੀ ਨੇ ਜੋ ਇੱਕ ਵਾਰ ਆਖਿਆ ਸੀ ਕਿ ਅਗਰ ਕੋਈ ਦੋਸਤ ਇੱਕ ਦੂਸਰੇ ਨੂੰ ਯਾਦ ਕਰਦਾ ਇਸ ਸ਼ੋਅ 'ਚ, ਇਹ ਤਾਂ ਕੋਈ ਬੁਰੀ ਗੱਲ ਨਹੀਂ ਹੈ, ਇਸ ਦੇ ਨਾਲ ਉਸਦਾ ਹੌਸਲਾ ਵੱਧਦਾ। ਇਹ ਸੱਚਾਈ ਹੈ ਜੀ, ਕਿਉਂਕਿ ਅਸੀਂ ਇੱਕ ਪਰਿਵਾਰਕ ਮੈਂਬਰ ਹੈ, ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਸਾਡੇ ਭੁਪਿੰਦਰ ਜੀ ਚਾਹ ਜੀ ਹੈ, ਅਟੂਰ ਵਾਲੇ ਅਮਨਦੀਪ ਜੀ ਹੈ, ਕੁਦੇ ਚੰਦਰ ਜੀ ਹੈ, ਸਾਰੇ ਬਹੁਤ ਬਹੁਤ ਅੱਛੀਆਂ ਅੱਛੀਆਂ ਜਾਣਕਾਰੀਆਂ ਦੇ ਰਹੇ ਆ, ਬਹੁਤ ਅੱਛਾ ਲੱਗਦਾ। ਸੋ ਸਭ ਦੇ ਸੁੱਖ ਮੰਗਦਾ ਹੋਇਆ, ਤੰਦਰੁਸਤੀ ਮੰਗਦਾ ਹੋਇਆ, ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ ਜੀ।
1: ਧੰਨਵਾਦ। ਜਿੱਦਾਂ ਕਿ ਜਸਬੀਰ ਜੀ ਨੇ ਕਿਹਾ ਹੈ ਕਿ ਇੱਕ ਦੂਜੇ ਦੇ ਨਾਲ ਆਕਾਸ਼ਵਾਣੀ ਦੇ ਨਾਲ ਅਸੀਂ ਜੁੜਦੇ ਹਾਂ ਦੋਸਤ।

0: ਜਾਂਦੀਆਂ। ਹੁਣ ਦੇਖੋ, ਇੱਕ ਇਨਸਾਨ ਇੱਕ ਥਾਂ 'ਤੇ ਬੈਠਾ ਹੋਇਆ, ਦੂਜਾ ਇਨਸਾਨ ਕਿਸੇ ਹੋਰ ਥਾਂ 'ਤੇ, ਇੱਕ ਦੂਜੇ ਨੂੰ ਨਹੀਂ ਜਾਣਦੇ, ਲੇਕਿਨ ਰੇਡੀਓ ਦੇ ਮਾਧਿਅਮ ਦੇ ਨਾਲ ਅਸੀਂ ਇੱਕ ਦੂਜੇ ਨਾਲ ਜੁੜ ਜਾਂਦੇ ਹਾਂ। ਇਹੋ ਜਿਹੇ ਪ੍ਰੋਗਰਾਮ ਸਾਡੇ ਬਣੇ ਹੋਏ ਹੈ, ਜਿੱਦਾਂ ਦਿਲ ਆਪਣਾ ਪੰਜਾਬੀ ਹੋ ਗਿਆ ਹੈ, ਜਾਂ ਹੋਰ ਵੀ ਪ੍ਰੋਗਰਾਮ ਨੇ ਜਿਹਦੇ ਵਿੱਚ ਕਈ ਵਾਰ ਫਰਮਾਇਸ਼ਾਂ ਆਉਂਦੀਆਂ, ਇੱਕ ਦੂਜੇ ਦੇ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ, ਆਪਸ ਦੇ ਵਿੱਚ ਜੁੜ ਜਾਂਦੇ ਹਾਂ। ਇਹੀ ਤਾਂ ਹੈ ਰੇਡੀਓ ਦੀ ਖੂਬਸੂਰਤੀ, ਸਾਡੇ ਆਕਾਸ਼ਵਾਣੀ ਦੀ ਜਿਹੜੀ ਖੂਬਸੂਰਤੀ ਹੈ। ਚਲੋ ਜੀ, ਦੇਖਦੇ ਹਾਂ ਹੋਰ ਕਿਹਨਾਂ ਕਿਹਨਾਂ ਦੇ ਮੈਸੇਜ ਆਏ ਨੇ। ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ ਤੇ ਚਾਹ ਬਾਰੇ ਚਰਚਾ ਕਰਨਗੇ ਜਾਂ ਆਪਣੀ ਕੋਈ ਚਰਚਾ।
1: ਹੈਲੋ ਦਿਲ ਆਪਣਾ ਪੰਜਾਬੀ, ਰਾਹਿਲ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਅੱਜ ਇੰਟਰਨੈਸ਼ਨਲ ਟੀ ਡੇ ਹੈ, ਤੁਸੀਂ ਸਵੇਰ ਦੀ ਚਾਹ ਦੇ ਬਾਰੇ ਬਹੁਤ ਗੱਲਾਂ ਕੀਤੀਆਂ, ਤੇ ਜਦੋਂ ਮੈਂ ਚਾਹ ਬਣਾਈ ਨਾ ਤੇ ਮੇਰੀ ਚਾਹ ਹੋ ਗਈ ਅੱਜ ਖਰਾਬ, ਕਿਉਂਕਿ ਗਰਮੀ ਜ਼ਿਆਦਾ ਪੈਣ ਕਰਕੇ ਫਰਿੱਜ ਦੇ ਵਿੱਚ ਕੂਲਿੰਗ ਘੱਟ ਸੀਗੀ, ਤੇ ਕੂਲਿੰਗ ਘੱਟ ਹੋਣ ਕਰਕੇ ਦੁੱਧ ਹੋ ਗਿਆ ਖਰਾਬ, ਤੇ ਮੇਰੀ ਚਾਹ ਹੋ ਗਈ ਖਰਾਬ ਅੱਜ ਟੀ ਡੇ ਵਾਲੇ ਦਿਨ। ਤੇ ਮੈਡਮ ਜੀ, ਅੱਜ ਮੈਂ ਤੁਹਾਨੂੰ ਇੱਕ ਨਾ ਸ਼ੇਅਰ ਕਰਦੀ ਹਾਂ ਚਾਏ। ਚਾਹ ਹੈਗੀ ਆ ਪੁਦੀਨੇ ਦੀ। ਚਾਹ ਬਣਾਉਣ ਦਾ ਤਰੀਕਾ ਹੈਗਾ ਵਾ ਮੈਡਮ ਜੀ, ਪਾਣੀ ਗਰਮ ਕਰਕੇ ਅੱਛੀ ਤਰ੍ਹਾਂ ਉਹਦੇ ਵਿੱਚ ਕੁਛ ਪੱਤੀਆਂ ਪੁਦੀਨੇ ਦੀਆਂ ਪਾ ਕੇ ਧੋ ਸਵਾਰ ਕੇ ਉਹਦੇ ਚ ਪਾਣੀਆਂ ਵਾ, ਤੇ ਥੱਲੋਂ ਉਬਾਲਾ ਨਹੀਂ ਦਵਾਉਣਾ, ਉਸ ਪਾਣੀ ਦੇ ਵਿੱਚ ਪਈਆਂ ਰਹਿਣ ਦੋ। ਜੇ ਤੁਸੀਂ ਉਹਨੂੰ ਗਰਮ ਕਰਕੇ ਉਬਾਲਾ ਦਵਾਓਗੇ, ਉਹਦੀ ਫ੍ਰੈਗਨੈਂਸ ਵੀ ਖਤਮ ਹੋ ਜਾਏਗੀ ਔਰ ਉਹਦਾ ਅਸਰ ਵੀ ਖਤਮ ਹੋ ਜਾਏਗਾ ਮੈਡਮ ਜੀ। ਇਹ ਲੜਕੀਆਂ ਵਾਸਤੇ ਬੜੀ ਫਾਇਦੇਮੰਦ ਹੈ ਜਿਨ੍ਹਾਂ ਦਾ ਹਾਰਮੋਨਸ ਅਨਬੈਲੈਂਸ ਹੋ ਜਾਂਦੇ ਹਨ ਮੈਡਮ ਜੀ। ਤੇ ਤੁਸੀਂ ਜਦੋਂ ਉਹਨੂੰ ਫਿਰ ਛਾਣ ਕੇ ਉਹਦੇ ਵਿੱਚ ਸੈਦਾ ਨਮਕ ਔਰ ਨਿੰਬੂ ਪਾ ਕੇ ਪੀ ਸਕਦੇ ਹੋ। ਇਹ ਦਿਨ ਵਿੱਚ ਪੀਣੀ ਹੈ, ਖਾਲੀ ਪੇਟ ਪੀਣੀ ਹੈ, ਰਾਤ ਨੂੰ ਨਹੀਂ ਪੀਣੀ। ਜੇ ਪੀਣੀ ਹੈ ਰਾਤ ਨੂੰ ਤੇ ਨੀਂਦ ਨਹੀਂ ਆਏਗੀ, ਇਸ ਕਰਕੇ ਇਹ ਦਿਨ ਨੂੰ ਹੀ ਪੀ ਜਾ ਸਕਦੀ ਹੈ ਮੈਡਮ ਜੀ। ਤੇ ਅੱਜ ਮੇਰੀ ਮੈਰਿਜ ਐਨਵਰਸਰੀ ਹੈ, ਤੇ ਮੈਨੂੰ ਇੱਕ ਹੋਰ ਸ਼ਿਕਾਇਤ ਹੈਗੀ ਹੈ ਕਿ ਜਦੋਂ ਵੀ ਮੈਂ ਚਾਹ ਪੀਂਦੀ ਹਾਂ ਇੱਕ ਕੱਪ, ਚਾਹ ਵਾਲੇ ਦਿਨ ਮੈਂ ਚਾਹ ਦੀ ਗੱਲ ਸ਼ੇਅਰ ਕਰ ਰਹੀ ਹਾਂ, ਜਦੋਂ ਵੀ ਮੈਂ ਇੱਕ ਕੱਪ ਚਾਹ ਦਾ ਪੀਂਦੀ ਹਾਂ, ਕੁਛ ਮਿੰਟ ਬਾਅਦ, ਕੁਛ 10-15 ਮਿੰਟਾਂ ਬਾਅਦ ਮੈਂ ਇੱਕ ਕੱਪ ਚਾਹ ਦਾ ਹੋਰ ਪੀਂਦੀ ਹਾਂ ਮੈਡਮ ਜੀ। ਤੇ ਜਦੋਂ ਮੈਂ ਕਿਤੇ ਚਲੀ ਵੀ ਜਾਂਦੀ ਹਾਂ ਨਾ, ਉੱਥੇ ਵੀ ਮੈਂ ਚਾਹ ਪੀਣ ਤੋਂ ਬਾਅਦ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਕਿ ਮੈਨੂੰ ਅੱਧਾ ਕੱਪ ਚਾਹ ਦਾ ਇੱਕ ਹੋਰ ਬਣਾ ਦਿਓ। ਮੈਡਮ ਜੀ, ਇਹ ਮੇਰੀ ਕਮਜ਼ੋਰੀ ਹੈ ਜਾਂ ਮੇਰੀ ਆਦਤ ਹੈ, ਮੈਨੂੰ ਅੱਜ ਤੱਕ ਨਹੀਂ ਪਤਾ ਲੱਗੀ ਮੈਡਮ ਜੀ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਜਿੱਦਾਂ ਕਿ ਕਿਰਨ ਜੀ ਨੇ ਕਿਹਾ ਕਿ ਚਾਹ ਜਿਹੜੀ ਹੈ ਨਾ, ਉਹਨਾਂ ਦੀ ਕਮਜ਼ੋਰੀ ਹੋ ਸਕਦੀ ਹੈ ਕਿ ਇੱਕ ਕੱਪ ਚਾਹ ਪੀ ਲਈ ਤੇ ਇੱਕ ਹੋਰ ਚਾਹੀਦੀ ਹੈ। ਕਈ ਵਾਰ ਸਾਡੇ ਜਿਹੜੇ ਪੇਰੈਂਟਸ, ਉਹਨਾਂ ਨੂੰ ਵੀ ਵੇਖਿਆ ਜਾਂਦਾ ਹੈ ਕਿ ਜਦੋਂ ਚਾਹ ਪੀ ਲੈਂਦੇ ਸਵੇਰੇ, ਤੜਕੇ ਉੱਠ ਜਾਂਦੇ ਸਵੇਰੇ 5:30 ਹੋ ਗਏ ਆ, 6 ਉੱਠ ਕੇ ਨਾ, ਮਤਲਬ ਕੰਮ ਕੁੰਮ ਕਰਕੇ, ਕੰਮ ਸੰਵਾਰ ਕੇ ਚਾਹ ਪੀਣੀ ਸ਼ੁਰੂ ਕਰ ਦਿੰਦੀ ਹੈ। ਫਿਰ ਜਦੋਂ ਬੱਚੇ ਉੱਠਦੇ ਆ 7-7:30 ਜਾਂ ਟਾਈਮ ਜੋ ਵੀ ਹੈ, ਉਹਦੇ ਨਾਲ ਕਹਿੰਦੇ ਜਦੋਂ ਚਾਹ ਬਣਾ ਰਹੇ ਹੋ, ਚੱਲ ਕੋਈ ਨਹੀਂ ਮੇਰੇ ਲਈ ਵੀ ਇੱਕ ਕੱਪ ਧਰ ਲਈ, ਤੇ ਉਦੋਂ ਵੀ ਚਾਹ ਹੋ ਜਾਂਦੀ ਹੈ। ਫਿਰ ਜ਼ਿਆਦਾ ਜਿਹੜੀ ਚਾਹ ਪੀਣਾ ਨਾ, ਉਹ ਵੀ ਨੁਕਸਾਨਦਾਇਕ। ਅਤੇ ਇੱਕ ਹੋਰ ਕਿਹੜੀ ਚਾਹ ਬਹੁਤ ਨੁਕਸਾਨਦਾਇਕ ਉਹ ਦੱਸਦੀ ਹਾਂ। ਜਦੋਂ ਆਪਾਂ ਚਾਹ ਬਣਾਉਂਦੇ ਹਾਂ ਨਾ, ਕਈ ਵਾਰ ਸੀ ਕਹਿੰਦੇ ਬਹੁਤ ਕਾੜ ਕਾੜ ਕੇ ਚਾਹ ਬਣਾਉਂਦੇ ਹਾਂ, ਹੈ ਨਾ, ਰੱਖੀ ਪਈ ਹੈ, ਕੜੀ ਜਾਓ, ਇੱਕ ਕੱਪ ਪਾਣੀ ਰੱਖਦਾ ਅਤੇ ਬਣਾਉਣੀ ਅੱਧੀ ਕੱਪ ਹੀ ਹੈ, ਅਤੇ ਫਿਰ ਉਹਨੂੰ ਕਾੜੀ ਜਾਂਦੇ ਹਾਂ, ਚਾਹ ਪੱਤੀ ਕੜੀ ਜਾ ਰਹੀ ਹੈ, ਦੁੱਧ ਪਾ ਕੇ ਵੀ ਕਾੜੀ ਜਾ ਰਹੇ ਹਾਂ। ਜੇ ਮਤਲਬ 2 ਕੱਪ ਜਿਹੜਾ ਹੈ ਆਪਾਂ ਕੁੱਲ ਮਿਲਾ ਕੇ ਪਾਣੀ ਅਤੇ ਚਾਹ ਪਾਏ, ਬਣਨਾ ਉਹ ਅੱਧਾ ਕੱਪ ਹੈ। ਇੰਨੀ ਜ਼ਿਆਦਾ ਕਾੜਨ ਦੇ ਨਾਲ ਜਿਹੜੀ ਚਾਹ ਹੈ ਨਾ, ਉਹ ਫਿਰ ਜਿਹੜੀ ਹੈ ਨਾ, ਇੱਕ ਤਰ੍ਹਾਂ ਦਾ ਐਸਿਡ ਬਣ ਜਾਂਦਾ, ਉਹ ਵੀ ਨਹੀਂ ਪੀਣੀ ਚਾਹੀਦੀ। ਇਸ ਕਰਕੇ ਥੋੜ੍ਹੀ ਜਿਹੜੀ ਹੈ ਨਾ, ਘੱਟ ਜਿਹੜੀ ਹੈ ਦੁੱਧ ਦੇ ਵਿੱਚ ਪੱਤੀ ਪਾ ਕੇ ਤੁਸੀਂ ਲਗਾ ਸਕਦੇ ਹੋ। ਹੋਰ ਅਲੱਗ ਅਲੱਗ ਤਰ੍ਹਾਂ ਦੀ ਚਾਹ, ਕਿੰਨੀ ਸਾਰੀ ਚਾਹ ਆ, ਜਿੱਦਾਂ ਕਿ ਮੈਂ ਦੱਸੀ ਕਸ਼ਮੀਰ ਵਾਲੀ ਨੂੰ ਚਾਹ, ਨੂਨ ਵਾਲੀ ਚਾਹ ਉਹ ਵੀ ਹੈ, ਅਤੇ ਹੋਰ ਵੀ ਕਾਫੀ ਚਾਹ। ਠੰਡੀ ਚਾਹ ਪੀਤੀ ਆ, ਠੰਡੀ ਚਾਹ ਤਾਂ ਤੁਸੀਂ ਪੀਤੀ ਹੈ, ਉਹ ਵਾਲੀ ਠੰਡੀ ਚਾਹ ਨਹੀਂ ਹੈ ਜਿਹੜੀ ਗਰਮ ਬਣਾ ਕੇ ਬਾਅਦ 'ਚ ਰੱਖੀ ਜਿਹੜੀ ਚਾਹ ਹੁੰਦੀ ਹੈ, ਉਹ ਵੀ ਇੱਕ ਤਰ੍ਹਾਂ ਦਾ ਐਸਿਡ ਆ, ਉਹ ਵੀ ਨਹੀਂ ਪੀਣੀ ਚਾਹੀਦੀ। ਇਸ ਕਰਕੇ ਚਾਹ ਬਾਰੇ ਵੀ ਕਈ ਚੀਜ਼ਾਂ ਹੈ ਜਿਹੜੀਆਂ ਜਾਣੀਆਂ ਜ਼ਰੂਰੀ ਹੈ। ਲਓ ਜੀ, ਫਿਰ ਅਗਲਾ ਮੈਸੇਜ ਸਾਨੂੰ ਇੱਕ ਹੋਰ ਆ ਚੁੱਕਿਆ, ਉਹ ਵੀ ਪੜ੍ਹ ਲੈਂਦੇ ਹਾਂ ਕਿਹਨਾਂ ਨੇ ਭੇਜਿਆ ਅਤੇ ਕੀ ਲਿਖਦੇ ਨੇ। ਸਾਨੂੰ ਅਗਲਾ ਮੈਸੇਜ ਆਇਆ ਹੈ, ਗੁੱਡ ਮਾਰਨਿੰਗ, ਨੇਮ ਸੁਨੀਲ ਕੁਮਾਰ, ਜੰਮੂ ਕਸ਼ਮੀਰ, ਡਿਸਟ੍ਰਿਕਟ ਸਾਂਬਾ ਤੋਂ। ਸਾਨੂੰ ਇਹਨਾਂ ਨੇ ਮੈਸੇਜ ਭੇਜਿਆ ਅਤੇ ਲਿਖਦੇ ਨੇ, ਸਵੇਰ ਦੀ ਸ਼ੁਰੂਆਤ 2 ਚੀਜ਼ਾਂ ਦੇ ਨਾਲ ਕਰਨੀ ਚਾਹੀਦੀ ਹੈ। ਪਹਿਲਾਂ, ਕੱਲ੍ਹ ਦੀਆਂ ਬੁਰੀਆਂ ਘਟਨਾਵਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਦੂਜਾ, ਇੱਕ ਨਵਾਂ ਚੀਜ਼ ਸਿੱਖਣੀ ਚਾਹੀਦੀ ਹੈ ਅਤੇ ਕੁਝ ਚੰਗਾ ਕਰਨਾ ਚਾਹੀਦਾ। ਬਿਲਕੁਲ, ਹਰ ਇੱਕ ਦਿਨ ਆਪਾਂ ਜਿਹੜੇ ਪੁਰਾਣੀਆਂ ਗੱਲਾਂ ਹੈ ਨਾ, ਉਹਨਾਂ ਨੂੰ ਭੁੱਲ ਜਾਈਏ, ਲੇਕਿਨ ਉਹਨਾਂ ਤੋਂ ਕੀ ਲੈਸਨ ਸਾਨੂੰ ਮਿਲਦਾ ਉਹ ਯਾਦ ਰੱਖਣਾ ਚਾਹੀਦਾ, ਫਿਰ ਨਵੀਂ ਸ਼ੁਰੂਆਤ ਤਾਂ ਆਪਾਂ ਕਰਦੇ ਹੀ ਹਾਂ। ਉਸ ਤੋਂ ਬਾਅਦ ਸਾਨੂੰ ਇੱਕ ਹੋਰ ਮੈਸੇਜ ਆਇਆ ਜਿਹਦੇ ਵਿੱਚ ਲਿਖਿਆ ਹੈ, ਮੈਸੇਜ ਸਾਨੂੰ ਭੇਜਿਆ ਹੈ, ਰਾਮ ਸਰੂਪ ਅਰੋੜਾ, ਅਰੋੜਾ ਚੌਂਕ, ਛੇਲੀਆਂ, ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਆਇਆ ਹੈ, ਜਿਹਦੇ ਵਿੱਚ ਲਿਖਣਾ ਚਾਹੁੰਦੇ ਨੇ, ਜਿਹਦਾ ਜਿਸਕਾ ਉਦੇ ਹੋਣਾ ਨਿਸ਼ਚਿਤ ਹੈ, ਉਸਕੇ ਲਈ ਪ੍ਰਕਿਰਤੀ ਵੀ ਰਾਸਤਾ ਬਣਾ ਦਿੰਦੀ ਹੈ। ਬਿਲਕੁਲ, ਜਿਹਨੇ ਆਪਣੀ ਦੁਨੀਆ ਦੇ ਵਿੱਚ ਕੁਝ ਨਾ ਕੁਝ ਕਰਨਾ ਹੈ ਨਾ, ਫਿਰ ਉਹ ਕਹਿੰਦੇ ਆ ਨਾ ਕਿ ਜ਼ਮੀਨ ਜਾਂ ਪਹਾੜਾਂ ਵਿੱਚੋਂ ਵੀ ਆਪਣਾ ਰਸਤਾ ਬਣਾ ਲੈਂਦੇ ਨੇ। ਇਹੀ ਹੈ, ਅਤੇ ਅਗਲਾ

ਮੈਸੇਜ ਆ ਚੁੱਕਿਆ ਹੈ ਤੇ ਲਿਖਦੇ ਨੇ, ਸਤਿ ਸ਼੍ਰੀ ਅਕਾਲ, ਅੱਜ ਚਾਹ ਦਿਵਸ ਤੇ ਮੇਰੀਆਂ ਕੁਝ ਸਤਰਾਂ, ਪਰ ਚਾਹ ਥੋੜ੍ਹੀ ਥੋੜ੍ਹੀ ਘੁੱਟ ਘੁੱਟ ਹੀ ਪੀਣੀ ਹੈ। ਅਤੇ ਇਹ ਮੈਸੇਜ ਸਾਨੂੰ ਭੇਜਿਆ ਹੈ ਮਨਜੀਤ ਸਿੰਘ ਬਦਣ ਨੇ, ਪਿੰਡ ਬਦੋਵਾਲ ਲੁਧਿਆਣਾ ਤੋਂ। ਚਾਹ ਪੀ ਲਈਏ, ਤੁਰਦੇ ਰੁਕਦੇ ਥੱਕ ਰਹੇ ਹਾਂ, ਘੁੱਟ ਚਾਹ ਪੀ ਲਈਏ। ਕੱਚੇ ਰਾਹਾਂ 'ਤੇ ਪੱਕ ਰਹੇ ਹਾਂ, ਘੁੱਟ ਚਾਹ ਪੀ ਲਈਏ। ਚਾਹ ਨੇਰੀ ਚਾਹ ਨਹੀਂ ਹੈ, ਛੁਪੀ ਗੱਲ ਹੈ ਕੋਈ, ਤਪਦੀ ਵੀ ਕਰੇ ਸੈਂਤਾਂ, ਕੀ ਕਹੀਏ, ਘੁੱਟ ਚਾਹ ਪੀ ਲਈਏ। ਇਹ ਜਵਾਨੀ ਗੁਮਾਨੀ, ਅੱਖ ਮਸਤਾਨੀ ਵੀ ਹੈ ਨਸ਼ਾ, ਹੱਥ ਮੁੱਛ 'ਤੇ ਜੀ ਜੀ ਕਹੀਏ, ਘੁੱਟ ਚਾਹ ਪੀ ਲਈਏ। ਟੋਟੇ ਟੋਟੇ ਹੋਈਆਂ ਵੀ ਚੱਲਾਂ, ਦਿਲ ਧੜਕ ਰਿਹਾ ਹੈ, ਲਾ ਕੇ ਕੁਝ ਤੋਪੇ ਸੀ ਲਈਏ, ਘੁੱਟ ਚਾਹ ਪੀ ਲਈਏ। ਲਓ ਜੀ, ਬਹੁਤ ਵਧੀਆ ਸਤਰਾਂ। ਇਹ ਤੁਸੀਂ ਪੱਕਾ ਆਪ ਲਿਖੀ ਹੈ ਜਾਂ ਫਿਰ AI ਦਾ ਕਮਾਲ ਹੈ, ਇਹ ਦੱਸ ਦੇਣਾ। ਲਓ ਜੀ, ਅਗਲਾ ਦੇਖਦੇ ਹਾਂ, ਅੱਗੇ ਕੋਈ ਮੈਸੇਜ ਨਾ ਰਹਿ ਜਾਣਾ ਚਾਹੀਦਾ। ਵੈਸੇ 9:31 ਹੋ ਚੁੱਕੇ ਨੇ ਅਤੇ ਅੱਜ ਦੇ ਵੈਸੇ ਵੀ ਥੋੜ੍ਹਾ ਖਾਸ ਟੋਪਿਕ ਹੈ ਬਈ, ਚਾਹ ਹੈ ਅੱਜ, ਅਤੇ ਚਾਹ ਬਾਰੇ ਚਰਚਾ ਤਾਂ ਫਿਰ ਬਣਦੀ ਹੈ। ਸਾਡੇ ਹੋਰ ਦੋਸਤ ਜਿਨ੍ਹਾਂ ਦਾ ਹੁਣ ਤੱਕ ਮੈਸੇਜ ਨਹੀਂ ਆਇਆ ਅਤੇ ਫਿਰ ਉਹਨਾਂ ਦੀ ਵੇਟ ਕਰ ਰਹੇ ਹਾਂ, ਕਿਤੇ ਚਾਹ 'ਤੇ ਹੀ ਵੇਟ ਕਰ ਰਹੇ ਹਾਂ। ਬਿਲਕੁਲ

ਹੁਣ ਜੇ ਕਸ਼ਮੀਰ ਦੀ ਇੱਕ ਹੋਰ ਚੀਜ਼ ਦੀ ਗੱਲ ਕਰੀਏ ਤਾਂ ਕਸ਼ਮੀਰ ਆਪਣੀ ਵਾਦੀਆਂ ਲਈ ਤਾਂ ਜਾਣਿਆ ਵੀ ਜਾਂਦਾ ਹੈ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਲਈ ਜਾਣੀਆਂ ਜਾਂਦਾ ਹੈ। ਇੱਕ ਤਾਂ ਆਪਾਂ ਗੁਲਾਬੀ ਚਾਹ ਬਾਰੇ ਤਾਂ ਗੱਲ ਕਰ ਹੀ ਲਈ ਹੈ ਅਤੇ ਖਾਸ ਇਨਗਰੀਡੀਐਂਟ ਬਾਰੇ ਵੀ ਮੈਂ ਦੱਸਦਾ ਹੈ ਕਿ ਜਿਹੜਾ ਕਿ ਆਪਣਾ ਕਮਾਲ ਦਿਖਾ ਦਿੰਦਾ ਅਤੇ ਚਾਹ ਨੂੰ ਗੁਲਾਬੀ ਕਰ ਦਿੰਦਾ ਹੈ ਅਤੇ ਦੂਜਾ ਹੈ ਕਾਹਵਾ। ਇਹ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਲੱਗਦਾ ਪੀਤਾ ਹੀ ਹੋਣਾ ਹੈ, ਘਰਾਂ ਦੇ ਵਿੱਚ ਤਾਂ ਸਾਰਿਆਂ ਦੇ ਬਣਦਾ ਹੀ ਹੈ। ਹੁਣ ਜਿਹੜੀ ਚੀਜ਼ ਸਾਡੀ ਆਯੁਰਵੇਦ ਦੇ ਵਿੱਚ ਵੀ ਹੈ ਅਤੇ ਜਿਹੜੀ ਚੀਜ਼ ਸਾਡੀ ਸਿਹਤ ਨੂੰ ਫਾਇਦਾ ਦਿੰਦੀ ਹੈ ਉਸ ਦੇ ਬਾਰੇ ਤਾਂ ਗੱਲ ਕਰਨਾ ਬਣਦਾ ਹੀ ਹੈ। ਅਤੇ ਇਸ ਨੂੰ ਕਿਹਾ ਜਾਂਦਾ ਕਾਹਵਾ, ਇਹਦੇ ਵਿੱਚ ਹੈ ਕੀ ਹੈ? ਹੁਣ ਸਭ ਤੋਂ ਪਹਿਲਾਂ ਚਾਹ ਪੱਤੀ ਤਾਂ ਹੈ ਹੀ ਹੈ, ਉਸ ਤੋਂ ਬਾਅਦ ਤੁਸੀਂ ਥੋੜ੍ਹਾ ਕੇਸਰ, ਦਾਲਚੀਨੀ, ਇਲਾਇਚੀ ਅਤੇ ਲੌਂਗ ਦਾ ਕਮਾਲ ਹੈ, ਉਸ ਤੋਂ ਬਾਅਦ ਹੈ ਸ਼ਹਿਦ ਦਾ ਕਮਾਲ। ਇਹਨਾਂ ਤਿੰਨਾਂ ਜਿਹੜੀਆਂ ਚੀਜ਼ਾਂ ਜਿਹੜੇ ਇਨਗਰੀਡੀਐਂਟ ਦੱਸੇ ਗਏ ਆ, ਪਹਿਲਾਂ ਹਲਕਾ ਜਿਹਾ ਚਾਹ ਜਿਹੜੀ ਹੈ, ਚਾਹ ਯਾਨੀ ਕਿ ਪਾਣੀ ਉਬਾਲ ਕੇ, ਬਹੁਤ ਜ਼ਿਆਦਾ ਉਬਾਲ ਲੈਣਾ, ਉਸ ਤੋਂ ਬਾਅਦ ਦਾਲਚੀਨੀ, ਇਲਾਇਚੀ ਅਤੇ ਲੌਂਗ, ਇਹਨਾਂ ਚੀਜ਼ਾਂ ਨੂੰ ਉਬਾਲ ਕੇ ਸਿਰਫ ਇੱਕ ਮਿੰਟ ਜਿਹੜਾ ਹੈ ਸਿਮਰ ਕਰਨਾ ਅਤੇ ਤਾਂ ਕਿ ਆਪਣੀ ਖੁਸ਼ਬੂ ਛੱਡ ਦੇਣ, ਬਹੁਤ ਜ਼ਿਆਦਾ ਨਹੀਂ ਇਹਨੂੰ ਉਬਾਲਣਾ। ਉਸ ਤੋਂ ਬਾਅਦ ਕਰਨਾ ਕੀ ਹੈ, ਜਿਹੜੀ ਚਾਹ ਪੱਤੀ ਵੀ ਤੁਸੀਂ ਉਬਾਲ ਲਈ ਹੈ, ਫਿਰ ਸ਼ਹਿਦ ਘੋਲ ਕੇ ਜਿਨ੍ਹਾਂ ਤੁਹਾਨੂੰ ਪਸੰਦ ਹੈ ਉਹ ਆਪਣਾ ਕਾਹਵਾ ਬਣਾ ਲੈਣ ਅਤੇ ਪੀਣਾ ਹੈ। ਇਹ ਵੀ ਬਹੁਤ ਵਧੀਆ ਲੱਗਦਾ ਅਤੇ ਸਰਦੀਆਂ ਦੇ ਵਿੱਚ ਤਾਂ ਵਧੀਆ ਹੀ ਸੀਗਾ ਅਤੇ ਗਰਮੀ ਦੇ ਵਿੱਚ ਥੋੜ੍ਹਾ ਜਿਹਾ ਕਿਉਂਕਿ ਲੌਂਗ ਜਿਹੜੀ ਹੈ ਉਹ ਗਰਮ ਹੁੰਦੀ ਹੈ ਅਤੇ ਦਾਲਚੀਨੀ ਠੰਡੀ ਹੁੰਦੀ ਹੈ, ਇਲਾਇਚੀ ਦਾ ਤਾਂ ਫਲੇਵਰ ਹੀ ਵਧੀਆ, ਇਸ ਚੀਜ਼ ਦੇ ਵਿੱਚ ਕਰ ਸਕਦੇ ਹੋ, ਲੌਂਗ ਨਿਕਾਲ ਕੇ ਦਾਲਚੀਨੀ ਅਤੇ ਇਲਾਇਚੀ ਵਾਲੀ ਚਾਹ ਪੀ ਸਕਦੇ ਹੋ।

ਫਿਰ ਸਾਡੇ ਦੋਸਤ ਕੀ ਸੋਚ ਰਹੇ ਨੇ, ਹਲੇ ਵੀ ਥੋੜ੍ਹਾ ਸਮਾਂ ਬਾਕੀ ਹੈ ਅਤੇ ਚਾਹ 'ਤੇ ਚਰਚਾ ਹੋ ਰਹੀ ਹੈ। ਫਿਰ ਪੰਜਾਬੀ ਸਾਡੇ ਦੋਸਤ ਜਿਹੜੇ ਰਹਿ ਰਹੇ ਨੇ, ਹਲੇ ਵੀ ਮੈਨੂੰ ਲੱਗਦਾ ਕਈ ਕਈ ਸਾਡੇ ਦੋਸਤ ਇਹੋ ਜਿਹੇ ਜਿਨ੍ਹਾਂ ਨੇ ਹਲੇ ਤੱਕ ਮੈਸੇਜ ਨਹੀਂ ਕੀਤਾ, ਲੇਕਿਨ ਰੋਜ਼ ਉਹਨਾਂ 'ਤੇ ਮੈਸੇਜ ਜ਼ਰੂਰ ਆਉਂਦੇ ਨੇ ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੇ ਵੇਟ ਕਰ ਰਹੇ ਹਾਂ ਤੁਹਾਡੀ। ਅਤੇ ਸਾਡੇ ਇੱਕ ਦੋਸਤ ਨੇ ਮੈਸੇਜ ਸਾਨੂੰ ਲਿਖਿਆ ਹੈ, ਜਿਹੜੇ ਕਿ ਸੁਖਦੇਵ ਸਿੰਘ ਨੇ। ਇਹਨਾਂ ਨੇ ਸੰਨੀ ਮੰਨੀ ਕਾਕਾ ਬਿੱਟੂ ਜਿਨ੍ਹਾਂ ਨੇ ਸਾਨੂੰ ਮਾਸਟਰ ਜਨਕ ਨਗਰ ਤੋਂ ਮੈਸੇਜ ਭੇਜਿਆ ਹੈ ਅਤੇ ਕਾਫੀ ਜਿਹੜੀ ਆਪਣੀ ਇਨਫੋਰਮੇਸ਼ਨ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ, ਜਾਣਕਾਰੀ ਸ਼ੇਅਰ ਕੀਤੀ ਹੈ।

0: ਇਸ ਦੇ ਵਿੱਚ ਲਿਖਦੇ ਨੇ ਕਿ ਜਿਹੜੀ ਹੁਣ ਜਿਹੜੀ ਗਰਮੀ ਪੈ ਰਹੀ ਹੈ ਨਾ, ਉਹ ਕੋਈ ਆਮ ਗਰਮੀ ਨਹੀਂ ਹੈ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਜਿਹੜਾ ਸਾਡਾ ਈਕੋਸਿਸਟਮ ਹੈ ਕਾਫੀ ਹੱਦ ਤੱਕ ਜਿਹੜਾ ਹੈ ਥੋੜ੍ਹਾ ਜਿਹਾ ਹਿੱਲ ਗਿਆ ਹੈ ਨਾ। ਇਸ ਬਾਰੇ ਤਾਂ ਆਪਾਂ ਜਾਣਦੇ ਹਾਂ ਕਿਉਂ ਕਿਉਂ ਹਿੱਲ ਰਿਹਾ ਹੈ, ਕਿਉਂਕਿ ਜਿਹੜੇ ਪੇੜ ਹੈ ਰੁੱਖ ਕੱਟਦੇ ਜਾ ਰਹੇ ਹਾਂ, ਪੋਲਿਊਸ਼ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ, ਨੇਚਰ ਦੇ ਨਾਲ ਗਲਵਾਲ ਹੁੰਦਾ ਜਾ ਰਿਹਾ। ਲਿਖਦੇ ਨੇ ਅਲ ਨੀਨੋ ਨਾਮ ਦੀ ਖਤਰਨਾਕ ਸਥਿਤੀ ਆਗਮਨ ਹੋ ਚੁੱਕੀ ਹੈ, ਜਿਸ ਦੇ ਵਿੱਚ ਕਈ ਵਾਰ ਬਹੁਤ ਸਥਿਤੀ ਗੰਭੀਰ ਹੋ ਜਾਂਦੀ ਹੈ। ਇਹ ਖਤਰਨਾਕ ਕਿਉਂ ਹੈ? ਕਿਉਂਕਿ ਹੀਟ ਸਟ੍ਰੋਕ ਜਿਹੜੇ ਕਾਰਨ, ਕਈ ਵਾਰ ਬਹੁਤ ਜ਼ਿਆਦਾ ਹੀਟ ਸਟ੍ਰੋਕ ਹੋਣ ਦੇ ਕਾਰਨ ਜਿਹੜੀ ਹੈ ਲੋਕ ਆਪਣੀ ਜਾਨਾਂ ਗਵਾ ਦਿੰਦੇ ਨੇ, ਅਤੇ ਨਾਲ ਹੀ ਕਈ ਚੀਜ਼ਾਂ ਦੀ ਸਾਵਧਾਨੀਆਂ ਰੱਖਣੀ ਚਾਹੀਦੀ ਹੈ। ਹੁਣ ਪਿਆਸ ਲੱਗਣ 'ਤੇ ਇਤਰਾਜ਼ ਨਾ ਕਰੋ, ਖਤਰਨਾਕ ਹੈ, ਕਿਉਂਕਿ ਪਾਣੀ ਪੀਣਾ ਬਹੁਤ ਜ਼ਰੂਰੀ, ਹਾਈਡਰੇਟ ਹੋਣਾ ਬਹੁਤ ਜ਼ਰੂਰੀ ਹੈ। ਫਿਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਬਹੁਤ ਟਾਈਮ ਜਿਹੜਾ ਹੈ ਨਾ, ਸਮਾਂ ਜਿਹੜਾ ਹੈ ਗਰਮ ਹੋ ਜਾਂਦਾ ਹੈ, ਅਤੇ ਇਸ ਕਰਕੇ ਜੇ ਤੁਹਾਡਾ ਕੋਈ ਬਾਹਰ ਦਾ ਕੰਮ ਨਹੀਂ ਹੈ ਤਾਂ ਤੁਸੀਂ ਜਾਣਾ ਅਵੋਇਡ ਕਰ ਸਕਦੇ ਹੋ। ਇਸ ਦੇ ਨਾਲ ਹੀ ਹੈ ਬਹੁਤ ਡਾਰਕ ਰੰਗ ਦੇ ਕੱਪੜੇ ਜਿਵੇਂ ਕਿ ਆਪਾਂ ਪਾਉਂਦੇ ਹਾਂ, ਕਈ ਚਲੋ ਯੂਨੀਫਾਰਮ ਤਾਂ ਹੁੰਦੀ ਉਹਨਾਂ ਨੂੰ ਛੱਡ ਕੇ ਕਹਿ ਰਹੀ ਹਾਂ, ਘਰਾਂ ਦੇ ਵਿੱਚ ਕਈ ਬਹੁਤ ਡਾਰਕ ਰੰਗ ਦੇ ਕੱਪੜੇ ਪਾਉਂਦੇ ਆ, ਉਹ ਅਵੋਇਡ ਕਰਨ। ਹਲਕੇ ਲਾਈਟ ਰੰਗ ਦੇ ਤੁਸੀਂ ਕੱਪੜੇ ਪਾ ਸਕਦੇ ਹੋ, ਕਿਉਂਕਿ ਇਹ ਤਾਂ ਸਾਨੂੰ ਪਤਾ ਹੀ ਨਾ, ਡਾਰਕ ਰੰਗ ਦੇ ਜਿਹੜੇ ਕੱਪੜੇ ਹੈ ਉਹ ਯੂਵੀ ਰੇਜ਼ ਯਾਨੀ ਕਿ ਜਿਹੜੀ ਸੂਰਜ ਦੀ ਕਿਰਨ ਹੈ ਉਹਨਾਂ ਨੂੰ ਅਟਰੈਕਟ ਕਰਦੇ ਆ, ਹੋਰ ਜ਼ਿਆਦਾ ਗਰਮੀ ਲੱਗਦੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਹੁਣ ਸਾਡੇ ਸਟੇਟ 'ਤੇ ਸਾਡੇ ਜਿਹੜੇ ਦੋਸਤ ਨੇ, ਕਿਹੜੇ ਵਾਲੇ ਜਿਨ੍ਹਾਂ ਦੀ ਗੱਲ ਕਰ ਰਹੀ ਹਾਂ, ਜਿਹੜੇ ਬੇਜ਼ੁਬਾਨ ਨੇ, ਜਿਹੜੇ ਪੰਛੀ ਹੋ ਗਏ ਜਾਂ ਫਿਰ ਹੋਰ ਜਾਨਵਰ, ਕੁੱਤੇ, ਬਿੱਲੀ, ਗਾਵਾਂ, ਮੱਝਾਂ, ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਮਤਲਬ ਕੋਈ ਇੱਕ ਸੁਸਾਇਟੀ ਹੈ ਆਪਸ ਦੇ ਵਿੱਚ, ਕੰਟਰੀ ਕਰਕੇ ਇੱਕ ਵੱਡਾ ਸਾਰਾ ਮਿੱਟੀ ਦਾ ਭਾਂਡਾ ਲੈ ਕੇ ਆ ਸਕਦੇ ਆ, ਜਿਹਦੇ ਵਿੱਚ ਜਿਹੜੀ ਗਾਵਾਂ ਜਾਂ ਫਿਰ ਹੋਰ ਕੁੱਤੇ ਹੋ ਗਏ ਉਹ ਪਾਣੀ ਪੀ ਸਕਦੇ, ਉਹਨਾਂ ਲਈ ਦਾਣਾ ਪਾਣੀ ਰੱਖ ਸਕਦੇ ਆ ਸਾਈਡ ਦੇ ਵਿੱਚ, ਛਾਵਾਂ ਹੇਠ ਯਾਨੀ ਕਿ ਰੁੱਖਾਂ ਹੇਠ ਉਹਨਾਂ ਨੂੰ ਰੱਖਿਆ ਜਾਏ ਤਾਂ ਕਿ ਉਹਨਾਂ ਨੂੰ ਗਰਮੀ ਨਾ ਲੱਗੇ। ਅਤੇ ਟਾਈਮ ਟੂ ਟਾਈਮ ਆਪਾਂ ਦੇਖਦੇ ਰਹੀਏ ਘਰੋਂ ਬਾਹਰ ਨਿਕਲ ਕੇ ਕਿ ਉਹਦੇ ਵਿੱਚ ਪਾਣੀ ਖਤਮ ਹੋ ਗਿਆ ਅਤੇ ਉਹਦੇ ਵਿੱਚ ਪਾਣੀ ਪਾ ਦਈਏ। ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਰਹੀਏ। ਅਤੇ ਅਗਲਾ ਸਾਨੂੰ ਇੱਕ ਹੋਰ ਮੈਸੇਜ ਆ ਚੁੱਕਿਆ ਹੈ, ਲਓ ਜੀ ਗੱਲਾਂ ਕਰਦੇ ਕਰਦੇ ਆਡੀਓ ਮੈਸੇਜ ਸੁਣਦੇ ਹਾਂ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ। ਨਾਲ ਹੀ ਮੇਰੀਆਂ ਹੀ 17 ਜੀ ਨੇ, ਮਨਜੀਤ ਸਿੰਘ ਵਧਰ ਸਾਹਿਬ ਨੇ ਲਿਖਿਆ ਕਿ ਮੇਰੀ 17 ਹੈ, ਇਹ ਇਹਦਾ ਕੋਈ ਕਮਾਲ ਨਹੀਂ ਹੈ, ਫਿਰ ਤਾਂ ਬਹੁਤ ਵਧੀਆ ਜੀ, ਸੁਣਦੇ ਹਾਂ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਚੋਲਾ ਸਾਹਿਬ ਤੋਂ ਬੋਲਦਾ ਪਿਆ, ਪਵਨ ਕੁਮਾਰ ਬੋਲਦਾ ਪਿਆ
0: ਜੀ।
1: ਚਾਹ ਬਾਰੇ ਗੱਲ ਕੀਤੀ ਹੈ, ਮੈਂ ਤਾਂ ਚਾਹ ਭੈਣ ਜੀ ਪੀਣਾ, ਇੱਕ ਡੱਬੇ ਆਉਂਦੀ ਹੈ, ਨਾ ਤਾਂ ਮੈਂ ਨਹੀਂ ਲਊਂਗਾ ਉਹਦਾ, 800 ਰੁਪਏ ਦੀ ਡੱਬੇ ਆਉਂਦੀ ਹੈ, 50 ਗ੍ਰਾਮ ਦੀ ਹੁੰਦੀ ਉਹ, ਅਤੇ ਉਹਦੇ ਵਿੱਚ ਨਿੱਕਾ ਜਿਹਾ ਚਮਚਾ ਹੁੰਦਾ ਇੱਕ, ਸਵੇਰੇ ਪਹਿਲਾਂ ਤੜਕੇ ਉੱਠ ਕੇ ਮੈਂ ਉਹਦਾ ਪਾਣੀ ਬਾਲ ਕੇ 3 ਚਮਚੇ ਉਹਦੇ 'ਚ ਪਾ ਕੇ ਅਤੇ ਪੀਣੀ ਆ, ਅਤੇ ਪੀਣ ਦੇ ਨਾਲ ਜਦੋਂ ਪੀ ਲਈ ਉਸ ਵੇਲੇ ਗਟਾਰ ਆ ਜਾਂਦਾ, ਸਰੀਰ ਖੁੱਲ੍ਹ ਜਾਂਦਾ, ਨਾ ਉਹ 'ਚ ਮਿੱਠਾ ਪਾਉਣਾ, ਨਾ ਉਹ 'ਚ ਦੁੱਧ ਪਾਉਣਾ, ਕੁਝ ਨਹੀਂ ਪਾਉਣਾ, ਸਿਰਫ ਉਹ 3 ਚਮਚੇ ਪਾਉਣੇ ਆ। ਅਤੇ ਮੈਨੂੰ ਦਿਹਾੜੀ 'ਚ ਉਹਨਾਂ ਨੇ ਕਿਹਾ ਵੀ ਜਿੰਨੀ ਵਾਰੀ ਤੁਸੀਂ ਚਾਹ ਪੀਂਦੇ ਹੋ ਉੱਨੀ ਵਾਰੀ ਪੀਓ, ਪਰ ਨਹੀਂ ਮੈਂ ਸਵੇਰੇ ਉਹ ਇੱਕੋ ਟਾਈਮ ਪੀ ਕੇ ਆਉਣੀ ਆ, ਅਤੇ 2 ਟਾਈਮ ਮੁੜ ਕੇ ਦੂਜੀ ਚਾਹ ਪੀਣੀ ਆ, ਇੱਕ 10 ਵਜੇ ਆ ਜਾਣੀ ਉਦੋਂ ਪੀਣੀ, ਅਤੇ 1 4 ਵਜੇ ਬਸ, ਹੋਰ ਨਹੀਂ ਚਾਹ ਪੀਣੀ। ਉਹ ਚਾਹ ਤਾਂ ਚਲੋ ਮੈਂ ਨਾ ਨਹੀਂ ਲੈ ਸਕਦਾ, ਪਰ ਉਹਦੇ ਨਾਲ ਵੇਟ ਵੀ ਘੱਟਦਾ, ਨਾ ਬਲੱਡ ਵੱਧਦਾ, ਕੁਝ ਵੀ ਨਹੀਂ ਹੁੰਦਾ ਸਰੀਰ ਨੂੰ, ਉਹ ਏਡੀ ਵਧੀਆ ਚਾਹ ਵਾ। ਅਤੇ ਚਲੋ ਭਲਾ ਹੁੰਦਾ ਸਾਰਿਆਂ ਦਾ ਜੇ ਮੈਂ ਉਹ ਮੈਂ ਦਿਖਾਉਂਦਾ ਪਿਆਉਂਦਾ, ਪਰ ਨਹੀਂ ਉਹ ਨਾ ਦਿਖਾ ਹੀ ਸਕਦਾ, ਉਹਦਾ ਨਾਂ ਮੈਂ ਤੁਹਾਡੇ ਕੋਲ ਨਾਂ ਲੈ ਸਕਦਾ, ਕਿਉਂ ਆਪਾਂ ਉਹਦਾ ਨਾਂ ਨਹੀਂ ਲੈ ਸਕਦੇ। ਚਲੋ ਹੋਰ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਚਾਹ ਤਾਂ ਜਿੰਨੀ ਵੀ ਘੱਟ ਤੋਂ ਘੱਟ ਪੀਤੀ ਜਾਵੇ ਉਹ ਸਾਰਿਆਂ ਨੂੰ ਵਧੀਆ, ਅਤੇ ਗਰਮੀ ਆ ਗਈ ਆ, ਅਤੇ ਚਲੋ ਪਾਣੀ ਪੀਓ, ਜ਼ਿਆਦਾ ਫਰਿੱਜ ਵਾਲਾ ਠੰਡਾ ਪਾਣੀ ਨਾ ਪੀਓ, ਸਾਦਾ ਪਾਣੀ ਪੀਓ, ਕਿਤੇ ਘੜੇ ਦਾ ਪੀ ਲਓ, ਚਾਹੇ ਬੋਤਲ ਨੂੰ ਕੱਪੜਾ ਕੁਪੜਾ ਬੰਨ ਕੇ ਉਹਨੂੰ ਬੋਤਲ ਗਿੱਲੀ ਕਰਕੇ ਉਹ 'ਚ ਪੀ ਲਓ, ਉਹ ਸਾਰਿਆਂ ਨੂੰ ਵਧੀਆ ਰਹਿੰਦਾ ਹੈ। ਦੂਜੀ ਗੱਲ, ਅਤੇ ਜੇ ਇੱਕ ਆਪਾਂ ਤੜਕੇ ਉੱਠ ਕੇ ਨਿੰਬੂ ਖਾ ਲਈਏ ਨਾ, ਕੱਟ ਕੇ ਲੂਣ ਲਾ ਕੇ, ਅਤੇ ਸਾਰੀ ਦਿਹਾੜੀ ਸਰੀਰ ਫੁੱਲ ਵਰਗਾ ਰਹੂਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਕਈ ਵਾਰ ਬਹੁਤ ਜ਼ਿਆਦਾ ਚਾਹ ਪੀਣਾ ਵੀ ਜਿੱਦਾਂ ਅਸੀਂ ਸਾਰੇ ਹੀ ਜਾਣਦੇ ਹਾਂ ਹਾਨੀਕਾਰਕ ਹੀ ਹੈ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ। ਅਗਲਾ ਸਾਨੂੰ ਮੈਸੇਜ ਕਿਹਨਾਂ ਦਾ ਆਇਆ ਪੜ੍ਹਦੇ ਹਾਂ। ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ। ਚਾਹ ਦੇ ਵਿੱਚ ਅਦਰਕ ਅਤੇ ਲੌਂਗ ਪਾ ਕੇ ਪੀਣ ਦਾ ਅਲੱਗ ਹੀ ਨਜ਼ਾਰਾ ਹੈ, ਅਤੇ ਨਾਲੇ ਹੀ ਸਿਹਤ ਵੀ ਠੀਕ ਰਹਿੰਦੀ ਹੈ। ਅਤੇ ਲਿਖਦੇ ਨੇ ਥੈਂਕ ਯੂ, ਇਹ ਮੈਸੇਜ ਤੁਹਾਨੂੰ ਭੇਜਿਆ ਹੈ ਯਸ਼ਪਾਲ ਜੰਮੂ ਕਸ਼ਮੀਰ। ਇੱਕ ਮਿੰਟ, ਹਾਂ ਉੱਪਰ ਤਾਂ ਦਵਿੰਦਰ ਹੋਣਾ ਦਾ ਮੈਸੇਜ ਸੀਗਾ, ਅਤੇ ਨਾਲ ਹੀ ਇੱਕ ਹੋਰ ਸਾਨੂੰ ਮੈਸੇਜ ਆਇਆ ਹੈ ਯਸ਼ਪਾਲ ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ

ਖੜਾ ਬੱਲੀ ਪਿੰਡ ਸਿਉਨੀ ਤੋਂ ਮੈਸੇਜ ਆਇਆ ਅਤੇ ਇਸ ਦੇ ਵਿੱਚ ਲਿਖਦੇ ਨੇ ਬਹੁਤ ਬਹੁਤ ਸ਼ੁਭਕਾਮਨਾਵਾਂ ਅੰਤਰਰਾਸ਼ਟਰੀ ਚਾਹ ਦਿਵਸ ਦੀਆਂ ਜੀ। ਬਹੁਤ ਬਹੁਤ ਅੱਗੇ ਦੇਖੋ, ਇੱਕ ਹੋਰ ਚੀਜ਼ ਹੈ, ਗਰਮੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਨਾ, ਆਪਾਂ ਕੀ ਕਰ ਸਕਦੇ ਹਾਂ, ਹਰਬਲ ਟੀ, ਹਰਬਲ ਟੀ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਘਰਾਂ ਦੇ ਵਿੱਚ ਤੁਹਾਡੇ ਕਿਸੇ ਦੇ ਉਹ ਰੁੱਖ ਲੱਗੇ ਹੋਏ, ਗੁੜਹਲ ਵਾਲਾ ਜਿਹਨੂੰ ਹਿਬਿਸਕਸ ਕਹਿੰਦੇ ਹੈ ਇੰਗਲਿਸ਼ ਵਿੱਚ, ਉਹਦਾ ਫੁੱਲ ਹੁੰਦਾ ਕਿ ਗੁੜਹਲ ਹੀ ਕਹਿੰਦੇ ਮੈਨੂੰ ਲੱਗਦਾ, ਹਾਂਜੀ ਬਿਲਕੁਲ ਗੁੜਹਲ ਹੀ ਕਹਿੰਦੇ ਉਹਨੂੰ, ਠੀਕ ਹੈ ਨਾ, ਲਾਲ ਵਾਲਾ ਫੁੱਲ ਹੁੰਦਾ ਜਿਹਦੇ ਹਲਕੀ ਹਲਕੀ ਪੱਤੀਆਂ ਨਿਕਲੀਆਂ ਹੁੰਦੀਆਂ, ਉਹ ਵਾਲੇ ਰੁੱਖ ਦੀ ਗੱਲ ਕਰ ਰਹੀ ਹਾਂ ਮੈਂ। ਬੜਾ ਹੀ ਪਿਆਰਾ ਹੈ, ਸਦਾ ਬਹਾਰ ਹੀ ਹੈ ਇੱਕ ਤਰ੍ਹਾਂ ਦਾ, ਜਿਹਦੇ ਵੀ ਫੁੱਲ ਆਉਂਦੇ ਉਹ ਤੁਸੀਂ ਉਹਦੇ ਫੁੱਲ ਲੈ ਸਕਦੇ ਹੋ। ਕਰਨਾ ਕੀ ਹੈ, ਅੰਦਰਲੀਆਂ ਜਿਹੜੀਆਂ ਡੰਡੀਆਂ ਜਿਹੜੀਆਂ ਨਾ, ਜਿਹੜੀ ਫਲਾਵਰ ਪਿਗਮੈਂਟੇਸ਼ਨ ਹੁੰਦੀ ਆ, ਉਹਨੂੰ ਕੱਢ ਕੇ ਪੱਤੀਆਂ ਨੂੰ ਧੋ ਕੇ ਪਾਣੀ ਗਰਮ ਕਰਕੇ, ਆਪਾਂ ਤੁਸੀਂ ਜਿੰਨਾ ਹੀਟ ਕਰਨਾ ਚਾਹੁੰਦੇ ਬੋਇਲ ਇੱਕ ਵਾਰ ਪਾਣੀ ਨੂੰ ਲੈ ਕੇ ਆ ਗਏ, ਉਹਨੂੰ ਆਪਣੇ ਕੱਪ ਦੇ ਵਿੱਚ ਪਾ ਲਓ ਅਤੇ ਉਹ ਜਿਹੜੀਆਂ ਪੱਤੀਆਂ ਨਾ ਉਹਦੇ ਵਿੱਚ ਇੱਕ ਵਾਰ ਘੁਮਾ ਲਓ, ਬਸ ਉਹਨਾਂ ਨੂੰ ਉੱਥੇ ਸੋਖ ਹੋਣ ਦਿਉ। 10 ਮਿੰਟ ਦੇ ਬਾਅਦ ਹੀ ਉਹਨੇ ਨਾ ਆਪਣਾ ਰੰਗ ਛੱਡਣਾ ਸ਼ੁਰੂ ਕਰ ਦੇਣਾ। ਉਸ ਦੇ ਵਿੱਚ ਤੁਸੀਂ ਕਰਨਾ ਕੀ ਹੈ, ਹਰਬਲ ਟੀ ਜਿਹੜੀ ਬਾਹਰੋਂ ਮਾਰਕੀਟ ਦੇ ਵਿੱਚ ਆਉਂਦੀ ਇਹ ਉਸ ਤੋਂ ਬਹੁਤ ਵਧੀਆ, ਕਿਉਂਕਿ ਤੁਹਾਡੇ ਸਾਹਮਣੇ ਤੁਸੀਂ ਆਪ ਬਣਾਈ ਹੈ। ਇਹਦੇ ਵਿੱਚ ਹਲਕਾ ਜਿਹਾ ਨਿੰਬੂ ਪਾਓਗੇ, ਬਿਲਕੁਲ ਪਿੰਕ ਕਲਰ ਹੋ ਜਾਏਗਾ, ਠੀਕ ਹੈ, ਉਸ ਤੋਂ ਬਾਅਦ ਜਾਂ ਫਿਰ ਥੋੜ੍ਹਾ ਪਰਪਲ ਕਲਰ ਹੋ ਜਾਏਗਾ, ਉਸ ਤੋਂ ਬਾਅਦ ਤੁਸੀਂ ਨਿੰਬੂ ਪਾਉਣਾ ਹੈ ਜਾਂ ਫਿਰ ਤੁਸੀਂ ਸ਼ਹਿਦ ਪਾ ਸਕਦੇ ਹੋ, ਠੀਕ ਹੈ ਨਾ, ਇਹ ਪਾਉਣਾ ਅਤੇ ਤੁਹਾਡੀ ਹਰਬਲ ਟੀ ਤਿਆਰ ਹੋ ਗਈ। ਦੂਜਾ ਇੱਕ ਜਿਹੜੀ ਮੈਨੂੰ ਬਹੁਤ ਵਧੀਆ ਲੱਗਦਾ, ਇਸਦਾ ਫਲੇਵਰ ਵੀ ਬਹੁਤ ਚੰਗਾ ਲੱਗਦਾ, ਦੂਜਾ ਅਪਰਾਜਿਤਾ ਜਿਹੜਾ ਫੁੱਲ ਹੈ, ਬਲਿਊ ਕਲਰ ਦਾ ਹੁੰਦਾ, ਬੜਾ ਪਿਆਰਾ ਜਿਹਾ ਨਿੱਕਾ ਜਿਹਾ ਅਪਰਾਜਿਤਾ ਬੇਲ ਜਿਹੜੀ ਹੁੰਦੀ ਹੈ, ਬੇਲ ਤੋਂ ਹੀ ਫੁੱਲ ਨਿਕਲਦਾ ਇਸਦਾ, ਉਸ ਦੇ ਵੀ ਤੁਸੀਂ, ਇਹ ਵੀ ਐਡੀਬਲ ਫੁੱਲ ਹੈ। ਕਈ ਫੁੱਲ ਇਹੋ ਜਿਹੇ ਹਨ ਜਿਹਨਾਂ ਨੂੰ ਖਾਇਆ ਜਾ ਸਕਦਾ, ਜਿਵੇਂ ਗੁਲਾਬ ਹੋ ਸਕਦੇ ਹੈ, ਅਪਰਾਜਿਤਾ ਹੋ ਗਿਆ, ਹੋਰ ਵੀ ਕਈ ਫੁੱਲ ਇਹੋ ਜਿਹੇ ਹਨ ਜਿਨ੍ਹਾਂ ਦੀ ਚਾਹ ਬੜੀ ਆਰਾਮ ਦੇ ਨਾਲ ਬਣ ਸਕਦੀ ਹੈ। ਅਤੇ ਫਿਰ ਕਦੇ ਟਰਾਈ ਕਰੀਓ ਇਹ ਵਾਲੀਆਂ ਜਿਹੜੀਆਂ ਹਰਬਲ ਟੀਜ਼ ਹੈ ਨਾ, ਮਾਰਕੀਟ ਨਾਲੋਂ ਬਹੁਤ ਬਹੁਤ ਬਹੁਤ ਵਧੀਆ। ਫਿਰ ਕਿਸ ਦਾ ਇੰਤਜ਼ਾਰ ਕਰ ਰਹੇ ਨੇ ਸਾਡੇ ਹੱਲੇ ਦੋਸਤ, ਹੱਲੇ ਵੀ ਕਈਆਂ ਦੇ ਮੈਸੇਜ ਆਉਣੇ ਬਾਕੀ ਹੈ, ਅਤੇ ਫਿਰ ਵੇਟ ਤਾਂ ਮੈਂ ਕਰ ਹੀ ਰਹੀ ਹਾਂ। ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਅਤੇ ਉਹ ਨੰਬਰ ਰਿਪੀਟ ਕਰਨਾ ਭੁੱਲ ਗਏ, 9855101022, ਯਾਨੀ ਕਿ 9855101027।

0: ਜੀ ਦੋਸਤੋ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਦੇ ਨਾਲ 103.6 ਮੈਗਾਹਰਟਜ਼ ਵੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੈਂ ਤੁਹਾਡੀ ਆਰ ਜੇ ਦੋਸਤ ਰਾਹਿਲ ਅਤੇ ਤੁਸੀਂ ਬਣੇ ਹੋਏ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਇਹ ਸਾਨੂੰ ਇੱਕ ਹੋਰ ਮੈਸੇਜ ਹੈ ਜਿਹੜਾ ਰਿਸ਼ਤਿਆਂ ਦੀ ਕੀਮਤ ਬਾਰੇ ਸਾਨੂੰ ਦੱਸਦਾ। ਯਾਦ ਰੱਖੋ, ਰਿਸ਼ਤੇ ਪੈਸੇ ਨਾਲ ਨਹੀਂ ਸਮੇਂ ਅਤੇ ਸਤਿਕਾਰ ਨਾਲ ਬਣਦੇ ਨੇ, ਕਿਉਂਕਿ ਪੈਸਾ ਕਮਾਇਆ ਜਾ ਸਕਦਾ ਹੈ ਪਰ ਸੱਚੇ ਰਿਸ਼ਤੇ ਵਾਰ ਵਾਰ ਨਹੀਂ ਮਿਲਦੇ। ਜੇ ਤੁਸੀਂ ਸਿਰਫ ਪੈਸਿਆਂ ਦੇ ਪਿੱਛੇ ਵੱਜਦੇ ਹੋ ਤਾਂ ਇੱਕ ਦਿਨ ਅਜਿਹਾ ਆਵੇਗਾ ਜੋ ਸਭ ਕੁਝ ਹੋਵੇਗਾ ਪਰ ਨਾਲ ਦੇਣ ਵਾਲਾ ਕੋਈ ਨਹੀਂ, ਨਾਲ ਤੁਹਾਡੇ ਸਾਥ ਦੇਣ ਵਾਲਾ ਕੋਈ ਨਹੀਂ ਰਹੇਗਾ। ਯਾਦ ਰੱਖੋ, ਪੈਸਾ ਜ਼ਰੂਰੀ ਨਹੀਂ ਹੈ ਪਰ ਰਿਸ਼ਤਿਆਂ ਉਸ ਤੋਂ ਵੀ ਵੱਧ ਕੇ ਉੱਪਰ ਹੋਣੇ ਚਾਹੀਦੇ ਹੈ। ਇਸ ਲਈ ਆਪਣੇ ਆਪ ਲਈ ਸਮਾਂ ਕੱਢੋ, ਕਿਉਂਕਿ ਜ਼ਿੰਦਗੀ ਵਿੱਚ ਅਸਲੀ ਖੁਸ਼ੀ ਜਿਹੜੀ ਹੈ ਨਾ ਉਦੋਂ ਹੀ ਸਾਨੂੰ ਮਿਲਦੀ ਹੈ। ਅਤੇ ਅਗਲਾ ਜਿਹੜਾ ਮੈਸੇਜ ਸਾਡੇ ਲਈ ਆ ਚੁੱਕਿਆ ਹੈ, ਦੇਖਦੇ ਹਾਂ ਆਡੀਓ ਮੈਸੇਜ ਕਿੰਨਾ ਦਾ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ।
1: ਪੰਜਾਬੀ ਪ੍ਰੋਗਰਾਮ ਦੀ ਹੋਸਟ ਮੈਡਮ ਆਰ ਜੇ ਰਾਹਿਲ ਜੀ, ਦੋਵੇਂ ਹੱਥ ਜੋੜ ਕੇ ਆਪ ਜੀ ਦਾ ਸਵਾਗਤ ਕਰਦਾ ਹਾਂ
0: ਜੀ।
1: ਮੈਡਮ ਜੀ, ਆਪ ਜੀ 18 ਮਈ ਤੋਂ ਬਾਅਦ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਹੋ
0: ਜੀ। ਬਿਲਕੁਲ,
1: ਅਤੇ

0: ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਤੁਹਾਡੇ 'ਤੇ ਮਾਣ ਹੈ।
1: ਧੰਨਵਾਦ
0: ਕਿ ਤੁਸੀਂ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕਰਦੇ ਹੋ। ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਲਾਜਵਾਬ ਹੁੰਦਾ ਹੈ।
1: ਧੰਨਵਾਦ
0: ਮੈਡਮ ਜੀ। ਜਿਸ ਤਰ੍ਹਾਂ ਆਪ ਜੀ ਨੇ ਅੱਜ ਵਰਲਡ ਡੇ ਆਫ ਕਲਚਰ ਡਾਇਵਰਸਿਟੀ ਆਫ ਡਾਇਲੋਗ ਡੇ ਜਿਹੜਾ ਨਾ ਉਹਦੇ ਵਾਸਤੇ ਦੱਸਿਆ ਸੀਗਾ
1: ਜੀ,
0: ਅਤੇ ਇਹ ਦਿਨ ਜਿਹੜਾ ਨਾ ਬਹੁਤ ਵਧੀਆ ਮੈਡਮ ਜੀ ਦਿਨ ਹੈਗਾ
1: ਜੀ।
0: ਆਪਾਂ ਨੂੰ ਸਾਡੇ ਇੱਕ ਦੂਜੇ ਦੇ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਬਾਕੀ ਹੋਰ ਵੀ ਤੁਸੀਂ ਜਿਹੜੀਆਂ ਜਾਣਕਾਰੀਆਂ ਬਹੁਤ ਹੀ ਸਾਂਝੀਆਂ ਕੀਤੀਆਂ
1: ਜੀ,
0: ਅਤੇ ਬਹੁਤ ਚੰਗੀਆਂ ਲੱਗੀਆਂ। ਜਿਸ ਤਰ੍ਹਾਂ ਆਪ ਜੀ ਨੇ ਚਾਹ ਬਾਰੇ ਦੱਸਿਆ ਸੀਗਾ ਵੀ ਪ੍ਰੋਗਰਾਮ ਵਿੱਚ ਇਹਦੇ ਵਾਸਤੇ ਆਪਾਂ ਗੱਲ ਕਰਾਂਗੇ। ਮੈਡਮ ਜੀ ਮੈਸੇਜ ਕਰਕੇ ਮੈਸੇਜ ਨਹੀਂ ਸੀ ਕਰ ਰਿਹਾ, ਕਿਉਂਕਿ ਮੈਂ ਚਾਹ ਜਿਹੜੀ ਹੈ ਜੀ ਮੈਡਮ ਜੀ 1990 ਦੀ ਜਿਹੜੀ ਨਾ ਉਹ ਚਾਹ ਬਿਲਕੁਲ ਬੰਦ ਕੀਤੀ ਪੀਣੀ।
1: ਉਹ
0: ਮੈਂ ਸਿਰਫ ਦੁੱਧ ਜਿਹੜਾ ਨਾ ਉਹਦੇ ਵਿੱਚ ਛੋਟੀ ਇਲਾਚੀ ਅਤੇ ਸੌਂਫ ਪਾ ਕੇ ਉਹ ਪੀਂਦਾ ਜੀ
1: ਜੀ।
0: ਅਤੇ ਚਾਹ ਜਿਹੜੀ ਹੈ ਜੀ ਆਪਾਂ ਪਿੰਡ ਪਹਿਲਾਂ ਪੀਂਦੇ ਰਹੇ ਹਾਂ ਆਪਣੇ, ਅਤੇ ਉਹ ਜਿਹੜੀ ਚਾਹ ਸੀ ਨਾ ਮੈਡਮ ਜੀ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਦਿੰਦਾ ਜੀ
1: ਜੀ।
0: ਉਦੋਂ ਮੈਡਮ ਜੀ ਚਾਹ ਸਾਡੇ ਬਣਦੀ ਹੁੰਦੀ ਸੀਗੀ, ਪਹਿਲਾਂ ਪਾਣੀ 1 ਕੱਪ ਪਾ ਦਿੱਤਾ ਜੀ, ਅਤੇ ਉਹਦੇ ਵਿੱਚ ਛੋਟੀ ਇਲਾਚੀ, ਮਗਾਂ, ਸੌਂਫ, ਲੌਂਗ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਨਾ ਉਹ ਮਸਾਲੇ ਜਿਹੜੇ ਪਾਏ ਜਾਂਦੇ ਸੀ ਜਿਨ੍ਹਾਂ ਦਾ ਮੈਨੂੰ ਨਾਮ ਅਜੇ ਪੂਰਾ ਆਉਂਦਾ ਨਹੀਂ ਪਿਆ
1: ਜੀ।
0: ਅਤੇ ਮੈਡਮ ਜੀ ਉਹ ਜਿਹੜੀ ਚਾਹ ਸੀ ਨਾ ਉਹ ਫਿਰ 1 ਕੱਪ ਵਿੱਚ ਪਾਣੀ ਸੀਗਾ, ਉਹਦੇ ਵਿੱਚ 8 ਕੱਪ ਜਿਹੜਾ ਨਾ ਉਹ ਦੁੱਧ ਪਾਇਆ ਜਾਂਦਾ ਸੀਗਾ, ਕਿਉਂਕਿ ਸਾਡਾ ਪਰਿਵਾਰ ਵੀ ਵੱਡਾ ਸੀਗਾ।
1: ਅੱਛਾ ਅੱਛਾ।
0: ਅਤੇ 8-10 ਕੱਪ ਦੁੱਧ ਪਾਤਾ ਜਾਂਦਾ ਸੀਗਾ, ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਚਾਹ ਨੂੰ ਬਣਾ ਕੇ ਅਤੇ ਉਹ ਫਿਰ ਜਦੋਂ ਪੀਤੀ ਜਾਂਦੀ ਸੀ ਚਾਹ ਜਿਹੜੀ ਆ ਉਹਦਾ ਬੋਡੀ ਨੂੰ ਵੀ ਬਹੁਤ ਜ਼ਿਆਦਾ ਬਹੁਤ ਹੀ ਲਾਭ ਮਿਲਦਾ ਸੀਗਾ, ਕਿਉਂਕਿ ਜਿਹੜੇ ਉਹ ਮਸਾਲੇ ਹੁੰਦੇ ਸੀਗੇ ਉਹ ਬੋਡੀ ਵਾਸਤੇ ਬਹੁਤ ਹੀ ਲਾਹੇਵੰਦ ਹੁੰਦੇ ਸੀਗੇ
1: ਜੀ।
0: ਅਤੇ ਅੱਜ ਕੱਲ੍ਹ ਜਿਹੜਾ ਵਾ ਉਹ ਸਭ ਚਾਹ ਜਿਹੜੀ ਪੀਂਦੇ ਨੇ ਉਹਦਾ ਨੁਕਸਾਨ ਹੀ ਹੈਗਾ ਜੀ ਮੈਡਮ ਜੀ। ਅਤੇ ਮੈਂ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਚਾਹ ਜਿੰਨੀ ਥੋੜ੍ਹੀ ਹੋ ਸਕੇ ਉੱਨੀ ਪੀਆ ਕਰੋ, ਅਤੇ ਦੁੱਧ ਜਿਹੜਾ ਵਾ ਉਹਦਾ ਵੀ ਸੇਵਨ ਜ਼ਰੂਰ ਕਰਿਆ ਕਰੋ। ਬਾਕੀ ਮੈਡਮ ਜੀ ਟਾਈਮ ਜ਼ਿਆਦਾ ਹੁੰਦਾ ਜਾਂਦਾ ਇਸ ਕਰਕੇ ਜ਼ਿਆਦਾ ਲੰਮਾ ਮੈਸੇਜ ਲੈ ਜਾਂਦਾ ਵਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਜਲਦੀ ਜਲਦੀ ਇਸੇ ਤਰ੍ਹਾਂ ਆਇਆ ਕਰੋ ਮੈਡਮ ਜੀ।
1: ਜੀ ਧੰਨਵਾਦ। ਅਤੇ ਹਰ ਕੋਈ ਸਾਡਾ ਦੋਸਤ ਇਹੀ ਮੈਸੇਜ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮਰ ਚਾਹ ਪੀਣ ਦੀ ਜਿਹੜੀ ਆਦਤ ਹੈ ਉਸ ਆਦਤ ਨੂੰ ਹੌਲੀ ਹੌਲੀ ਕਰਕੇ ਘਟਾਓ। ਜਿਹੜੇ ਦਿਨ ਦੇ ਵਿੱਚ 4 ਵਾਰ 6 ਵਾਰ ਕਈ ਵਾਰ ਪੀਂਦੇ ਆ ਅਤੇ 6 ਤੋਂ 4 'ਤੇ ਆਓ, 4 ਤੋਂ 2 'ਤੇ ਆਓ, ਅਤੇ 2 ਤੱਕ ਤਾਂ ਚਲੋ ਹੋ ਹੀ ਸਕਦਾ, 1 ਸਵੇਰ ਦੀ 1 ਸ਼ਾਮ ਦੀ। ਲੇਕਿਨ ਬਹੁਤ ਜ਼ਿਆਦਾ ਜਿੱਦਾਂ ਕਿ ਆਪਾਂ ਗੱਲ ਕੀਤੀ ਨਾ ਕਿ ਕੜਾ ਕੜਾ ਕੇ ਜਦੋਂ ਆਪਾਂ ਬਿਲਕੁਲ ਕਾਲੇ ਹੀ ਨਹੀਂ ਕਰ ਦਿੰਦੇ ਉਹਨੂੰ, ਉਹ ਵਾਲੀ ਚਾਹ ਸਿਹਤ ਲਈ ਚੰਗੀ ਨਹੀਂ ਹੈ, ਉਸ ਲਈ ਥੋੜ੍ਹਾ ਵਿਚਾਰ ਕਰਨਾ ਪੈਣਾ। ਅਗਲਾ ਮੈਸੇਜ ਦੇਖਦੇ ਹਾਂ ਕਿਹਨਾਂ ਦਾ ਆਇਆ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
2: ਐਫਐਮ ਰੇਨਬੋ ਦੇ ਉੱਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ
1: ਸਵਾਗਤ ਹੈ।
2: 2 ਕੱਪ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਰਿਵਾਜ, ਖਸਮਨ ਖਾਣੀ ਦਾ ਸੋਹਣੀ ਸਵੇਰ ਹੋਵੇ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਹੋਵੇ, ਮਾਈਕ ਤੇ ਤਿੱਖੀ ਚਾਹ ਪੀ ਕੇ ਬੈਠੇ ਰਾਹਿਲ ਜੀ ਦੀ ਮਿੱਠੀ ਆਵਾਜ਼ ਹੋਵੇ, ਮੈਂ 2 ਟਾਈਮ ਛੋਟਾ ਕੱਪ ਚਾਹ ਦਾ ਪੀਣ ਦਾ ਸ਼ੌਕੀਨ ਹਾਂ, ਅੱਜ ਕੱਲ ਚਾਹ ਪੀਣੀ ਜ਼ਰੂਰੀ ਹੈ
1: ਜੀ,
2: ਤੇ ਗਰਮੀਆਂ ਵਿੱਚ ਖਾਧਾ ਪੀਤਾ ਹਜ਼ਮ ਕਰਨ ਲਈ ਚਾਹ ਪੀ ਕੇ ਬੜਾ ਹੀ ਮਨ ਨੂੰ ਸਕੂਨ ਮਿਲਦਾ, ਇਹ ਚਾਹ ਥਕਾਵਟ ਨੂੰ ਨੇੜੇ ਨਹੀਂ ਰਹਿਣ ਦਿੰਦੀ, ਜੇਕਰ ਜ਼ੁਕਾਮ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਪਾਓ, ਉਹਦੇ ਵਿੱਚ ਮਿੱਠਾ ਪਾਓ, ਚਾਹ ਪੱਤੀ ਪਾਓ ਅਤੇ ਉਹਨੂੰ ਚੰਗੀ ਤਰ੍ਹਾਂ ਰਜ਼ਾਓ, ਅਤੇ ਇਸ ਨੂੰ ਚੰਗੀ ਤਰ੍ਹਾਂ ਰਜ਼ਾਓ ਅਤੇ ਇਹਦੇ ਵਿੱਚ ਫਿਰ ਅੱਧਾ ਨਿੰਬੂ ਨਿਚੋੜ ਕੇ ਪਾਓ, ਫਿਰ ਉਹਨੂੰ ਗਰਮ ਗਰਮ ਪੀਓ ਅਤੇ ਤੁਹਾਡਾ

0: ਜ਼ੁਕਾਮ ਬਿਲਕੁਲ ਠੀਕ ਹੋ ਜਾਵੇਗਾ ਤੇ ਸਪੈਸ਼ਲ ਮੈਨੂੰ ਜਲੰਧਰ ਰੇਡੀਓ ਦੀ ਚਾਹ ਪਸੰਦ ਹੈ, ਸਾਰੇ ਐਂਕਰਾਂ ਦੀ ਆਵਾਜ਼ ਪਸੰਦ ਹੈ ਜੋ ਸਾਡੇ ਸਰੀਰ ਦੀ ਟੋਨ ਨੂੰ ਵਧਾਉਂਦੀ ਹੈ ਤੇ ਦੁਬਾਰਾ ਤੋਂ ਆਕਾਸ਼ਵਾਣੀ FM ਰੇਨਬੋ ਦੇ ਉੱਤੇ ਆਉਣ ਨੂੰ ਮਜ਼ਬੂਰ ਕਰਦੀ ਹੈ। ਨਾਲ ਦੀ ਨਾਲ ਖੁਸ਼ਖਬਰੀ ਹੁਣੇ ਸਾਡੇ ਕੰਨਾਂ ਦੇ ਵਿੱਚ ਪਹੁੰਚੀ, ਕਿਰਨ ਨਰੂਲਾ ਜੀ ਗ੍ਰੀਨ ਪਾਰਕ ਕਪੂਰਥਲਾ ਤੋਂ, ਉਹਨਾਂ ਦੀ ਅੱਜ ਸਾਲਗਿਰਾ, ਉਹਨਾਂ ਨੂੰ ਮੇਰੇ ਵੱਲੋਂ, ਸੰਧੂ ਪਰਿਵਾਰ ਵੱਲੋਂ ਤੇ ਮੇਰੇ ਰੇਡੀਓ ਸਾਂਝ ਪਿਆਰ ਦੀ ਗਰੁੱਪ ਵੱਲੋਂ ਬਹੁਤ ਬਹੁਤ ਵਧਾਈਆਂ। ਤੇ ਤੁਸੀਂ ਰਾਹਿਲ ਜੀ ਹੁਣੇ ਕਾਵਾ ਚਾਹ ਦੇ ਉੱਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ।
1: ਜੀ ਧੰਨਵਾਦ।

0: ਅਤੇ ਸਾਡੇ ਦੋਸਤ ਨੇ ਬਹੁਤ ਹੀ ਵਧੀਆ ਮੈਸੇਜ ਕਰਕੇ ਮਤਲਬ ਕਈ ਇੰਨੇ ਇੰਟਰਸਟਿੰਗ ਵੇ ਦੇ ਨਾਲ ਮੈਸੇਜ ਭੇਜਦੇ ਨਾ, ਰਿਕਾਰਡ ਕਰਕੇ ਪਿੱਛੇ ਆਵਾਜ਼ ਲਗਾ ਕੇ ਐਨ ਪ੍ਰੋਪਰ ਫੀਲ ਕਰਦੇ ਹੋ ਕਿ ਹਾਂਜੀ ਅਸੀਂ ਵੀ ਹਾਂ ਆਕਾਸ਼ਵਾਣੀ ਰੇਡੀਓ ਦੇ ਫੈਮਲੀ ਦਾ ਇੱਕ ਪੂਰਾ ਪੂਰਾ ਹਿੱਸਾ, ਵੈਸੇ ਤਾਂ ਸਾਰੇ ਹੀ ਨੇ। ਲਓ ਜੀ ਅਗਲਾ ਸਾਨੂੰ ਇੱਕ ਮੈਸੇਜ ਜਿਹੜੀ ਹੈ ਫੋਟੋ ਆਈ ਹੈ ਜਿਹਦੇ ਵਿੱਚ ਸਿਲਾਈ ਮਸ਼ੀਨ ਦੇ ਕੋਲ ਇੱਕ ਚਾਹ ਦੀ ਪਿਆਲੀ ਰੱਖੀ ਹੋਈ ਹੈ ਸਟੀਲ ਦੀ। ਆਹਾ ਚਾਹ, ਚਾਹ ਤਾਂ ਮੈਨੂੰ ਲੱਗਦਾ ਹਰ ਕਿਸੇ ਦੇ ਨਾ ਦੁੱਖਾਂ ਦੇ ਲਈ ਦਰਦਾਂ ਦੇ ਲਈ ਚਾਹ ਤਾਂ ਹੈ ਹੀ ਹੈ। ਲਓ ਜੀ ਨਾਲ ਹੀ ਅਗਲਾ ਮੈਸੇਜ ਆ ਗਿਆ ਹੈ, ਆਡੀਓ ਮੈਸੇਜ ਹੀ ਆ, ਸੁਣਦੇ ਕੀ ਕਹਿਣਾ ਚਾਹੁੰਦੇ ਨੇ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਰਾਹਿਲ ਮੈਮ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ, ਮੈਂ ਜੀ ਐਸ ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਕਲੈਨਾਂ ਲੈ ਕੇ ਆਇਆ ਜੀ, ਹਾਜ਼ਰ ਹੋਇਆ, ਜਿਹੜਾ ਕਬੂਲ ਕਰਨਾ ਜੀ।
0: ਜੀ
1: ਜ਼ਿੰਦਗੀ ਦਾ ਸਫ਼ਰ, ਜ਼ਿੰਦਗੀ ਦੇ ਸਫ਼ਰ ਦਾ ਮਜ਼ਾ ਲੈਣਾ ਹੈ ਤਾਂ ਘੱਟ ਰੱਖੋ ਸਮਾਨ, ਜ਼ਿੰਦਗੀ ਖੂਬਸੂਰਤ ਬਣ ਜਾਏਗੀ, ਨਾ ਮਨ 'ਚ ਰੱਖੋ ਗੁਮਾਨ, ਰਿਸ਼ਤੇ ਟੁੱਟਣ ਦੇ ਬਹਾਨੇ ਨਾ ਟੋਲੋ, ਆਪਣੇ ਹਮਸਫ਼ਰ ਦਾ ਕਰੋ ਸਨਮਾਨ।
0: ਜੀ
1: ਲੰਘ ਜਾਣਾ ਹੈ ਪਰਾਂ ਨੂੰ ਹਟ ਕੇ, ਲੰਘ ਜਾਣਾ ਹੈ ਪਰਾਂ ਨੂੰ ਹਟ ਕੇ, ਥੋੜ੍ਹਾ ਜਿਹਾ ਹੱਸ ਕੇ, ਰਿਸ਼ਤਾ ਨੂੰ ਟੁੱਟੇ ਸਾਡਾ ਨਹੀਂ, ਥੋੜ੍ਹਾ ਜਿਹਾ ਬਚ ਕੇ, ਲੰਘ ਜਾਣਾ ਹੈ ਪਰਾਂ ਨੂੰ ਹਟ ਕੇ, ਹਮ ਸਫ਼ਰ ਬਣਾਉਣਾ ਜ਼ਿੰਦਗੀ ਦਾ, ਹਮ ਸਫ਼ਰ ਬਣਾਉਣਾ ਜ਼ਿੰਦਗੀ ਦਾ, ਪੂਰਾ ਹੋ ਜਾਉ ਖਾਬ ਵੇ, ਗੱਲ ਕਾ ਤੂੰ ਸੁਣਦਾ ਨਹੀਂ, ਬਣਿਆ ਫਿਰੇ ਜਨਾਬ ਵੇ, ਰਿਸ਼ਤਾ ਨਾ ਟੁੱਟੇ ਸੱਜਣਾ, ਓਏ ਰਿਸ਼ਤਾ ਨਾ ਟੁੱਟੇ ਸੱਜਣਾ, ਉਹ ਲੈਣਾ ਕੀ ਫਸ ਫਸ ਕੇ, ਓ ਰਿਸ਼ਤਾ ਨਾ ਟੁੱਟੇ ਸਾਡਾ ਨਹੀਂ, ਥੋੜ੍ਹਾ ਜਿਹਾ ਬਚ ਕੇ, ਹਾਂ ਥੈਂਕ ਯੂ, ਧੰਨਵਾਦ ਜੀ।
0: ਜੀ ਧੰਨਵਾਦ, ਤੁਹਾਡਾ ਹਰ ਵਾਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਹੁੰਦੀ ਹੈ ਅਤੇ ਆਪਣੀਆਂ ਲਾਈਨਾਂ ਜਿਹੜੀਆਂ ਗੀਤਾਂ ਦੀਆਂ ਸਤਰਾਂ ਉਹ ਜ਼ਰੂਰ ਸ਼ਾਮਿਲ ਹੁੰਦੀਆਂ ਨੇ। ਅਗਲਾ ਮੈਸੇਜ ਦੇਖਦੇ ਹਾਂ ਕਿਹਨਾਂ ਦਾ ਆਇਆ, ਚਾਹ ਤੇ ਕੋਈ ਚਰਚਾ ਜਾਂ ਆਪਣੀ ਵਿਚਾਰ ਚਰਚਾ।
2: ਮੈਡਮ ਜੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ,
2: ਤੁਹਾਡਾ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ
0: ਜੀ। ਬਿਲਕੁਲ, ਮੈਂ ਆਪਣਾ ਸਵਾਗਤ ਕਰ ਲੈਂਦੀ ਹਾਂ।
2: ਗੱਲ ਚਾਹ ਬਾਰੇ ਹੋ ਰਹੀ ਹੈ ਅਤੇ ਚਾਹ ਬਾਰੇ ਮੈਂ ਇੱਕ ਘਟਨਾ ਦੱਸ ਰਿਹਾ ਕਿ ਕੱਲ੍ਹ ਪਰਸੋਂ ਮੇਰੇ ਚਾਚੇ ਦਾ ਮੁੰਡਾ ਮੇਰੇ ਕੋਲ ਆਇਆ ਮਿਲਣ ਵਾਸਤੇ ਅਤੇ ਮੈਂ ਚਾਹ ਬਣਾਉਣ ਦੀ ਆਲਸ ਕਰ ਲਈ ਅਤੇ ਮੈਂ ਉਹਨੂੰ ਇੱਕ ਗਲਾਸ ਭਰ ਕੇ ਦੁੱਧ ਦੇ ਤਾ, ਉਹਨੂੰ ਪੀ ਲਿਆ ਅਤੇ ਮਿਲ ਮੁਲ ਕੇ ਵਾਪਸ ਜਾਂਦਾ ਰਿਹਾ
0: ਜੀ।
2: ਅਤੇ ਘਰ ਜਾ ਕੇ ਮੇਰੀ ਭਰਜਾਈ ਨੂੰ ਉਹਨੇ ਉਲਾਂਭਾ ਦਿੱਤਾ, ਹੈਂ ਮੈਂ ਤੇਰੇ ਦਿਓਰ ਕੋਲ ਗਿਆ ਸੀ ਅਤੇ ਉਹਨੇ ਮੈਨੂੰ ਚਾਹ ਵੀ ਨਹੀਂ ਪੁੱਛੀ, ਭਰਜਾਈ ਨੂੰ ਮੈਨੂੰ ਫੋਨ ਕਰਕੇ ਮੈਨੂੰ ਉਲਾਂਭਾ ਦਿੱਤਾ। ਚਾਹ ਦਾ ਇੰਨੀ ਅਹਿਮੀਅਤ ਹੈਗੀ ਹੈ, ਚਾਹ ਜ਼ਰੂਰ ਪੁੱਛਿਆ ਕਰੋ ਵੀਰ ਜੀ, ਕੋਈ ਰਿਸ਼ਤੇਦਾਰ ਆਉਣ ਤਾਂ ਅੱਜ ਤਾਂ ਇੰਨਾ ਹੀ ਤਾਂ। ਮੈਂ ਹੈਗਾ ਚਾਚਾ ਰਾਜਸਥਾਨੀ ਚੁਰਾਲਾ ਨੇੜੇ ਪਿੰਡ ਖਾਰਾਖੇੜਾ ਰਾਜਸਥਾਨ ਤੋਂ ਗੁਰਦੇਵ।

0: ਪਰਮਾਰ ਜੈ ਹਿੰਦ।
1: ਜੀ ਧੰਨਵਾਦ। ਜਿੱਦਾਂ ਕਿ ਮੈਂ ਦੱਸਿਆ, ਚਾਹ ਦੀ ਜ਼ਿੰਦਗੀ ਬਹੁਤ ਜ਼ਿਆਦਾ ਅਹਿਮੀਅਤ ਹੈ। ਮਹਿਮਾਨ ਜਿਹੜੇ ਆਉਣ ਨਾ ਘਰ ਦੇ ਵਿੱਚ, ਹੋਰ ਕੋਈ ਚੀਜ਼ ਪੁੱਛੀ ਨਾ ਪੁੱਛੀ ਜਾਏ, ਗੱਲਬਾਤ ਬਾਅਦ 'ਚ ਹੋ ਜਾਏਗੀ, ਲੇਕਿਨ ਚਾਹ ਪਹਿਲਾਂ ਹੋਣੀ ਚਾਹੀਦੀ ਹੈ। ਦੇਖਦੇ ਹਾਂ ਅਗਲਾ ਮੈਸੇਜ ਕਿਹਨਾਂ ਦਾ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ।
2: ਸਤਿ ਸ਼੍ਰੀ ਅਕਾਲ ਮੈਡਮ ਰਾਹਿਲ ਜੀ।
1: ਸਤਿ ਸ਼੍ਰੀ ਅਕਾਲ।
2: ਮੈਂ ਬਲਵਿੰਦਰ ਸਰਾਂ ਬੋਲਦਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ ਤੋਂ। ਹਾਂਜੀ, ਅੱਜ ਤੁਸੀਂ ਚਾਹ ਬਾਰੇ ਗੱਲ ਕੀਤੀ ਨਾ, ਛੋਟਾ ਜਿਹਾ ਸ਼ੇਅਰ ਹੈ ਜੀ। ਚਾਹ ਕੇ ਕੱਪ ਮੇ ਸਿਰਫ ਚਾਹ ਨਹੀਂ ਹੋਤੀ, ਚਾਹ ਕੇ ਕੱਪ ਮੇ ਸਿਰਫ ਚਾਹ ਨਹੀਂ ਹੋਤੀ, ਕੁਛ ਪਲ ਸਕੂਨ ਕੇ ਵੀ ਹੋਤੇ ਹੈ। ਮੇਰੇ ਚਾਹ ਪੀਨੇ ਕਾ ਕੋਈ ਵਕਤ ਨਹੀਂ, ਪਰੰਤੂ ਚਾਹ ਪੀਤੇ ਪੀਤੇ ਰਾਹਿਲ ਜੀ ਐਫਐਮ ਰੇਨਬੋ ਕੀ ਯਾਦ ਜ਼ਰੂਰ ਆਤੀ ਹੈ।
1: ਵਾਹ,
2: ਧੰਨਵਾਦ।
1: ਵਾਹ ਜੀ ਵਾਹ ਵਾਹ। ਇਹ ਸੀ ਸਾਡੇ ਪ੍ਰੋਗਰਾਮ ਦਾ ਆਖਰੀ ਜਿਹੜਾ ਮੈਸੇਜ ਹੈ। ਇੱਕ ਮੈਸੇਜ ਨਾਲ ਹੀ ਇੱਕ ਹੋਰ ਮੈਸੇਜ ਆ ਗਿਆ।
3: ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰੀਆਂ 17 ਚਾਹ ਬਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹੀਆਂ, ਧੰਨਵਾਦ। ਕੁਝ ਇੱਕ 17 ਰਹਿ ਗਈਆਂ ਸੀ, ਉਹ ਮੈਂ ਹੁਣ ਪੂਰੀਆਂ ਕਰ ਦਿੰਦਾ ਆ। ਉਮੰਗ ਤੋਂ ਉੱਗਿਆ ਹੈ ਜੋ ਦਿਨ, ਆਸ ਤੇ ਮੁੱਕਣਾ ਚੱਲ, ਕਿਸਮਤ ਨਾਲ ਖਈਏ ਘੁੱਟ ਚਾਹ ਪੀ ਲਈਏ। ਇਸ ਪਾਰ ਤੋਂ ਉਸ ਪਾਰ ਦੇ ਹੋ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਚਿਰ ਹੋਰ ਜੀ ਲਈਏ, ਘੁੱਟ ਚਾਹ ਪੀ ਲਈਏ, ਚਾਹ ਪੀ ਲਈਏ। ਧੰਨਵਾਦ ਜੀ। ਮਨਜੀਤ ਸਿੰਘ ਬੱਧਣ, ਪਿੰਡ ਬੱਦੋਵਾਲ, ਲੁਧਿਆਣਾ।
1: ਚਲੋ, ਮਨਜੀਤ ਜੀ ਨੇ ਇਸੇ ਬਹਾਨੇ ਸਾਨੂੰ ਆਡੀਓ ਮੈਸੇਜ ਵੀ ਕਰ ਦਿੱਤਾ ਹੈ ਅਤੇ ਆਪਣੀਆਂ 17 ਲਿਖ ਕੇ ਤਾਂ ਸ਼ਿਰਕਤ ਕਰ ਹੀ ਲਈ ਸੀ ਪ੍ਰੋਗਰਾਮ ਦੇ ਵਿੱਚ, ਪਰ ਨਾਲ ਹੀ ਆਡੀਓ ਦੇ ਨਾਲ ਵੀ ਸ਼ਿਰਕਤ ਹੋ ਗਈ। ਅਸੀਂ ਇਸੇ ਤਰ੍ਹਾਂ ਵੀ ਸਾਡੇ ਨਾਲ ਇੱਦਾਂ ਹੀ ਆਡੀਓ ਮੈਸੇਜ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ। ਅਤੇ ਇੱਕ ਹੋਰ ਜਿਹੜਾ ਮੈਸੇਜ ਹੈ ਜਿਹਦੇ ਵਿੱਚ ਜਿਨ੍ਹਾਂ ਨੇ ਲਿਖਿਆ ਹੈ, ਮੁਹੰਮਦ ਮੁਜ਼ੱਫਰ ਅਤੇ ਮੁਹੰਮਦ ਅਰਮਾਨ ਨੇ ਲਿਖਿਆ ਹੈ, ਪਿੰਡ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ, ਅਤੇ ਲਿਖਦੇ ਨੇ, ਜਿਸ ਕੰਮ ਨੂੰ ਕਰਨ ਦੇ ਨਾਲ ਸਾਡੇ ਘਰ ਦੀ ਰੋਜ਼ੀ ਰੋਟੀ ਚੱਲਦੀ ਹੈ, ਉਸ ਕੰਮ ਨੂੰ ਕਰਦੇ ਹੋਏ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹੀ ਤਾਂ ਸਾਡੇ ਇੱਕ ਇੱਜ਼ਤ ਦੀ ਜਿਹੜੀ ਹੈ, ਰੋਜ਼ੀ ਰੋਟੀ ਕਮਾਉਣ ਦਾ ਇੱਕ ਜ਼ਰੀਆ। ਅਤੇ ਇਸ ਕਰਕੇ ਜੋ ਤੁਸੀਂ ਕੰਮ ਕਰ ਰਹੇ ਹੋ ਨਾ, ਉਸ 'ਤੇ ਹਮੇਸ਼ਾ ਪ੍ਰਾਊਡ ਫੀਲ ਕਰਨਾ ਚਾਹੀਦਾ। ਅਤੇ ਇਸੇ ਤਰ੍ਹਾਂ ਹੀ ਹੱਸਦੇ ਵੱਸਦੇ ਰਹੋ, ਜਾਣਾ ਕਿਤੇ ਨਹੀਂ ਹੈ, ਅਗਲੇ ਐਂਕਰ ਆ ਚੁੱਕੇ ਨੇ, ਅਤੇ ਇੱਦਾਂ ਹੀ ਬਣੇ ਰਹਿਣਾ। ਮੈਂ ਹੁਣ ਵੀ ਥੋੜ੍ਹਾ ਜਲਦੀ ਆਉਣ ਦੀ ਕੋਸ਼ਿਸ਼ ਹੀ ਕਰਾਂਗੀ, ਵੈਸੇ ਸਮਾਂ ਘੱਟ ਹੈ। ਚਲੋ ਫਿਰ, ਆਪਣੀ ਆਰਜ਼ੀ ਰਾਹਿਲ ਨੂੰ ਇੱਥੇ ਹੀ ਇਜਾਜ਼ਤ ਦੇਣੀ ਹੈ। ਧੰਨਵਾਦ।

ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਤੋਂ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਨੇ। ਕੇਂਦਰ ਸਰਕਾਰ ਨੇ ਨੀਟ ਯੂਜੀ ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਅਤੇ ਫਰਜ਼ੀ ਪੇਪਰ ਲਈ ਖਬਰਾਂ ਉੱਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਮੰਚਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਉੱਤੇ ਬਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ ਹੈ। ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਪੀਲ ਦੀ ਹਮਾਇਤ ਕਰਦਿਆਂ ਊਰਜਾ ਸੰਭਾਲ ਅਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਇਕ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਾਈਜ਼ਰ ਨਾਲ ਮਿਲੀ ਭੁਗਤ ਕਰਕੇ ਕਥਿਤ ਤੌਰ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। ਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕੱਲ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਹ ਸਨ FM ਨਿਊਜ਼ ਹੈਡਲਾਈਨਸ।

ਨਮਸਕਾਰ ਦੋਸਤੋ, ਸਤਿ ਸ੍ਰੀ ਅਕਾਲ ਤੇ ਆਦਾਬ। ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਸਟੇਸ਼ਨ FM ਰੇਨਬੋ। ਮੈਂ ਹਾਂ ਤੁਹਾਡਾ ਆਪਣਾ ਅਰਜੇ ਰਣਜੀਤ, ਲੈ ਕੇ ਹਾਜ਼ਰ ਹਾਂ ਸੁਰਾਂ ਯਾਦਾਂ ਅਤੇ ਮਸਤੀ ਨਾਲ ਭਰਿਆ ਪ੍ਰੋਗਰਾਮ ਗੀਤ ਬਹਾਰ। ਦੋਸਤੋ, ਦਸ ਵੱਜ ਕੇ 8 ਮਿੰਟ ਹੋ ਚੁੱਕੇ FM ਦੀ ਘੜੀ ਦੇ ਉੱਤੇ, ਅਤੇ ਅਗਲੇ 4 ਘੰਟੇ ਤੱਕ ਮੈਂ ਤੁਹਾਡੇ ਨਾਲ ਅਤੇ ਤੁਸੀਂ ਮੇਰੇ ਨਾਲ ਜੁੜੇ ਰਹੋਗੇ, ਅਤੇ ਸਾਰੇ ਦੋਸਤ ਜਿਹੜੇ ਹੈ ਉਹ FM ਰੇਨਬੋ ਨਾਲ ਜੁੜੇ ਰਹਿਣਗੇ। ਪ੍ਰੋਗਰਾਮ ਗੀਤ ਬਹਾਰ ਵਿੱਚ ਜਿਹੜਾ ਤੁਸੀਂ ਪਹਿਲਾਂ ਗੀਤ ਸੁਣ ਕੇ ਹਟੇ ਆ, ਮਹਿੰਦੀ ਲਗਾ ਕੇ ਰੱਖਣਾ, ਅਤੇ ਮੈਂ ਕਹਿੰਦਾ ਕਿ ਤੁਸੀਂ FM ਰੇਨਬੋ ਜ਼ਰੂਰ ਲਗਾ ਕੇ ਰੱਖਣਾ, ਕਿਉਂਕਿ ਸੋਹਣੇ ਸੋਹਣੇ ਗੀਤ ਬਹਾਰ ਦੇ ਵਿੱਚ ਚੱਲਣੇ ਆ। ਫਿਲਮੀ ਗੀਤ ਹੈ ਅਤੇ ਅੱਜ ਰਣਜੀਤ ਤੁਹਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਵੀ ਦੱਸੇਗਾ ਫਿਲਮਾਂ ਦੇ ਨਾਲ ਰਿਲੇਟਡ, ਗੀਤਾਂ ਦੇ ਨਾਲ ਰਿਲੇਟਡ ਅਤੇ ਹੋਰ ਜ਼ਿੰਦਗੀ ਦੇ ਅਹਿਮ ਪਹਿਲੂ। ਫਿਲਮ ਦਿਲਵਾਲੇ ਦੁਲਹਨੀਆਂ ਲੈ ਜਾਏਗਾ ਦਾ ਗੀਤ ਸੀ ਮਹਿੰਦੀ ਲਗਾ ਕੇ ਰੱਖਣਾ, ਜਿਸ ਨੂੰ ਗਾਇਆ ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਲਿਰਿਕਸ ਸਨ ਆਨੰਦ ਬਖਸ਼ੀ ਦੇ, ਅਤੇ ਮਿਊਜ਼ਿਕ ਦਿੱਤਾ ਹੈ ਜਤਿਨ ਲਲਿਤ ਨੇ। ਇਹ ਜਿਹੜਾ ਗੀਤ ਸੀ 1990 ਦੇ ਦਹਾਕੇ ਦੇ ਵਾਲੇ, ਕਹਿ ਲਓ ਕਿ 1995 ਵਿੱਚ ਆਈ ਫਿਲਮ

ਮੈਂ ਜਿਹੜੀ ਕਿ ਬਾ ਕਮਾਲ ਫਿਲਮ ਸੀਗੀ ਤੇ ਗਾਣਾ ਅਜਿਹਾ ਗਾਣਾ ਬਣਿਆ ਹੈ ਕਿ ਉਹ ਅੱਜ ਵੀ ਹਰ ਇੱਕ ਵਿਆਹ ਦੀ ਸ਼ਾਨ ਬਣ ਜਾਂਦਾ ਹੈ। ਸ਼ਾਹਰੁਖ ਖਾਨ ਅਤੇ ਕਾਜੋਲ ਦੀ ਕੈਮਿਸਟਰੀ ਨੇ ਇਸ ਐਵਰਗ੍ਰੀਨ ਗਾਣੇ ਨੂੰ ਫਿਲਮ ਨੂੰ ਵੈਡਿੰਗ ਐਂਥਮ ਵੀ ਬਣਾ ਦਿੱਤਾ ਹੈ ਤੇ ਹਮੇਸ਼ਾ ਕਹਿੰਦੇ ਆ ਨਾ ਕਿ ਮਹਿੰਦੀ ਲਗਾ ਕੇ ਰੱਖਣਾ ਜ਼ਰੂਰ ਲਾਓ। ਅੱਜ ਵੀ ਜੇਕਰ ਖਾਸ ਕਰ ਆਪਣੇ ਪੰਜਾਬੀ ਵਿਆਹਾਂ ਦੀ ਗੱਲ ਕਰੀਏ ਤੇ ਗਾਣੇ ਚੱਲਦੇ ਚੱਲਦੇ ਆ ਤੇ ਦੋਸਤੋ ਅੱਜ ਦੀ ਇਸ ਸੁਰਮਈ ਮਹਿਫਲ ਵਿੱਚ ਅਸੀਂ ਲੈ ਕੇ ਆਏ ਹਾਂ ਅੱਜ ਰਣਜੀਤ ਜਿਹੜਾ ਲੈ ਕੇ ਆਇਆ ਉਹ ਧਮਾਕੇਦਾਰ ਬੀਟ ਸੌਂਗ ਜਿਨ੍ਹਾਂ ਨੇ ਡਾਂਸ ਫਲੋਰ ਨੂੰ ਹਿਲਾਇਆ ਵਿਆਹਾਂ ਨੂੰ ਰੰਗੀਨ ਬਣਾ ਦਿੱਤਾ ਤੇ ਹੋਰ ਹਰ ਜਨਰੇਸ਼ਨ ਦੇ ਦਿਲਾਂ ਵਿੱਚ ਖਾਸ ਪਹਿਚਾਣ ਬਣਾਈ ਹੈ। ਤੇ ਫਿਰ ਤਿਆਰ ਹੋ ਜਾਓ ਮਿਊਜ਼ਿਕ ਦੇ ਇਸ ਸੁਪਰ ਸਫ਼ਰ ਲਈ, ਵੋਲਿਊਮ ਥੋੜ੍ਹੀ ਹੋਰ ਵਧਾ ਲਵੋ ਅਤੇ ਸ਼ੁਰੂ ਕਰਦੇ ਹਾਂ ਹੁਣ ਅਗਲੇ ਗੀਤ ਤੋਂ, ਕਿਉਂਕਿ ਪਹਿਲਾਂ ਤੁਸੀਂ ਨੱਚ ਲਿਆ, ਹੁਣ ਥੋੜ੍ਹਾ ਜਿਹਾ ਤੁਹਾਨੂੰ ਮਿਊਜ਼ਿਕ ਸੁਰਾਂ ਦੇ ਨਾਲ ਜਿਹੜੀ ਹੈ ਨਾ ਗੰਢ ਧੁੱਪ ਕਰਵਾਉਣੀ ਹੈ। ਫਿਲਮ ਰੰਗੀਲਾ ਤੋਂ ਗੀਤ ਹੈ ਮੇਰੇ ਕੋਲ ਬੜਾ ਸੋਹਣਾ, ਹਾਏ ਰਾਮਾ ਜੇ ਕਿਆ ਹੁਆ, ਹਰੀਹਰਨ ਦੀਆਂ ਆਵਾਜ਼ਾਂ ਦੇ ਵਿੱਚ, ਹਰੀਹਰਨ ਤੇ ਨਾਲ ਸਵਰਨ ਲਥਾ।

ਲਓ ਜੀ, ਅੱਖੀਓ ਸੇ ਗੋਲੀ ਮਾਰੇ ਵਾਲੀ ਗੱਲ ਹੋ ਗਈ ਹੈ। ਗੱਲ ਇਹ ਹੋਈ ਹੈ ਕਿ ਗੋਵਿੰਦਾ ਜੀ ਨੇ ਆਪਣੇ ਸਟਾਈਲ ਨਾਲ ਸਾਰਿਆਂ ਨੂੰ ਯਾਦ ਕਰਾ ਦਿੱਤਾ ਕਿ ਮੈਂ ਕਿਵੇਂ ਡਾਂਸ ਕਰਦਾ ਹੁੰਦਾ ਸੀ ਫਿਲਮਾਂ ਦੇ ਵਿੱਚ। ਅਤੇ ਨਾਲ ਨਾਲ ਕੌਣ ਸੀ? ਨਾਲ ਸੀਗੇ, ਵਾਹ ਵਾਹ ਵਾਹ, ਆਪਣੇ ਰਵੀਨਾ ਟੰਡਨ। ਉਹਨਾਂ ਦੀ ਬੇਟੀ ਹੁਣ ਰਾਸ਼ਾ, ਉਹ ਵੀ ਬਾਕਮਾਲ ਕਰ ਰਹੀ ਹੈ ਫਿਲਮਾਂ ਦੇ ਵਿੱਚ। ਉਹਨਾਂ ਦੀ ਡਾਂਸ ਸੌਂਗ, ਓਏ ਹੋਏ। ਪ੍ਰੋਗਰਾਮ ਸੁਣ ਲਓ ਗੀਤ ਬਾਰ, ਅੱਜ ਰਣਜੀਤ ਦੇ ਨਾਲ ਜੁੜੇ ਹੋਏ ਹੋ। ਅਤੇ ਹੁਣ ਜਿਹੜਾ ਅਗਲਾ ਗੀਤ ਹੈ ਮੇਰੇ ਕੋਲ, ਉਹ ਵੀ ਜਸਪਿੰਦਰ ਨਰੂਲਾ ਅਤੇ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ ਹੈ। ਪਹਿਲਾਂ ਵੀ ਤੁਸੀਂ ਗੀਤ ਸੁਣ ਕੇ ਹਟੇ ਹੋ ਸੋਨੂ ਨਿਗਮ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ, ਦੁੱਲੇ ਰਾਜਾ ਫਿਲਮ ਤੋਂ ਅੱਖੀਓ ਸੇ ਗੋਲੀ ਮਾਰੇ। ਅਤੇ ਹੁਣ ਜਿਹੜਾ ਗੀਤ ਹੈ, ਓਏ ਹੋਏ, ਮੇਰਾ ਤਾਂ ਇੰਨਾ ਕੁ ਪਸੰਦੀਦਾ ਹੈ ਕਿਉਂਕਿ ਪੰਜਾਬੀ ਬੀਟਸ ਅਤੇ ਬੋਲੀਵੁੱਡ ਗਲੈਮਰਸ ਦਾ ਜ਼ਬਰਦਸਤ ਮਿਕਸ ਵੈਡਿੰਗ ਡੀਜੇ ਸੌਂਗ ਹੈ। ਕਿਉਂਕਿ ਫੇਵਰੇਟ ਟਰੈਕ ਹੈ, ਤੁਹਾਡਾ ਵੀ ਫੇਵਰੇਟ ਹੈ, ਅਤੇ ਇੰਜੋਏ ਕਰੋ। ਸੋਚੋ, ਕਿਉਂਕਿ ਇੱਕ ਜਦੋਂ ਕਰਿਓਸਟੀ ਪੈਦਾ ਹੋ ਜਾਂਦੀ ਹੈ ਨਾ ਕਿਸੇ ਗੀਤ ਨੂੰ ਲੈ ਕੇ ਕਿ ਆਹ ਗੀਤ ਹੁਣ ਐਫ ਐਮ ਰੇਨਬੋ 'ਤੇ ਆਏਗਾ, ਅਤੇ ਉਹ ਵਾਕਈ ਉਹ ਹੋ ਜਾਂਦਾ। ਅਤੇ ਤੁਸੀਂ, ਮੈਂ ਕਹਿੰਦਾ ਕਿ ਅੰਗ ਫੜਕੇ ਵਾਲੀ ਗੱਲ ਹੋ ਜਾਂਦੀ ਹੈ। ਜਿਵੇਂ ਰਾਹੀਲ ਨੇ ਕਿਹਾ ਸੀਗਾ, ਚਾਹ ਪੀਣ ਦੇ ਸ਼ੌਕੀਨ ਹੈ, ਅਤੇ ਮੈਨੂੰ ਪਤਾ ਤੁਸੀਂ ਚਾਹ ਦੀ ਪਿਆਲੀ ਇੱਕ ਪੀ ਚੁੱਕੇ ਹੋ।

ਵੈਲਕਮ ਬੈਕ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਪਹਿਲਾਂ ਤੁਸੀਂ ਗੀਤ ਸੁਣ ਕੇ ਹਟੇ ਹੋ, ਤੇਰਾ ਰੰਗ ਬੱਲੇ ਬੱਲੇ ਦੇਖਿਆ ਨਾ, ਕਿੰਨਾ ਜੀ ਕਰਦਾ ਨੱਚਣ ਨੂੰ, ਗੀਤ ਕਿੰਨਾ ਸੋਹਣਾ ਹੈ, ਆਵਾਜ਼ਾਂ ਕਿੰਨੀਆਂ ਸੋਹਣੀਆਂ ਨੇ। ਜਸਵਿੰਦਰ ਨਰੂਲਾ, ਓਏ ਪੰਜਾਬ ਦੀ ਜਿਹੜੀ ਧਾਕੜ ਆਵਾਜ਼ ਹੈ, ਅਤੇ ਨਾ ਸੋਨੂ ਨਿਗਮ, ਪੰਜਾਬੀ ਬੀਟਸ 'ਤੇ ਬਾਲੀਵੁੱਡ ਗਲੈਮਰ ਹੈ ਇਹ ਗੀਤ ਦੇ ਵਿੱਚ ਵੀ। ਜੇ ਤੁਸੀਂ ਦੇਖਿਆ ਹੈ, ਦੇਖਿਆ ਮੈਨੂੰ ਪਤਾ ਬੜੀ ਵਾਰੀ ਦੇਖਿਆ ਹੈ, ਤੁਸੀਂ ਅਕਸਰ ਦੇਖਦੇ ਹੁੰਦੇ ਹਾਂ ਕਿ ਫਿਲਮ ਹੀ ਇੰਨੀ ਸੋਹਣੀ ਹੈ ਸੋਲਜਰ। ਅਤੇ ਹੁਣ ਜਿਹੜਾ ਅਗਲਾ ਗੀਤ ਸੁਣੋਗੇ ਤੁਸੀਂ, ਉਸ ਵਿੱਚ ਆਵਾਜ਼ਾਂ ਦਿੱਤੀਆਂ ਨੇ ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਵਿਨੋਦ ਰਾਠੌਰ ਨੇ। ਫਿਲਮ ਦਾ ਨਾਮ ਹੈ ਹਮ ਦਿਲ ਦੇ ਚੁੱਕੇ ਸਨਮ। ਓਏ ਹੋਏ ਹੋਏ, ਕਿਆ ਫਿਲਮ ਸੀ, ਕਿਆ ਫਿਲਮ ਸੀ। ਫਿਲਮ ਦੇ ਵਿੱਚ ਅਦਾਕਾਰ ਆਪਣੇ ਭਾਈ ਜਾਨ ਸਲਮਾਨ ਖਾਨ ਅਤੇ ਨਾਲ ਐਸ਼ਵਰਿਆ ਰਾਏ, ਅਤੇ ਫਿਲਮ ਦੇ ਵਿੱਚੋਂ ਇੱਕ ਬਹੁਤ ਹੀ ਸੋਹਣਾ ਬੀਟ ਸੌਂਗ ਹੈ, ਕਿਉਂਕਿ ਅੱਜ ਅਸੀਂ ਗੱਲ ਜਿਹੜੀ ਕਰ ਰਹੇ ਹਾਂ, ਗੀਤ ਲਾ ਰਹੇ ਹਾਂ, ਸੁਣਾ ਰਹੇ ਹਾਂ ਅਤੇ ਤੁਹਾਨੂੰ ਨੱਚਣ ਨੂੰ ਮਜਬੂਰ ਕਰ ਰਹੇ ਹਾਂ, ਉਹ ਹੈ ਹਿੰਦੀ ਫਿਲਮੀ ਬੀਟ ਸੌਂਗਸ। ਅਤੇ ਹੁਣ ਜਿਹੜਾ ਕੁਮਾਰ ਸਾਨੂੰ ਅਤੇ ਕਵਿਤਾ ਕ੍ਰਿਸ਼ਨ ਮੂਰਤੀ ਦੀ ਆਵਾਜ਼ ਦੇ ਵਿੱਚ, ਵਿਨੋਦ ਰਾਠੌਰ ਦੀ ਵੀ ਆਵਾਜ਼ ਹੈ, ਉਹਨਾਂ ਦੀ ਆਵਾਜ਼ ਦੇ ਵਿੱਚ ਡੋਲੀ ਤਾਰੋ ਡੋਲ ਬਾਜੇ, ਅਤੇ ਫਿਲਮ ਦਾ ਨਾਮ ਹਮ ਦਿਲ ਦੇ ਚੁੱਕੇ ਸਨਮ।

ਗੁਜਰਾਤੀ ਫੋਕ ਨੂੰ ਬੋਲੀਵੁੱਡ ਸਕੇਲ ਉੱਤੇ ਲਿਆਉਣ ਵਾਲਾ ਲੈਜੈਂਡਰੀ ਡਾਂਸ ਸੌਂਗ ਸੀ ਇਹ ਡੋਲੀ ਤਾਰੋ ਡੋਲ ਬਾਜੀ। ਹਮ ਦਿਲ ਦੇ ਚੁੱਕੇ ਸਨਮ ਮੂਵੀ ਤੋਂ ਇਹ ਗੀਤ ਜਿਸਨੇ ਸਾਨੂੰ ਵਾਕਿਆ ਹੀ ਇੱਕ ਇਮੋਸ਼ਨਲ ਤੌਰ 'ਤੇ ਵੀ ਇੰਨਾ ਕੁ ਪ੍ਰਭਾਵਿਤ ਕੀਤਾ ਸੀਗਾ ਇਸ ਸਟੋਰੀ ਨੇ, ਇਸ ਫਿਲਮ ਨੇ, ਕਿ ਅੱਜ ਵੀ ਦਿਲਾਂ ਦੇ ਵਿੱਚ ਵਸੀ ਹੋਈ ਹੈ। ਅਤੇ ਇਸ ਬੀੜ ਸੌਂਗ ਨੇ ਵੀ ਇਹ ਯਾਦ ਕਰਾ ਦਿੱਤਾ ਕਿ ਜੇਕਰ ਡੀ ਜੇ 'ਤੇ ਸੌਂਗ ਲਾਉਣਾ ਹੈ ਤਾਂ ਇਹ ਵੀ ਜ਼ਰੂਰ ਲਾਉਣਾ ਹੈ। ਹੁਣ ਅਗਲਾ ਜਿਹੜਾ ਗੀਤ ਹੈ ਮੇਰੇ ਤੋਂ ਦਿਲ ਚਾਹਤਾ ਹੈ ਮੂਵੀ ਸ਼ੰਕਰ ਮਹਾਦੇਵਨ ਦੀ ਆਵਾਜ਼ ਦੇ ਵਿੱਚ, ਕੋਈ ਕਹੇ ਕਹਿਤਾ ਰਹੇ ਸ਼ਾਨ ਅਤੇ ਕੇ ਕੇ ਦੀ ਆਵਾਜ਼ ਵੀ ਇਹ ਵਿੱਚ। ਅਤੇ ਕਰੋ ਇੰਜੋਏ ਇਸ ਗੀਤ ਨੂੰ ਕਿਉਂਕਿ ਫਿਲਮ ਦਾ ਨਾਮ ਹੈ ਦਿਲ ਚਾਹਤਾ ਹੈ, ਅਤੇ ਤੁਹਾਡਾ ਵੀ ਦਿਲ ਬਹੁਤ ਚਾਹੁੰਦਾ ਹੈ ਕਿ ਸੋਹਣੇ ਸੋਹਣੇ ਗੀਤ ਲੱਗਦੇ ਰਹਿਣ, ਅਤੇ ਗੀਤ ਲੱਗ ਵੀ ਰਹੇ ਸੁਣ ਵੀ ਰਹੇ ਹੋ ਅਤੇ ਦਿਲ ਚਾਹਤਾ ਹੈ ਐਫ ਐਮ ਰੇਨਬੋ ਸੁਣੀ ਜਾਈਏ।

ਬਿਲਕੁਲ ਜੀ, ਅੰਦਾਜ਼ ਕਿਉਂ ਪੁਰਾਣਾ ਹੋਣਾ ਚਾਹੀਦਾ ਹੈ? ਅੰਦਾਜ਼ ਹਮੇਸ਼ਾ ਨਵਾਂ ਹੋਣਾ ਚਾਹੀਦਾ ਹੈ, ਨਵੀਆਂ ਨਵੀਆਂ ਗੱਲਾਂ ਅਤੇ ਨਵੇਂ ਨਵੇਂ ਗੀਤ ਤੁਹਾਡੇ ਨਾਲ। ਗੀਤ ਤਾਂ ਥੋੜ੍ਹੇ ਪੁਰਾਣੇ ਆ, ਬੀਟ ਨਵੀਂ ਹੈ ਅਤੇ ਗੱਲਾਂ ਤਾਂ ਨਵੀਆਂ ਨੇ, ਕਿਉਂਕਿ ਅੱਜ ਰਣਜੀਤ ਨਵੀਆਂ ਗੱਲਾਂ ਵੀ ਦੱਸਦਾ ਹੈ। ਹੁਣ ਕਿੰਨਾ ਸੋਹਣਾ ਗੀਤ ਸੀਗਾ, ਹਮ ਹੈ ਨਏ ਅੰਦਾਜ਼ ਕਿਉਂ ਹੈ ਪੁਰਾਣਾ, ਸ਼ਾਂਤ ਕੇਕੇ ਦੀ ਆਵਾਜ਼ ਦੇ ਵਿੱਚ ਅਤੇ ਸ਼ੰਕਰ ਮਹਾਦੇਵਨ ਦਾ ਮਿਊਜ਼ਿਕ ਵੀ ਹੈ ਅਤੇ ਵਿੱਚ ਥੋੜ੍ਹਾ ਥੋੜ੍ਹਾ ਉਹਨਾਂ ਨੇ ਗਾਇਆ ਵੀ ਹੈ। ਯੂਥ ਲਈ ਇਹ ਐਂਥਮ ਸੌਂਗ ਸੀ ਇਸ ਫਿਲਮ ਦਾ, ਦਿਲ ਚਾਤਾ ਦਾ, ਕਿਉਂਕਿ ਕੋਲਜ ਪਾਰਟੀਜ਼ ਦਾ ਪਰਮਾਨੈਂਟ ਸੌਂਗ ਇਹ ਬਣ ਗਿਆ ਸੀ ਜਦੋਂ ਇਹ ਫਿਲਮ ਆਈ ਸੀ ਅਤੇ ਇਹ ਗੀਤ ਆਇਆ ਸੀਗਾ। ਹੁਣ ਥੋੜ੍ਹਾ ਜਿਹਾ ਆਪਾਂ ਲੈ ਕੇ ਚੱਲਦੇ ਹਾਂ, ਤੁਹਾਨੂੰ ਦੇਵਦਾਸ ਬਣਾਉਣਾ ਚਾਹੁੰਦੇ ਹਾਂ, ਦੇਵਦਾਸ ਮੂਵੀ ਵੱਲ ਲੈ ਕੇ ਜਾਣਾ ਚਾਹੁੰਦਾ ਮੈਂ। ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਅਤੇ ਸ਼੍ਰੇਆ ਘੋਸ਼ਾਲ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਹੈ। ਆਵਾਜ਼ਾਂ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਊਗਾ ਕਿ ਸੈਡ ਸੌਂਗ ਨਹੀਂ ਹੋਊਗਾ, ਪਰ ਗੀਤ ਜਿਹੜਾ ਫਿਲਮ ਹੈ, ਫਿਲਮ ਜਿਹੜੀ ਹੈ ਉਹ ਦੇਵਦਾਸ, ਉਹ ਥੋੜ੍ਹੀ ਜਿਹੀ ਤੁਹਾਨੂੰ ਪਤਾ ਕਿ ਸੈਡ ਕਰਦੀ ਹੈ, ਕਿਤੇ ਨਾ ਕਿਤੇ ਜ਼ਿਆਦਾ ਤੁਹਾਨੂੰ ਲੈ ਕੇ ਜਾਂਦੀ ਹੈ ਕਿ ਕਿਵੇਂ ਇੱਕ ਸਟੋਰੀ ਕਿਵੇਂ ਖਤਮ ਹੁੰਦੀ ਹੈ, ਕਿਵੇਂ ਪਾਰੋ ਤੁਹਾਨੂੰ ਤਾਂ ਪਾਰੋ ਦਾ ਵੀ ਪਤਾ ਹੈ ਕਿਉਂਕਿ ਫਿਲਮ ਤੁਸੀਂ ਦੇਖੀ ਹੋਈ ਹੈ। ਇੰਨੀ ਸੋਹਣੀ ਫਿਲਮ ਸੀ, ਇਹਦੇ ਵਿੱਚ ਪਾਰੋ ਅਤੇ ਨਾਲ ਹੋਰ ਸੀ ਇੱਕ ਅਦਾਕਾਰਾ, ਕਿੰਗ ਖਾਨ ਦੇ ਨਾਲ ਐਸ਼ਵਰਿਆ ਰਾਏ। ਅਤੇ ਮੈਂ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਨਾ ਚਾਹੁੰਦਾ ਹਾਂ ਕਿ ਇੱਕ ਹੋਰ ਅਦਾਕਾਰਾ ਕੌਣ ਸੀ। ਤੁਸੀਂ ਜਦੋਂ ਤੱਕ ਸੋਚਦੇ ਹੋ ਉਹਨਾਂ ਚਿਰ ਇਹ ਗੀਤ ਸੁਣਦੇ ਹਾਂ, ਕਿਉਂਕਿ ਜਿਹੜਾ ਗੀਤ ਹੈ ਉਹ ਗੀਤ ਨਹੀਂ ਤੁਹਾਨੂੰ ਬੋਰ ਕਰੂਗਾ, ਕਿਉਂਕਿ ਆਵਾਜ਼ਾਂ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਗੀਤ ਕਿਹੜਾ ਹੈ। ਅਤੇ ਕਰੋ ਇੰਜੋਏ ਇਸ ਗੀਤ ਨੂੰ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਗੀਤ ਬਹਾਰ ਮੇਰੇ ਜਾਣੀ ਆਰਜੇ ਰਣਜੀਤ ਦੇ ਨਾਲ ਅਤੇ ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਕਵਿਤਾ ਕ੍ਰਿਸ਼ਨ ਮੂਰਤੀ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਅਤੇ ਕੇ ਹੋਰਾਂ ਨੇ ਅਖੀਰ 'ਤੇ ਥੋੜ੍ਹਾ ਜਿਹਾ ਸੁਰ ਜਿਹਾ ਲਾਇਆ ਮੇਰੇ ਵਾਂਗੂ ਮੈਂ ਵੀ ਵਿੱਚ ਵਿੱਚ ਸੁਰ ਲਾਇਆ ਸੀਗਾ ਇੱਥੋਂ ਪਹਿਲੇ ਗੀਤ ਵਿੱਚ ਤੁਸੀਂ ਪਛਾਣਿਆ ਨਹੀਂ ਹੋਣਾ ਕਿਉਂਕਿ ਮੈਂ ਇੰਨਾ ਸੋਹਣਾ ਨਹੀਂ ਗਾਉਂਦਾ ਕਿਉਂਕਿ ਮੈਨੂੰ ਪਤਾ ਕਿ ਮੇਰੀ ਆਵਾਜ਼ ਮੈਨੂੰ ਪਸੰਦ ਨਹੀਂ ਹੈਗੀ ਹੈ ਅਤੇ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਅਗਲਾ ਗੀਤ ਹੈ ਸ਼ਾਨ ਵਸੁੰਧਰਾ ਦਾਸ ਅਤੇ ਕੇਕੇ ਦੀ ਆਵਾਜ਼ ਦੇ ਵਿੱਚ ਨਾ ਲੋਏ ਵੀ ਨੇ ਲੋਏ ਕਿਹੜੇ ਨੇ ਸ਼ੰਕਰ ਅਹਿਸਾਨ ਲੋਏ ਤਿੰਨ ਜਾਣੇ ਆ ਇੱਕ ਨਾਂ ਨਹੀਂ ਹੈਗਾ ਉਹਨਾਂ ਦੇ ਵਿੱਚੋਂ ਜਿਹੜੇ ਲੋਏ ਆ ਉਹ ਵੀ ਇਸ ਗੀਤ ਦੇ ਵਿੱਚ ਹੈ ਫਿਲਮ ਦਾ ਨਾਮ ਹੈ ਕੱਲ੍ਹ ਹੋ ਨਾ ਹੋ ਵਾਹ ਕਿਆ ਫਿਲਮ ਸੀ ਅਤੇ ਕਿਆ ਇਹਦਾ ਟਾਈਟਲ ਹੈ ਕਿਉਂਕਿ ਜਿਹੜੀ ਘੜੀ ਅੱਜ ਹੈਗੀ ਉਹ ਸ਼ਾਇਦ ਕੱਲ੍ਹ ਨਾ ਹੋਵੇ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਇੰਜੋਏ ਕੀਤਾ ਹੈ ਉਹ ਹਿੰਦੀ ਫਿਲਮੀ ਬੀਟਸ ਤੋਂ ਕੀਤੇ ਆ ਕਿਵੇਂ ਡਾਂਸ ਫਲੋਰ ਉੱਤੇ ਫਿਲਮਾਂ ਫਿਲਮੀ ਗੀਤ ਜਿਹੜੇ ਆ ਉਹ ਚੱਲਦੇ ਨੇ ਨੱਚਣ ਲਈ ਚੱਲਦੇ ਨੇ ਵਿਆਹਾਂ ਸ਼ਾਦੀਆਂ 'ਤੇ ਚੱਲਦੇ ਨੇ ਪਾਰਟੀਆਂ ਦੇ ਉੱਤੇ ਚੱਲਦੇ ਨੇ ਅਤੇ ਜਿਹੜਾ ਇਹ ਡੋਲਾ ਰੇ ਡੋਲਾ ਗੀਤ ਹੈ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਕਹੀ ਸੀਗੀ ਕਿ ਦੇਵਦਾਸ ਮੂਵੀ ਦਾ ਇਹ ਗੀਤ ਹੈ ਇਸ ਗੀਤ ਦੇ ਉੱਤੇ ਡਾਂਸ ਕਰਨ ਵਾਲਿਆਂ ਵਿੱਚੋਂ ਇੱਕ ਤਾਂ ਸ਼ਵਰਿਆ ਰਾਏ ਹੈ ਇੱਕ ਹੋਰ ਸੀ ਅਦਾਕਾਰਾ ਉਹ ਅਦਾਕਾਰਾ ਸੀ ਮਾਧੁਰੀ ਦੀਕਸ਼ਿਤ ਵਾਹ ਕਿਆ ਮੈਂ ਕਹਿੰਦਾ ਕਲਾਸੀਕਲ ਉਹਨਾਂ ਦਾ ਡਾਂਸ ਹੈ ਅੱਜ ਵੀ ਦੇਖੋਗੇ ਤਾਂ ਤੁਹਾਨੂੰ ਇੰਝ ਲੱਗੂਗਾ ਕਿ ਉਹ ਬਾ ਕਮਾਲ ਡਾਂਸ ਤਾਂ ਕਰਦੇ ਆ ਐਂਡ ਫਿੱਟ ਐਂਡ ਫਾਈਨ ਕਿੰਨੇ ਆ ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਹੁਣ ਤਾਂ ਬੱਚਨ ਬਣ ਗਏ ਕਿਉਂਕਿ ਬੱਚਨ ਫੈਮਿਲੀ 'ਚ ਬਹਿ ਗਏ ਆ ਬੱਚਨ ਨਾਲ ਜੁੜ ਚੁੱਕਾ ਹੈ ਉਸ ਸਮੇਂ ਐਸ਼ਵਰਿਆ ਰਾਏ ਸੀ ਉਹ ਫਿਲਮ ਦੇ ਵਿੱਚ ਇੰਨਾ ਸੋਹਣਾ ਡਾਂਸ ਕੀਤਾ ਦੋਵਾਂ ਜਾਣਿਆਂ ਨੇ ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਨੇ ਅੱਜ ਵੀ ਇਹ ਜਿਹੜਾ ਕਲਾਸਿਕ ਡਾਂਸ ਬੈਟਲ ਹੈ ਇਹਦੇ ਵਜੋਂ ਮੰਨਿਆ ਜਾਂਦਾ ਹੈ ਅਤੇ ਅੱਜ ਵੀ ਆਈਕੋਨਿਕ ਤੌਰ 'ਤੇ ਇਸ ਨੂੰ ਮੰਨ ਕੇ ਕੰਪੀਟੀਸ਼ਨਾਂ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਪਾਰਟੀਸਪੇਂਟਸ ਅਤੇ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ 10:55 ਤਾਂ ਹੋ ਚੁੱਕੇ ਆ ਉੱਤੇ 36 ਸੈਕਿੰਡ ਵੀ ਹੋ ਚੁੱਕੇ ਆ ਅਤੇ ਤੁਸੀਂ ਫਟਾਫਟ ਹੁਣ ਪ੍ਰੋਗਰਾਮ ਨੂੰ ਵਾਇੰਡ ਅਪ ਕਰੋ ਅਗਲਾ ਪ੍ਰੋਗਰਾਮ ਸ਼ੁਰੂ ਵੀ ਕਰਨਾ ਹੈ ਅਤੇ ਅੱਜ ਰਣਜੀਤ ਨੂੰ ਗੀਤ ਬਹਾਰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈ ਪੰਜਾਬੀ ਤੜਕਾ ਅਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਹੁੰਦਾ 0181 2374 ਡਾਇਲ ਕਰਨਾ ਹੁੰਦਾ ਹੈ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਆਪਣੀਆਂ ਫਰਮਾਇਸ਼ਾਂ ਪੂਰੀਆਂ ਕਰਾਉਣੀਆਂ ਹੁੰਦੀਆਂ ਨੇ ਅਤੇ ਗੀਤ ਜਿਹੜੇ ਸੁਣਨੇ ਨਾਲ ਗੱਲਾਂ ਵੀ ਚੱਲਣੀਆਂ ਤੁਸੀਂ ਕਿਤੇ ਨਹੀਂ ਜਾਣਾ ਦੋਸਤੋ ਫਟਾਫਟ ਇਹ ਨੰਬਰ ਡਾਇਲ ਕਰੋ ਅਤੇ ਪਹੁੰਚੋ FM ਦੇ ਵਿਹੜੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਅਤੇ ਪਰ ਉਹਨਾਂ ਚਿਰ ਗੀਤ ਬਹਾਰ ਦਾ ਇੱਕ ਅਖੀਰਲਾ ਗੀਤ ਹੈ ਇਟਸ ਦਾ ਟਾਈਮ ਟੂ ਡਿਸਕੋ ਇੰਜੋਏ ਕਰੋ ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ

एफएम न्यूज हेडलाइंस। प्रधानमंत्री नरेंद्र मोदी अपने पांच देशों के सरकारी दौरे के आखिरी पड़ाव च इटली की सफल यात्रा के बाद नवी दिल्ली वापस परत आए ने। केंद्र सरकार ने नीट यूजी प्रीख्या मुड़ प्रीख्या तो पहला अफवाहों ते फर्जी पेपर लीक खबरों उत्ते काबू पाने लई मुख सोशल मीडिया प्लेटफॉर्मां नूं निर्देश जारी किए। पछमी बंगाल सरकार ने भारत बंगलादेश सरहद उत्ते वाड़ लाउण लई BSF नूं जमीन सौंपण दा काम शुरू किया। अज देश भर विच दहशतगर्दी विरोधी दिवस मनाया जा रहा है। भारत ने संयुक्त राष्ट्र सुरक्षा कौंसल विच पाकिस्तान दे नसलकुशी दे इतिहास की निखेधी की है। पंजाब दे राजपाल अते चंडीगढ़ दे प्रशासक गुलाब चंद कटारिया वल्लों प्रधानमंत्री नरेंद्र मोदी की अपील की हमायत करदियां ऊर्जा संभाल अते चुगिरदा सुरक्षा बारे एक प्रेरणादायी पहल की शुरुआत। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਾਈਜ਼ਰ ਨਾਲ ਮਿਲੀ ਭੁਗਤ ਕਰਕੇ ਕਥਿਤ ਤੌਰ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਤਿੰਨ ਵੱਖ ਵੱਖ ਕਾਰਵਾਈਆਂ ਦੌਰਾਨ ਇੱਕ ਪਿਸਤੌਲ 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ

ਕਰ ਲਈ ਔਰੇਂਜ ਅਲਰਟ ਜਾਰੀ। ਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਹ ਸਨ FM ਨਿਊਜ਼ ਹੈਡਲਾਈਨਸ।

0: ਦੋਸਤੋ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਰੰਗੀਲਾ ਸਟੇਸ਼ਨ FM ਰੇਨਬੋ। FM ਰੇਨਬੋ ਉੱਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਹੈ, ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੈ, ਅਤੇ ਮੈਂ ਹਾਂ ਤੁਹਾਡਾ ਆਪਣਾ ਅਰਜੀ ਰਣਜੀਤ। ਅਤੇ ਮਸਤੀ ਮੁਸਕਾਨ ਅਤੇ ਮਨਪਸੰਦ ਗੀਤਾਂ ਨਾਲ ਭਰਿਆ ਇਹ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ। ਗੱਲਾਂ ਹੋਣਗੀਆਂ ਦਿਲ ਵਾਲੀਆਂ, ਯਾਦਾਂ ਵੀ ਹੋਣਗੀਆਂ ਪੁਰਾਣੀਆਂ, ਅਤੇ ਨਾਲ ਵੱਜਣਗੇ ਤੁਹਾਡੇ ਫਰਮਾਇਸ਼ੀ ਗੀਤ। ਅਤੇ ਫਟਾਫਟ ਫੋਨ ਚੁੱਕੋ, ਆਪਣੇ ਦਿਲ ਦੀ ਗੱਲ ਸਾਂਝੀ ਕਰੋ, ਅਤੇ ਦੱਸੋ ਅੱਜ ਤੁਹਾਡਾ ਮੂਡ ਕਿਹੜੇ ਗਾਣੇ ਨਾਲ ਬਣਨਾ ਚਾਹੀਦਾ ਹੈ। ਮੂਡ ਬਣਾਉਣ ਲਈ ਫੋਨ ਡਾਇਲ ਕਰਨਾ ਪੈਣਾ ਹੈ 0181 2342 174, ਜਾਣੀ 0181 2342 174, ਅਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚਣ ਲਈ FM ਰੇਨਬੋ ਦੇ ਵਿਹੜੇ ਵਿੱਚ ਆਉਣਾ ਪੈਣਾ ਹੈ। ਅਤੇ ਇੱਕ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਆ, ਗੱਲ ਕਰਦੇ ਹਾਂ। ਕੌਣ ਨੇ? ਹੈਲੋ ਜੀ।
1: ਹਾਂਜੀ
0: ਸਰ, ਸਤਿ ਸ਼੍ਰੀ ਅਕਾਲ। ਜੀ ਕੌਣ ਦੋਸਤ ਗੱਲ ਕਰ ਰਹੇ ਨੇ?
1: ਪਾਲੀ ਬੋਲਦੇ
0: ਆ। ਪਾਲੀ ਜੀ ਕਿੱਥੋਂ ਗੱਲ ਕਰ ਰਹੇ ਹੋ?
1: ਪਿਆਲਾ ਪਿੰਡ ਜੀ।
0: ਇਹ ਕਿੱਥੇ ਪੈਂਦਾ ਜੀ?
1: ਹੁਸ਼ਿਆਰਪੁਰ।
0: ਹੁਸ਼ਿਆਰਪੁਰ, ਵਾਹ ਜੀ ਵਾਹ। ਹੁਸ਼ਿਆਰਪੁਰ ਵਾਲਿਆਂ ਦਾ ਕੀ ਹਾਲ ਚਾਲ ਹੈ? ਅੰਬਾਂ ਦਾ ਸੀਜ਼ਨ ਸ਼ੁਰੂ ਹੋ ਗਿਆ। ਵਾਹ ਜੀ ਵਾਹ, ਬਿਲਕੁਲ ਬੱਦਲ ਵਾਈ ਹੋ ਗਈ ਹੈ ਨਾ, ਗਰਮੀ ਵੀ ਬੜੀ ਸੀਗੀ।

0: ठंडा मौसम हो गया।
1: मौसम ठंडा हो गया?
0: हाँ जी हाँ जी।
1: श्रीनगर वाला
0: इन्ना
1: भी ठंडा है नहीं है। ते की कर दे हूँ?
0: बहुत शॉप है गा, टेलर शॉप।
1: अच्छा जी, टेलर शॉप है। तो नाल नाल एफएम चलता?
0: बहुत ही सारी दिन।
1: वाह, इंजॉय करते हो पूरा, है ना?
0: हाँ जी हाँ जी।
1: अच्छा, मैनू ये दसो कि पहला जिहड़ी सादगी वाली जिंदगी सी ते अज दी डिजिटल लाइफ है, उच किन्ना क फर्क जिहड़ा ए तुहानू अलग नज़र आउंदा है?
0: ਬਹੁਤ ਜ਼ਿਆਦਾ ਫਰਕ ਆ ਗਈ ਹੋ ਗਿਆ ਜੀ।
1: ਕੋਈ ਤਜਰਬਾ ਸਾਂਝਾ ਕਰੋ ਆਪਣਾ।
0: ਤਜਰਬਾ ਹੁਣ ਜਿੱਦਾਂ ਹੁਣ ਫੋਨ ਆ ਗਏ ਆ, ਬਸ ਸਾਰਾ ਕੁਛ ਫੋਨਾਂ 'ਤੇ ਚੱਲਦਾ ਆ।
1: ਅੱਛਾ
0: ਜੀ। ਕੋਈ ਫੋਨ ਵੀ ਹੁੰਦਾ ਸੀਗਾ।
1: ਅੱਛਾ, ਤੁਸੀਂ ਟੇਲਰ ਹੋ, ਕਈ ਵਾਰੀ ਇੱਦਾਂ ਵੀ ਹੁੰਦਾ, ਅੱਜ ਕੱਲ੍ਹ ਤਾਂ ਚਲੋ ਫੋਨ 'ਤੇ ਹੀ ਪੁੱਛ ਲੈਂਦੇ ਆ ਕਿ ਹਾਂ ਬਈ ਟੇਲਰ ਸਾਹਿਬ ਤੁਹਾਡਾ ਜਿਹੜਾ ਸੂਟ ਤੁਹਾਨੂੰ ਦਿੱਤਾ ਸੀ ਉਹ ਬਣ ਗਿਆ ਤਾਂ ਨਹੀਂ, ਪਰ ਪਹਿਲਾਂ ਹੁੰਦਾ ਸੀ ਕਈ ਵਾਰੀ ਭੁੱਲ ਹੀ ਜਾਂਦੇ ਸੀਗੇ ਉੱਥੇ ਸੂਟ ਬਣਨਾ ਦਿੱਤਾ ਸੀ।
0: ਇੱਦਾਂ ਹੀ ਬਹੁਤ ਵਾਰੀ ਇੱਦਾਂ ਹੋਇਆ ਜੀ।
1: ਹੁੰਦਾ ਰਿਹਾ ਨਾ?
0: ਬਹੁਤ ਵਾਰੀ।
1: ਅਤੇ ਕਈ ਵਾਰੀ ਇਹ ਵੀ ਭੁੱਲ ਜਾਂਦਾ ਸੀ ਕਿ ਮੈਂ ਉਹਦਾ ਸੂਟ ਵੀ ਸਿਉਣਾ ਸੀ। ਨਹੀਂ ਨਹੀਂ ਇੱਦਾਂ ਹੋਇਆ, ਤੁਸੀਂ ਦੱਸਣਾ ਨਹੀਂ। ਤੇ ਕਦੀ ਇੰਜ ਵੀ ਹੋਇਆ ਕਿ ਨਾਪਾ ਕਿਸੇ ਦਾ ਤੇ ਸੂਟ ਕਿਸੇ ਦਾ ਸੀ ਦਿੱਤਾ? ਬਿਲਕੁਲ, ਇਹ ਜਿਹੜੀ ਚੰਗੀ ਆਦਤ ਹੈ ਪਹਿਲਾਂ ਹੀ ਲਿਖ ਕੇ ਰੱਖਣਾ, ਪਹਿਲਾਂ ਸੂਟ ਦੇ ਉੱਤੇ ਹੀ ਲਿਖ ਦਿੰਦੇ ਹੁੰਦੇ ਸੀ ਨਾ?
0: ਹਾਂਜੀ ਹਾਂਜੀ ਹਾਂਜੀ, ਹੁਣ ਨਾਪ ਲਿਖ ਕੇ ਨਾਲੇ ਨੰਬਰ ਪਾਉਣਾ ਪੈਂਦਾ।
1: ਵਾਹ ਜੀ ਵਾਹ, ਬਿਲਕੁਲ। ਤੇ ਕੰਮ ਘਰ ਵਧੀਆ ਚੱਲ ਰਿਹਾ, ਖੁਸ਼ ਹੋ ਜ਼ਿੰਦਗੀ ਤੋਂ?
0: ਹਾਂਜੀ ਬਹੁਤ ਜੀ ਬਹੁਤ।
1: ਤੇ ਅੱਜ ਗੀਤ ਕਿਹੜਾ ਸੁਣੋਗੇ ਐਫ ਐਮ ਰੇਨਬੋ ਦੇ ਵਿਹੜੇ ਵਿੱਚ ਤੁਹਾਡੀ ਕਾਲ ਲੱਗੀ ਹੈ?
0: ਹਾਂਜੀ, ਇਸ ਮੱਖਣ ਦਾ ਲੈ ਲਓ ਜੀ ਕੋਈ ਵੀ।
1: ਬਿਲਕੁਲ ਆਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਐਫ ਐਮ ਵਿਹੜੇ ਦੇ ਐਫ ਐਮ ਰੇਨਬੋ ਦੇ ਵਿਹੜੇ 'ਚ ਆਏ ਹੈ ਅਤੇ ਆਪਣੀ ਫਰਮਾਇਸ਼ ਵੀ ਦੱਸੀ ਹੈ ਅਤੇ ਗੱਲਾਂ ਬਾਤਾਂ ਵੀ ਕੀਤੀਆਂ। ਅਤੇ ਦੋਸਤੋ, ਤੁਸੀਂ ਵੀ ਗੱਲਾਂ ਬਾਤਾਂ ਕਰਨੀਆਂ, ਸਾਂਝ ਪਹੁੰਚਾਉਣੀ ਹੈ, ਸਾਂਝ ਪਾਉਣੀ ਹੈ ਅਤੇ ਆਪਣੀ ਆਵਾਜ਼ ਪਹੁੰਚਾਉਣੀ ਹੈ ਆਪਣੇ ਦੁਨੀਆਂ ਦੇ ਉੱਤੇ ਵੱਸਦੇ ਕਰੋੜਾਂ ਲੋਕਾਂ ਦੇ ਦੇ ਤੱਕ, ਦਿਲਾਂ ਤੱਕ, ਅਤੇ ਉਹਦੇ ਲਈ ਕੀ ਕਰਨਾ ਪੈਣਾ? 0181 43 174 ਡਾਇਲ ਕਰੋ। ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਅੱਜ ਰਣਜੀਤ ਤੁਹਾਡੀ ਵੇਟ ਕਰ ਰਿਹਾ ਹੈ ਅਤੇ ਫਰਮਾਇਸ਼ਾਂ ਪੂਰੀਆਂ ਕਰਨੀਆਂ ਨੇ। ਹੁਣ ਫਰਮਾਇਸ਼ ਇਹਨਾਂ ਨੇ ਕੀਤੀ ਸੀ ਕੇ ਐੱਸ ਮੱਖਣ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ, ਮੈਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਸੋਹਣਾ ਜਿਹਾ ਇੱਕ ਟਰੈਕ ਪਲੇ ਕਰਦਾ ਹੈ ਅਤੇ ਤੁਸੀਂ ਪਹੁੰਚੋ ਐਫ ਐਮ ਰੇਨਬੋ ਦੇ ਵਿਹੜੇ 'ਚ।

0: ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਦੋਸਤ, ਗੱਲ ਕਰਦੇ ਆ ਕਿੱਥੋਂ ਨੇ। ਹੈਲੋ ਜੀ।
1: ਹੈਲੋ ਜੀ ਸਰ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹੋਰਾਂ ਦਾ ਨਾਮ ਦੱਸ ਦਿਓ।
1: ਸਰ ਜੀ ਮੈਂ 1 ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ ਜੀ।
0: ਗਲੀ ਨੰਬਰ ਨਹੀਂ ਦੱਸਿਆ ਤੁਸੀਂ ਗਰਗ ਜੀ।
1: ਗਲੀ ਨੰਬਰ ਸਾਡੀ ਇਹ ਬਸ ਧੀਰ ਵਾਲੀ ਗਲੀ ਵੱਜਦੀ ਹੈ ਜੀ, ਜਦੋਂ ਮਰਜ਼ੀ ਕੋਈ ਆ ਜਾਏ, ਦੁਆਰ ਖੁੱਲ੍ਹੇ ਦੇ ਖੁੱਲ੍ਹੇ ਨੇ।
0: ਵਾਹ ਜੀ ਵਾਹ। ਹੋਰ ਸਿਹਤਾਂ ਠੀਕ ਠਾਕ ਗਰਗ ਜੀ?
1: ਬਸ ਜਮਾਂ ਮੌਜਾਂ ਹੋ ਰਹੀਆਂ ਨੇ ਜੀ, ਔਰ ਗਰਮੀ ਜ਼ੋਰ ਦੀ ਪੈ ਰਹੀ ਹੈ ਔਰ ਆਨੰਦ ਮਾਣ ਰਹੇ ਹਾਂ।
0: ਪਰ ਜਲੰਧਰ 'ਚ ਤਾਂ ਕਹਿੰਦੇ ਅੱਜ ਬੱਦਲ ਛਾ ਗਏ ਹੈ, ਹੁਸ਼ਿਆਰਪੁਰ 'ਚ ਕਹਿੰਦੇ ਠੰਡ ਪੈ ਗਈ ਹੈ, ਤੁਹਾਡੇ ਕਿਉਂ ਗਰਮੀ?
1: ਚਲੋ ਜੀ ਜਿੱਥੇ ਵੀ ਪੈ ਗਈ ਸ਼ੁਕਰ ਹੈ, ਔਰ ਸਾਡੇ 'ਤੇ ਪੂਰੀ ਤਰ੍ਹਾਂ ਗਰਮੀ ਪੈ ਰਹੀ ਹੈ।
0: ਅੱਛਾ ਜੀ, ਤਾਂ ਮੈਨੂੰ ਅੱਛਾ
1: ਬੱਦਲ ਇੱਧਰ ਵੀ ਆ ਜਾਣਗੇ।
0: ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਗੀਤ ਕਿਹੜਾ ਸੁਣਨਾ ਹੈ, ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ।
1: ਸਰ ਜੀ ਮੈਂ ਤਾਂ ਸੁਰਿੰਦਰ ਕੌਰ ਦੇ ਗੀਤਾਂ ਦਾ ਹੀ ਦੀਵਾਨਾ ਗਾ।
0: ਵਾਹ ਜੀ
1: ਵਾਹ। ਸੁਰਿੰਦਰ ਕੌਰ ਦਾ ਗੀਤ ਆ ਜੇ ਇੱਦਾਂ ਲੱਗਦਾ ਜਿਵੇਂ ਵਿਹੜੇ ਵਿੱਚ ਫੁੱਲ ਕਰਨ ਲੱਗ ਪਏ ਨੇ।
0: ਤਾਂ ਮੈਂ ਤੁਹਾਨੂੰ ਸੁਰਿੰਦਰ ਕੌਰ ਦੇ ਨਾਲ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਵੀ ਗਾਇਆ ਸੁਣਾਵਾਂਗਾ ਗੀਤ ਸੋਹਣਾ। ਪਰ ਤੁਸੀਂ ਮੈਨੂੰ ਇਹ ਦੱਸੋ ਕਿ ਪਹਿਲਾਂ ਵਾਲਾ ਸਮਾਂ ਜ਼ਿਆਦਾ ਵਧੀਆ ਸੀ ਜਾਂ ਅੱਜ ਵਾਲਾ ਡਿਜੀਟਲ ਲਾਈਫ ਵਾਲਾ?
1: ਦੇਖੋ ਜੀ ਮੈਂ ਤੇ ਇਹ ਕਹਾਂਗਾ ਕਿ ਸਮੇਂ ਤਾਂ ਸਾਰੇ ਵਧੀਆ ਹੁੰਦੇ ਨੇ
0: ਜੀ।
1: ਯੁੱਗ ਵੀ ਆਪਣੀ ਜਗ੍ਹਾ ਬਹੁਤ ਠੀਕ ਸੀਗਾ, ਕਿਉਂਕਿ ਸਾਦਗੀ ਸੀ, ਸਾਦਾ ਖਾਣਾ ਪੀਣਾ ਸੀਗਾ, ਮੋਹ ਪਿਆਰ ਸੀਗਾ
0: ਜੀ।
1: ਡਿਜੀਟਲ ਆ ਗਿਆ, ਬੇਸ਼ੱਕ ਬਹੁਤ ਤਰੱਕੀ ਹੋ ਗਈ ਹੈ
0: ਜੀ,
1: ਪਰ ਇਨਸਾਨ ਇਨਸਾਨ ਤੋਂ ਦੂਰ ਬਹੁਤ ਹੋ ਗਿਆ।
0: ਬਿਲਕੁਲ ਸਹੀ ਗੱਲ ਹੈ। ਅੱਜ ਕੱਲ੍ਹ ਅਸੀਂ ਕਿਸੇ ਤੋਂ ਬਹਿਣਾ ਵੀ ਕਹਿ ਲਈਏ ਕਿ ਸਮਾਂ ਬਰਬਾਦ ਕਰਨ ਦੇ ਬਰਾਬਰ ਸਮਝਦੇ ਹਾਂ, ਪਰ ਬਹਿਣ ਦੇ ਨਾਲ ਇਹ ਹੁੰਦਾ ਕਿ ਗੱਲਾਂ ਬਾਤਾਂ ਦੇ ਨਾਲ, ਜਿਵੇਂ ਮੈਂ ਤੁਸੀਂ ਗੱਲ ਕਰ ਰਹੇ ਹੋ, ਕਿੰਨਾ ਵਧੀਆ ਆਪਣੇ ਦਿਲ ਦੇ ਹਾਵ ਭਾਵ ਤੁਸੀਂ ਸਾਂਝੇ ਕਰ ਰਹੇ ਹੋ, ਹੈ ਨਾ?
1: ਹਾਂਜੀ ਹਾਂਜੀ।
0: ਅਸੀਂ ਫੋਨ 'ਤੇ ਹੀ ਸਾਰਾ ਕੁਛ ਨਿਬੇੜ ਰਹੇ ਹਾਂ, ਜਾ ਕੇ ਮਿਲਣ ਵਾਲੀ ਜਿਹੜੀ ਤਾਂਘ ਹੈ ਖਤਮ ਹੋ ਗਈ ਹੈ।
1: ਔਰ ਮਿਲਣ ਵਾਲੀ ਤਾਂਘ ਤਾਂ ਦੂਰ ਦੀ ਗੱਲ ਜੀ, ਕੋਲੇ ਬੈਠਾ ਬੰਦਾ ਵੀ ਉਹਨੂੰ ਨਜ਼ਰ ਨਹੀਂ ਆਉਂਦਾ ਕਈ ਵਾਰ।
0: ਵਾਹ, ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਕਰ ਦਿੱਤੀ, ਕਿਉਂਕਿ ਅਸੀਂ ਫੋਨਾਂ 'ਚ ਵੜ ਚੁੱਕੇ ਹਾਂ।
1: ਕਈ ਵਾਰੀ ਬੰਦਾ ਬੋਲ ਮਾਰੀ ਜਾਂਦਾ, ਬੋਲ ਮਾਰੀ ਜਾਂਦਾ, ਉਹ ਫੋਨ ਦੇ ਵਿੱਚ ਇੰਨਾ ਵਿਅਸਤ ਹੁੰਦਾ ਕਿ ਉਹਨੂੰ ਇਹੀ ਨਹੀਂ ਪਤਾ ਲੱਗਦਾ ਕੋਈ ਮੈਨੂੰ ਬੋਲ ਮਾਰੀ ਜਾਂਦਾ।
0: ਵਾਹ ਵਾਹ ਵਾਹ, ਬਿਲਕੁਲ ਠੀਕ ਆ ਕਿ ਜਿਹਨੂੰ ਤੁਸੀਂ ਮਿਲਣ ਆਏ ਆ, ਜਿਹਦੇ ਕੋਲ ਬਹਿਣ ਆਏ ਆ, ਗੱਲਬਾਤ ਕਰਨ ਆਏ ਆ, ਉਹਦੇ ਨਾਲ ਤਾਂ ਗੱਲ ਕਰੋ, ਫੋਨ ਵਾਲਾ ਕੰਮ ਤਾਂ ਬਾਅਦ 'ਚੋਂ ਵੀ ਹੋਈ ਜਾਣਾ।
1: ਬਿਲਕੁਲ ਜੀ, ਥੋੜ੍ਹੀ ਦੇਰ ਫੋਨ ਨੂੰ ਬੰਦ ਕਰ ਦਿਓ, ਫਿਰ ਵੀ ਯਾਰ ਇੱਕ ਬੰਦਾ ਤੁਹਾਡੇ ਕੋਲ ਆਇਆ ਹੈ, ਕੋਈ ਕੰਮ ਹੈ, ਉਹਦੇ ਨਾਲ ਪਿਆਰ ਨਾਲ ਬੈਠੋ, ਦੋ ਗੱਲਾਂ ਕਰੋ ਸਾਂਝੀਆਂ।
0: ਬਿਲਕੁਲ, ਤੇ ਤੁਹਾਨੂੰ ਲੱਗਦਾ ਹੈ ਕਿ ਮੋਬਾਈਲ ਨੇ ਰਿਸ਼ਤੇ ਜਿਹੜੇ ਹੈ ਉਹ ਨੇੜੇ ਕੀਤੇ ਆ ਕਿ ਦੂਰ ਕੀਤੇ ਆ?
1: ਮੈਂ ਤੇ ਇਹ ਕਹਾਂ ਜੀ ਖੇਰੂ ਖੇਰੂ ਕਰ ਦਿੱਤੇ ਨੇ।
0: ਅੱਛਾ, ਮੈਨੂੰ ਲੱਗਦਾ ਕਿ ਕੋਈ ਯਾਦ ਹੈ ਇੱਦਾਂ ਦੀ ਜਿਹਦੇ ਜਿਹੜੀ ਤੁਹਾਡੇ ਜ਼ਿਹਨ 'ਚ ਵੱਸ ਗਈ ਹੈ ਤੇ ਉਹ ਨਿਕਲ ਨਹੀਂ ਰਹੀ। ਦੱਸੋ ਕਿ ਕਿਉਂ ਲੱਗਦਾ ਕਿ ਮੋਬਾਈਲ ਨੇ ਰਿਸ਼ਤੇ ਖੇਰੂ ਖੇਰੂ ਕੀਤੇ ਆ?

0: ਹੈ ਜੀ, ਹੁਣ ਤੁਸੀਂ ਘਰ ਦੇ ਵਿੱਚ ਚਾਰ ਮੈਂਬਰ ਹੈ, ਚਾਰੇ ਜਣੇ ਫੋਨ ਲਈ ਬੈਠੇ ਨੇ, ਕਿੱਥੇ ਉਹ ਚਾਰੇ ਬੈਠੇ ਗੱਲਾਂ ਕਰਦੇ ਹੋਣ, ਕੋਈ ਕਾਸੇ ਦੀਆਂ,
1: ਬਿਲਕੁਲ
0: ਕਿੰਨੀਆਂ ਸਾਂਝਾਂ ਵਧਣੀਆਂ, ਕਿੰਨਾ ਪਿਆਰ ਵਧੇਗਾ, ਕਿੰਨੀਆਂ ਆਪਾਂ ਦੂਜੇ ਇੱਕ ਦੂਜੇ ਦੀਆਂ ਭਾਵਨਾਵਾਂ ਇੱਕ ਦੂਜੇ ਨਾਲ ਆਪਾਂ ਸਾਂਝਾ ਕਰਾਂਗੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ,
0: ਉਹ ਸਾਰੀਆਂ ਖੋ ਲਈਆਂ ਨੇ, ਫਿਰ ਇਨਸਾਨ ਦੂਰ ਤਾਂ ਫਿਰ ਹੋ ਹੀ ਗਿਆ ਨਾ ਜੀ।
1: ਬਿਲਕੁਲ ਜੀ ਬਿਲਕੁਲ, ਨੇੜੇ ਹੋ ਕੇ ਵੀ ਅਸੀਂ ਦੂਰ ਹੋ ਰਹੇ ਹਾਂ, ਅਤੇ ਇਸ ਦੂਰੀ ਨੂੰ ਜੇਕਰ ਖਤਮ ਕਰਨਾ ਹੈ ਤਾਂ ਆਪਣਿਆਂ ਨਾਲ ਸਮਾਂ ਇਹੋ ਜਿਹਾ ਬਣਾਉਣਾ ਪੈਣਾ, ਕੱਢਣਾ ਪੈਣਾ ਫੋਨਾਂ ਨੂੰ ਜਾਂ ਟੀ ਵੀ ਨੂੰ ਜਾਂ ਹੋਰ ਕਿਸੇ ਮੀਡੀਆ ਪਲੇਟਫਾਰਮ ਨੂੰ ਜਾਂ ਕੋਈ ਵੀ ਡਿਸਟਰਬੈਂਸ ਜੇ ਇੱਦਾਂ ਦੀ ਆਉਂਦੀ ਹੈ ਗੱਲਬਾਤ ਕਰਨ 'ਚ ਤਾਂ ਉਹਨੂੰ ਦੂਰ ਕਰਨਾ ਪੈਣਾ।
0: ਬਿਲਕੁਲ ਸਰ, ਕੁਝ ਨਾ ਕੁਝ ਤਾਂ ਜ਼ਰੂਰ, ਇਹ ਨਵੀਂ ਜਿਹੜੀ ਯੁੱਗ ਆ ਇਹਦੇ 'ਚ ਕੁਛ ਜਿਹੜੀ ਚੀਜ਼ਾਂ ਆਈਆਂ ਨੇ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਤਿਆਗਣਾ ਪਏਗਾ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਸੋਹਣੇ ਵਿਚਾਰ ਰੱਖੇ ਆ ਆਪਣੇ ਸਾਡੇ ਨਾਲ, ਅਤੇ ਤੁਹਾਡਾ ਜਿਹੜੀ ਫਰਮਾਇਸ਼ ਹੈ ਉਹ ਜ਼ਰੂਰ ਪੂਰੀ ਕਰਾਂਗੇ।
0: ਧੰਨਵਾਦ ਹੈ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ।
1: ਦੋਸਤੋ, ਵਾਕਈ ਬੜੀ ਵੱਡੀ ਗੱਲ ਕਹੀ ਹੈ ਇਹਨਾਂ ਨੇ ਕਿ ਜਿਹੜਾ ਅਜੋਕਾ ਸਮਾਂ ਹੈ, ਅਜੋਕੇ ਸਮੇਂ ਦੇ ਵਿੱਚ ਅਸੀਂ ਭੁੱਲ ਚੁੱਕੇ ਹਾਂ, ਕਿਉਂਕਿ ਕਈ ਵਾਰੀ ਖੁਦ ਵੀ ਨੋਟ ਕੀਤਾ ਹੋਣਾ ਕਿ ਤੁਸੀਂ ਜੇ ਕਿਸੇ ਯਾਰ ਦੋਸਤ ਨੂੰ ਵੀ ਮਿਲਣ ਗਏ ਆ, ਤੁਹਾਨੂੰ ਕੋਈ ਮਿਲਣ ਵੀ ਆਇਆ ਹੈ, ਅਤੇ ਜਾਂ ਤਾਂ ਉਹ ਫੋਨ ਦੇ ਉੱਤੇ ਲੱਗਾ ਹੋਇਆ ਤੁਹਾਡੇ ਨਾਲ ਗੱਲ ਕਰਦੇ ਕਰਦੇ, ਜਾਂ ਤੁਸੀਂ ਲੱਗੇ ਹੋਏ ਆ। ਹਾਂ, ਨੋ ਡਾਊਟ ਮੰਨ ਲਓ ਕਿ ਕਈ ਵਾਰੀ ਬਹੁਤ ਜ਼ਰੂਰੀ ਫੋਨ ਆ ਜਾਂਦਾ, ਪਰ ਉਸ ਵੇਲੇ ਵੀ ਵਾਰ ਵਾਰ ਉਹਨੂੰ ਦੇਖਣ ਦੀ ਬਜਾਏ ਇਹ ਕਹਿ ਕੇ ਤੁਸੀਂ ਉਰਾ ਪਰਾਂ ਹੋ ਸਕਦੇ ਹੈ, ਇੱਕ ਮਿੰਟ ਦੋ ਮਿੰਟ ਗੱਲ ਕਰ ਸਕਦੇ ਹਾਂ ਕਿ ਹਾਂ ਵੀ ਮੈਂ ਉਹਨੂੰ ਆਪਣਾ ਸੁਨੇਹਾ ਪਹੁੰਚਾ ਦੇਵਾਂ ਕਿ ਕਿਤੇ ਮੈਂ ਬਿਜ਼ੀ ਹਾਂ ਜਾਂ ਜ਼ਰੂਰੀ ਗੱਲ ਹੈਗੀ ਹੈ ਕਰ ਲਓ, ਨਹੀਂ ਤਾਂ ਜਿਹਨੂੰ ਤੁਸੀਂ ਮਿਲਣ ਗਏ ਹੋ ਉਹਨੂੰ ਵਾਕਈ ਉਂਝ ਮਿਲੋ ਜਿਵੇਂ ਤੁਸੀਂ ਸੋਚ ਕੇ ਆਏ ਹੋ, ਇਹ ਨਹੀਂ ਕਿ ਹਾਂ ਵੀ ਉਹਦੇ ਤੋਂ ਅੱਧਾ ਘੰਟਾ ਬੈਠੇ ਹਾਂ ਅਤੇ 20 ਮਿੰਟ ਮੋਬਾਇਲ ਵਿੱਚ ਹੀ ਰੁੱਝੇ ਹੋਏ ਹਾਂ। ਦੋਸਤ ਨੇ ਕਿਹਾ ਸੀਗਾ ਕਿ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾਇਆ ਜਾਵੇ ਅਤੇ ਜ਼ਰੂਰ ਸੁਣਾਇਆ ਜਾਵੇਗਾ, ਪਰ ਤੁਸੀਂ ਵੀ ਪਹੁੰਚੋ 0181 2342 174 ਡਾਇਲ ਕਰਕੇ ਐਫ ਐਮ ਰੇਨਬੋ ਦੇ ਵਿਹੜੇ ਵਿੱਚ ਆਰ ਜੇ ਰਣਜੀਤ ਫਰਮਾਇਸ਼ਾਂ ਲਈ ਬੈਠਾ ਹੋਇਆ।

0: ਜੀ
1: हेलो
0: हेलो ਸਤਿ ਸ਼੍ਰੀ ਅਕਾਲ ਜੀ।
1: हेलो,
0: हेलो
1: ਮੈਨੂੰ ਲੱਗਦਾ ਹੈ ਕਿ ਦੋਸਤ ਸਾਡੇ ਆਪਣੀ ਫਰਮਾਇਸ਼ ਦੱਸਦੇ ਦੱਸਦੇ ਫੋਨ ਰੱਖ ਕੇ ਬਹਿ ਗਏ ਨੇ, ਪਰ
0: ਨਹੀਂ
1: ਉਹਨਾਂ ਦੀ
0: ਰੱਖਿਆ ਜੀ,
1: ਫਰਮਾਇਸ਼
0: ਮੈਂ
1: ਅਸੀਂ
0: ਗੱਲ ਕਰ
1: ਜ਼ਰੂਰ
0: ਰਿਹਾ।
1: ਪੂਰੀ ਕਰਾਂਗੇ, ਪਰ ਤੁਸੀਂ ਜਿਹੜਾ ਹੈ ਉਹ ਫੋਨ ਡਾਇਲ ਕਰਨਾ ਹੈ 0181 23 41 174 ਪਹੁੰਚਣਾ ਹੈ ਪੰਜਾਬੀ ਤੜਕਾ ਦੇ ਪ੍ਰੋਗਰਾਮ ਵਿੱਚ। ਅੱਜ ਰਣਜੀਤ ਦੇ ਨਾਲ ਗੱਲ ਵੀ ਕਰਨੀ ਹੈ, ਗੱਲਾਂ ਬਾਤਾਂ ਦੇ ਨਾਲ ਫਰਮਾਇਸ਼ ਵੀ ਪੂਰੀ ਕਰਵਾਉਣੀ ਹੈ, ਅਤੇ ਫਰਮਾਇਸ਼ਾਂ ਪੂਰੀਆਂ ਹੋਣੀਆਂ ਨੇ। ਇਹਨਾਂ ਨੇ ਕਿਹਾ ਸੀਗਾ, ਦੋਸਤ ਮੈਨੂੰ ਦੱਸ ਰਹੇ ਸੀਗੇ ਕਿ ਆਸਾ ਸਿੰਘ ਮਸਤਾਨਾ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ ਜ਼ਰੂਰ ਸੁਣਾ ਦਿਓ, ਅਸੀਂ ਸੁਣਾ ਦਿੰਦੇ ਹਾਂ। ਅਤੇ ਅਗਲੇ ਦੋਸਤ ਦੀ ਆਪਾਂ ਵੇਟ ਕਰਦੇ ਹਾਂ, ਅਤੇ ਕਰਦੇ ਰਹੋ ਇੰਜੋਏ, ਸੁਣਦੇ ਰਹੋ FM ਰੇਨਬੋ।

ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਦੋਸਤੋ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਪੰਜਾਬੀ ਤੜਕਾ ਦੇ ਵਿੱਚ ਤੜਕਾ ਲਾਉਣ ਲਈ ਹੁਣ ਸਾਡੇ ਕੋਲ ਅਗਲੇ ਦੋਸਤ ਕਿਹੜੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ। ਹੈਲੋ ਜੀ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਹੈਲੋ
0: ਹੈਲੋ,
1: ਆਵਾਜ਼ ਘੱਟ ਬੜੀ ਆਉਂਦੀ।
0: ਆਵਾਜ਼ ਹੁਣ ਆ ਰਹੀ ਹੈ ਜੀ?
1: ਹਾਂ ਹੁਣ ਆ ਰਹੀ ਹੈ।
0: ਹਾਂਜੀ, ਮੈਂ ਕਿਹਾ ਜੀ ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਹਾਂਜੀ, ਮੁਖਤਿਆਰ ਸਿੰਘ ਵਰਵਾਲ, ਪਿੰਡ ਮੀਰਸ਼ਾਹ ਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਵਾਹ ਜੀ ਵਾਹ ਮੁਖਤਿਆਰ ਜੀ, ਸਿਹਤਾਂ, ਘਰ ਪਰਿਵਾਰ ਸਭ ਠੀਕ ਠਾਕ ਨੇ?
1: ਹਾਂ ਠੀਕ ਠਾਕ, ਸਭ ਚੜ੍ਹਦੀ ਕਲਾ।
0: ਫਿਰੋਜ਼ਪੁਰ ਬੋਰਡਰ ਏਰੀਆ, ਕਿੰਨਾ ਕੁ ਦੂਰ ਹੈ ਘਰ ਬੋਰਡਰ ਤੋਂ ਤੁਹਾਡਾ?
1: ਬਾਰਡਰ ਏਰੀਆ ਨੇੜੇ ਹੀ ਸਾਡੇ ਪਿੰਡ ਹੈ, ਮੱਲਾਂ ਵਾਲੇ ਕੋਲ ਹਾਜ਼ਨ ਯਾਦ।
0: ਅੱਛਾ ਜੀ, ਨੇੜੇ ਹੀ ਹੈ
1: ਮਹੂਤ, ਮੱਲਾਂ ਵਾਲਾ ਗਾਂ ਨੇੜੇ ਹੀ ਨੇ, 5-10 ਕਿਲੋਮੀਟਰ ਇੱਥੋਂ।
0: ਤੇ ਜਾਂਦੇ ਹੁੰਦੇ ਆ ਬਾਰਡਰ ਦੇਖਣ ਜਾਂ ਕਿਸੇ ਨੂੰ, ਹਾਂ ਵੀ ਜਾ ਕੇ ਦਿਖਾਈਏ ਕਿ ਹਾਂ ਆਹ ਵੇਖੋ ਬਾਰਡਰ ਹੈ ਜੀ?
1: ਹਾਂ ਜਾਈਦਾ, ਟੰਡਿਆਲੀ ਤਾਰ ਲੱਗੀ ਹੈ, ਪਰ ਆਪਣੇ ਫਿਰੋਜ਼ਪੁਰ ਵੀ ਜਾਈਦਾ ਜੇ ਭਗਤ ਸਿੰਘ ਸਮਾਧ ਹੈ
0: ਜੀ, ਹੁਸੈਨੀ ਵਾਲਾ,
1: ਹੁਸੈਨੀ ਵਾਲੇ।
0: ਵਾਹ ਜੀ ਵਾਹ। ਤੇ ਮੁਖਤਿਆਰ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਮੋਬਾਈਲ ਹੈ ਉਹ ਰਿਸ਼ਤੇ ਨੇੜੇ ਕਿੰਨੇ ਕੀਤੇ ਹੈ ਉਸ ਮੋਬਾਈਲ ਨੇ ਜਾਂ ਕਿਵੇਂ? ਜਿੱਦਾਂ ਹੁਣ ਤੁਸੀਂ ਕਹਿੰਦੇ ਜਾਂਦੇ ਆ, ਮੰਨ ਲਓ ਤੁਸੀਂ ਜਲੰਧਰ ਆਉਣਾ ਹੋਵੇ, ਜਲੰਧਰ ਜਾ ਕੇ ਆਉਣਾ ਜ਼ਿਆਦਾ ਵਧੀਆ ਸਮਝੋਗੇ ਜਾਂ ਫੋਨ 'ਤੇ ਹੀ ਗੱਲ ਕਰਨੀ ਜ਼ਿਆਦਾ ਪਸੰਦ ਕਰੋਗੇ?
1: ਨਹੀਂ, ਜਿਹੜੇ ਆਉਣ ਜਾਣ 'ਚ ਗੱਲ ਬਣਦੀ ਉਹ ਮੋਬਾਈਲ 'ਤੇ ਨਹੀਂ ਹੁੰਦੀ।
0: ਵਾਹ ਜੀ ਵਾਹ, ਬਿਲਕੁਲ ਸਹੀ ਗਿਆ।
1: ਅਸੀਂ ਹੁਣ ਤੁਹਾਡੇ ਰੇਡੀਓ ਸਟੇਸ਼ਨ 2-3 ਵਾਰੀ ਆਏ ਹਾਂ, ਜਦੋਂ ਸਾਰਿਆਂ ਨੂੰ ਮਿਲ ਕੇ ਗਏ ਹਾਂ, ਉਹ ਬਹੁਤ ਜਿਵੇਂ ਅੱਖਾਂ 'ਚ ਰਹਿੰਦੇ ਨੇ ਹਰ ਵੇਲੇ
0: ਜੀ ਜੀ, ਯਾਦਾਂ ਜੁੜ ਜਾਂਦੀਆਂ ਨਾ,
1: ਯਾਦਾਂ ਜੁੜ ਜਾਂਦੀਆਂ ਨੇ, ਕਿੰਨਾ ਮਿਲਿਆ ਕਿੰਨਿਆਂ ਨੂੰ। ਹੁਣ ਮੈਡਮ ਸੁਖਜੀਤ ਕੌਰ 35-40 ਸਾਲ ਨੌਕਰੀ ਕਰ ਗਏ ਨੇ
0: ਜੀ, ਬਿਲਕੁਲ।
1: ਤੇ ਉਹਨਾਂ ਨੂੰ ਵੀ ਮਿਲੇ ਹਾਂ ਅਸੀਂ, ਤੁਹਾਡੇ ਹੋਰ ਵੀ ਜਿਹੜੇ ਵਿਨਾਸ਼ ਪਾਖੜੀ ਜੀ ਰਹਿ ਗਏ ਪਹਿਲਾਂ
0: ਜੀ,
1: ਰੂੜੀਆ ਰਾਮ, ਜਿੰਨੇ ਪੱਕੇ ਕਲਾਕਾਰ ਵਧੀਆ ਸਾਰੇ, ਸਾਰਿਆਂ ਨਾਲ ਗੱਲਬਾਤ ਹੋਈ।
0: ਬਿਲਕੁਲ, ਇੱਕ ਫੋਨ ਤੇ ਵੀ ਗੱਲ ਠੀਕ ਹੈ ਪਰ ਜਿਹੜੀ ਆਪਸ ਜਾ ਕੇ ਮਿਲ ਕੇ ਬੈਠ ਕੇ ਗੱਲਬਾਤ ਕਰਨੀ ਉਹਦਾ ਤਾਂ ਆਨੰਦ ਹੀ ਲੱਗ ਹੁੰਦਾ ਹੈ।
1: ਵੱਖਰਾ ਹੀ ਫਿਰ ਕੇ।
0: ਤੇ ਅੱਜ ਪ੍ਰੋਗਰਾਮ ਚ ਕਾਲ ਲੱਗੀ ਹੈ, ਕਿਹੜਾ ਗੀਤ ਸੁਣੋਗੇ?
1: ਗੀਤ ਆਪਣੇ ਲਾਲ ਚੰਦ ਜੰਮਲਾ ਜੱਟ ਦਾ। ਮੈਡਮ ਜੀ ਮੋਬਾਈਲਾਂ ਦਾ ਵੀ ਬਹੁਤ ਫਾਇਦਾ ਹੈ, ਪਲੇਰਾ ਕਹੀ ਜੀ ਮੋਬਾਈਲਾਂ ਮਾੜੀਆਂ ਨੇ, ਮਾੜੇ ਵੀ ਨਹੀਂ ਕਹਿਣਾ ਚਾਹੀਦਾ।
0: ਬਿਲਕੁਲ ਬਿਲਕੁਲ ਨਹੀਂ ਕਹਿਣਾ ਚਾਹੀਦਾ, ਕਈ ਵਾਰੀ ਤੁਸੀਂ ਐਮਰਜੈਂਸੀ ਚ ਹੁੰਨੇ ਆ ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਆ।
1: ਹਾਂਜੀ ਬਿਲਕੁਲ, ਕਿਤੇ ਰਾਤ ਆਪਾਂ ਨੂੰ ਪੈ ਜਾਂਦੀ ਉਹਦੇ ਆਪਾਂ ਦੱਸ ਦਿੰਦੇ ਹਾਂ, ਲੇਟ ਹੋ ਜਾਂਦੇ ਹਾਂ।
0: ਬਿਲਕੁਲ ਜੀ ਬਿਲਕੁਲ,
1: ਜਦੋਂ ਆਪਣਾ ਬੱਚਾ ਆ ਰਿਹਾ ਹੁੰਦਾ ਥੋੜੀ ਲੇਟ ਹੋ ਜਾਏ, ਆਪਾਂ ਨੂੰ ਫਿਕਰ ਪੈ ਜਾਂਦਾ, ਫੋਨ ਕਰਕੇ ਦੱਸ ਦਿੰਦਾ ਮੈਂ ਇੱਥੇ ਪਹੁੰਚ ਆ ਗਿਆ ਨੇੜੇ।
0: ਬਿਲਕੁਲ, ਪਰ ਜ਼ਿਆਦਾ ਵਰਤੋਂ ਕਿਸੇ ਵੀ ਚੀਜ਼ ਦੀ ਮਾੜੀ ਹੈ। ਜ਼ਿਆਦਾ ਦੁੱਧ ਵੀ ਪੀ ਲਈਏ ਤੇ ਢਿੱਡ ਖਰਾਬ ਕਰਦਾ, ਇਹ ਨਹੀਂ ਕਿ ਭਲਵਾਨ ਬਣ ਜਾਣਾ।
1: ਸਮਾਂ ਪਹਿਲਾਂ ਵੀ ਸਰ ਚੰਗਾ ਸੀ, ਹੁਣ ਵੀ ਚੰਗਾ, ਆਪਾਂ ਹੁਣ ਵੀ ਮਾੜਾ ਨਹੀਂ ਕਹਿਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ, ਸਮੇਂ ਦੇ ਮੁਤਾਬਕ ਨਜ਼ਾਕਤ ਜਿਹੜੀ ਹੈ ਉਹਦੇ ਮੁਤਾਬਕ ਚੱਲਣਾ ਜ਼ਰੂਰੀ ਹੈ, ਪਰ ਉਹਦੀ ਜਿਹੜੀ ਕਹਿ ਲਈਏ ਕਿ ਇੱਕ ਦੁਰਵਰਤੋਂ ਕਰ ਲੈਣੀ ਜਾਂ ਜ਼ਿਆਦਾ ਵਰਤੋਂ ਕਰਨੀ ਉਹ ਵੀ ਗੱਲ ਜਿਹੜੀ ਹੈ ਗਲਤ ਹੈ, ਹੈ ਨਾ, ਕਿਸੇ ਵੀ ਚੀਜ਼ ਦੀ ਵੀ, ਹੈ ਨਾ। ਤੇ ਗੀਤ ਦੱਸੋ ਜੀ ਕਿਹੜਾ ਸੁਣੋਗੇ?
1: ਹਾਂਜੀ ਲਾਲ ਚੰਦ ਜੰਮਲਾ ਜੱਟ ਦਾ, ਚਿੱਟਾ ਹੋ ਗਿਆ ਲਓ।
0: ਬਿਲਕੁਲ ਜੀ, ਜ਼ਰੂਰ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਦੋਸਤੋ ਇਹਨਾਂ ਦਾ ਜਿਹੜਾ ਇਹ ਫਰਮਾਇਸ਼ੀ ਗੀਤ ਅਸੀਂ ਪੂਰਾ ਕਰਾਂਗੇ, ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਮਿਲ ਕੇ ਨਜ਼ਾਰਾ ਆਉਂਦਾ ਹੈ ਮਿਲ ਕੇ ਉਹ ਫੋਨ 'ਤੇ ਨਹੀਂ ਆਉਂਦਾ, ਜਿਹੜਾ ਕਿਸੇ ਨੂੰ ਜਾ ਕੇ ਮਿਲ ਲੈਣਾ ਉੱਥੋਂ ਪਤਾ ਲੱਗਦਾ ਅਗਲੇ ਨੂੰ ਵੀ, ਜਿਹਨੂੰ ਮਿਲਣ ਗਏ ਆ ਉਹਨੂੰ ਵੀ ਆਪਣੀ ਆਪਣੱਤ ਜਿਹੜੀ ਹੈ ਉਹ ਲੱਗਦੀ ਹੈ ਕਿ ਕੋਈ ਮੈਨੂੰ ਮਿਲਣ ਆਇਆ ਹੈ। ਅਤੇ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ 11:41 ਅਤੇ 51 ਸੈਕਿੰਡ ਹੋ ਚੁੱਕੇ ਨੇ, ਅਤੇ ਤੁਸੀਂ ਪਿੱਛੇ ਨਾ ਹਟੋ, 0181-23-42-174 ਡਾਇਲ ਕਰੋ, ਪਹੁੰਚੋ ਪੰਜਾਬੀ ਤੜਕਾ ਪ੍ਰੋਗਰਾਮ 'ਚ, ਅਤੇ ਆਰ ਜੇ ਰਣਜੀਤ ਨੂੰ ਕਹੋ ਕਿ ਮੇਰੀ ਫਰਮਾਇਸ਼ ਪੂਰੀ ਕਰ ਦਿਓ।

0: ਦੋਸਤੋ ਪ੍ਰੋਗਰਾਮ ਵਿੱਚ ਅਗਲੇ ਦੋਸਤ ਪਹੁੰਚ ਚੁੱਕੇ ਨੇ, ਗੱਲ ਕਰਦੇ ਆ। ਹੈਲੋ ਜੀ,
1: ਵੱਡਿਆਂ ਦੀ ਸਦਾ ਇੱਜ਼ਤ ਕਰਨੀ, ਝੂਠੀ ਗੱਲ ਕਦੇ ਨਾ ਕਰਨੀ,
0: ਵਾਹ,
1: ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ
0: ਜੀ,
1: ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ। ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਦੋਸਤ ਗੱਲ ਕਰ ਰਹੇ ਨੇ? ਸੋਹਣੀ ਸ਼ਾਇਰੀ ਨਾਲ
1: ਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਲਓ ਜੀ, ਤੁਹਾਡੀ ਸਤਿ ਸ੍ਰੀ ਅਕਾਲ ਵੀ ਹੋ ਗਈ ਹੈ। ਤੇ ਇਹ ਦੱਸੋ ਉਪਦੇਸ਼ ਜੀ ਕਿ ਮੈਨੂੰ ਇਹ ਦੱਸੋ, ਪਹਿਲਾਂ ਲੋਕ ਕੈਮਰੇ ਦੇ ਸਾਹਮਣੇ ਖੜਦੇ ਸੀ, ਹੁਣ ਐਂਗਲ ਲੱਭਦੇ ਨੇ?
1: ਹਾਂਜੀ,
0: ਤੁਸੀਂ ਗੱਲ ਮੇਰੀ ਸਮਝੀਏ। ਪਹਿਲਾਂ ਕੈਮਰੇ ਦੇ ਸਾਹਮਣੇ ਜਿੱਦਾਂ ਕਹਿੰਦੇ ਨਾ, ਫੋਟੋ ਲਵਾਉਣ ਚੱਲੇ ਆ, ਫੋਟੋ ਖਿਚਵਾਉਣ ਚੱਲੇ ਆ, ਉਹ ਜਿੱਦਾਂ ਖੜਨਾ ਚਾਹੇ ਪਾਸਪੋਰਟ ਸਾਈਜ਼ ਫੋਟੋ ਕਰਾਉਣੀ ਆ, ਹਨਾ, ਤੇ ਉਹ ਮੁੱਠੀਆਂ ਬੰਦ ਕਰਕੇ ਹੱਥਾਂ ਦੀਆਂ ਤੇ ਐਂ ਜੋੜ ਕੇ ਸਾਵਧਾਨ ਖੜੇ ਹੋ ਜਾਂਦੇ ਸੀ, ਹਨਾ। ਤੇ ਟ੍ਰੈਂਡ ਕਿੰਨਾ ਚੇਂਜ ਹੋ ਗਿਆ, ਅੱਜ ਕੱਲ੍ਹ ਸੈਲਫੀਆਂ ਲੈਂਦੇ ਆ। ਤੇ ਉਹ ਟ੍ਰੈਂਡ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਪਹਿਲੇ ਸਮੇਂ ਦਾ ਤੇ ਹੁਣ ਦੇ ਸਮੇਂ ਦਾ ਕਿੰਨਾ ਫਰਕ ਹੈ, ਤੁਸੀਂ ਜਿਹੜਾ ਤੁਸੀਂ ਉਹ ਦੇਖੀ ਹੈ
1: ਜੀ। ਕੈਮਰੇ ਆਪਣੇ ਮੋਬਾਈਲ ਦੇ ਵਿੱਚ ਇਦਾਂ ਦੇ ਆ ਗਏ ਆ ਕਿ ਫੋਟੋ ਖਿੱਚਣ ਲੱਗਿਆ ਟਾਈਮ ਨਹੀਂ ਲੱਗਦਾ ਜੀ।
0: ਉਸੇ ਵੇਲੇ ਆ ਜਾਂਦੀ, ਹਨਾ।
1: ਹਾਂਜੀ,
0: ਵਿਆਹ ਦੀ ਐਲਬਮ ਕਦੋਂ ਮਿਲੀ ਸੀ ਤੁਹਾਨੂੰ?
1: ਵਿਆਹ ਦੀ ਐਲਬਮ ਤੇ ਅਸੀਂ ਬਣਾਈ ਨੀ ਜੀ, ਆਪਣਾ ਉਦੋਂ ਐਲਬਮ ਬਣਦੀ ਨੀ ਜਦੋਂ ਸਾਡਾ ਵਿਆਹ ਹੋਇਆ ਜੀ।
0: ਅੱਛਾ ਜੀ, ਕਿਹੜੇ ਸਮੇਂ ਚ ਵਿਆਹ ਹੋਇਆ, ਮਤਲਬ ਕਿਹੜਾ ਸਾਲ ਸੀ?
1: 86 ਚ ਹੋਇਆ ਜੀ। ਬਸ ਫੋਟੋਆਂ ਖਿੱਚੀਆਂ ਮੇਰੇ ਤਾਏ ਦੇ ਮੁੰਡੇ ਨੇ, ਉਹ ਗਿੰਗੀਆਂ ਟੇਡੀਆਂ ਆਈਆਂ ਜੀ।
0: ਅੱਛਾ ਜੀ,
1: ਹਾਂਜੀ,
0: ਉਹ ਫਿਰ ਤਾਏ ਦੇ ਮੁੰਡੇ ਤੋਂ ਕੈਮਰਾ ਹੋਏਗਾ, ਹਨਾ। ਤੁਹਾਨੂੰ ਯਾਦ ਹੋਵੇ ਤੇ ਉਹ ਜੇ ਉਹਨਾਂ ਨੇ ਖਿੱਚੀਆਂ, ਪ੍ਰੋਫੈਸ਼ਨਲ ਫੋਟੋਗ੍ਰਾਫਰ ਨਹੀਂ ਸੀਗੇ ਉਹ ਤੁਹਾਡੇ ਕਹਿਣ ਨਾਲ?
1: ਮਤਲਬ ਖਿੱਚੀ ਜਾਣਾ ਉਹਨਾਂ।
0: ਚਲੋ, ਇਹ ਵੀ ਯਾਦਾਂ ਏ। ਅੱਜ ਕੱਲ ਤਾਂ ਤੁਸੀਂ ਦੇਖੋ ਕਿ ਬਕਾਇਦਾ ਹਰ ਇੱਕ ਈਵੈਂਟ ਦੀ ਐਲਬਮ ਬਣਦੀ ਪਈ ਹੈ।
1: ਹਾਂਜੀ ਹਾਂਜੀ, ਬਿਲਕੁਲ ਜੀ, ਹੁਣ ਤਾਂ ਬਹੁਤ ਵਧੀਆ ਬਣਦੀਆਂ ਐਲਬਮ।
0: ਬਿਲਕੁਲ ਬਿਲਕੁਲ। ਤੇ ਅੱਜ ਗੀਤ ਕਿਹੜਾ ਸੁਣੋਗੇ? ਬਿਲਕੁਲ ਸੁਣਾਵਾਂਗੇ ਜੀ, ਸ਼ੁਕਰੀਆ ਬਹੁਤ ਬਹੁਤ ਤੁਸੀਂ ਐਫਐਮ ਦੇ ਵਿਹੜੇ ਚ ਆਏ।
1: ਜੀ ਤੁਹਾਡਾ ਬਹੁਤ ਬਹੁਤ।
0: ਲਓ ਜੀ ਦੋਸਤੋ, 11:46 52 ਸੈਕਿੰਡ ਘੜੀ ਐਫਐਮ ਦੀ ਕਹਿ ਰਹੀ ਹੈ, ਤੇ ਇਹ ਵੀ ਕਹਿ ਰਹੀ ਹੈ ਕਿ ਫੋਨ ਚੁੱਕੋ, ਡਾਇਲ ਕਰੋ 0181-23-42-174, ਪਹੁੰਚੋ ਐਫਐਮ ਦੇ ਵਿਹੜੇ ਵਿੱਚ। ਤੇ ਇਹਨਾਂ ਨੇ ਕਿਹਾ ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾਉਣਾ, ਤੇ ਉਹ ਅਸੀਂ ਸੁਣਾਉਂਦੇ ਹਾਂ ਜਦੋਂ ਤੱਕ ਸਾਡੇ ਅਗਲੇ ਦੋਸਤ ਸਾਡੇ ਕੋਲ ਪਹੁੰਚਦੇ ਨੇ।

0: ਦੇਖਦੇ ਹਾਂ ਜੀ ਅਗਲੇ ਕਿਹੜੇ ਦੋਸਤ ਜੁੜੇ ਆ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਆਰਜੇ ਰਣਜੀਤ ਨੇ ਕਾਲ ਤਾਂ ਚੁੱਕ ਲਈ ਹੈ, ਗੱਲ ਕਰਦੇ ਹਾਂ। ਹੈਲੋ ਜੀ। ਹੈਲੋ
1: ਹੈਲੋ,
0: ਕਿੱਥੇ ਚਲੇ ਗਏ ਸੀਗੇ ਤੁਸੀਂ ਕਾਲ ਲਾ ਕੇ? ਚਰਨਾਂ ਚ ਨਹੀਂ, ਤੁਸੀਂ ਸਾਡੇ ਦਿਲਾਂ ਚ, ਤੇ ਐਫ ਐਮ ਵੀ ਤੁਹਾਡੇ ਦਿਲਾਂ ਚ ਹੈ। ਕੌਣ ਦੋਸਤ ਗੱਲ ਕਰ ਰਹੇ ਨੇ? ਤੁਹਾਡੀ ਆਵਾਜ਼ ਕੱਟ ਰਹੀ ਹੈ। ਹਾਂਜੀ ਹਾਂਜੀ, ਆਵਾਜ਼ ਮੈਂ ਕਿਹਾ ਥੋੜਾ ਜੇ ਪਿੱਛੇ ਤੁਹਾਡਾ ਰੇਡੀਓ ਸੈੱਟ ਚੱਲ ਰਿਹਾ, ਉਹਦੀ ਆਵਾਜ਼ ਘੱਟ ਕਰ ਦਿਓ ਜਾਂ ਥੋੜਾ ਦੂਰ ਹੋ ਜਾਓ। ਅੱਛਾ ਜੀ, ਮੈਂ ਕਿਹਾ ਜੀ ਦੁਬਾਰਾ ਆਪਣਾ ਇੰਟਰੋਡਕਸ਼ਨ ਦੇ ਦਿਓ, ਕੌਣ ਦੋਸਤ ਗੱਲ ਕਰ ਰਹੇ ਨੇ? ਵਾਹ ਜੀ ਵਾਹ, ਵਿਸ਼ਾਲ ਬੂਟਾ ਮੰਡੀ ਜਲੰਧਰ। ਵਿਸ਼ਾਲ ਜੀ, ਸਿਹਤਾਂ, ਘਰ ਪਰਿਵਾਰ, ਹਾਲ ਚਾਲ ਠੀਕ ਠਾਕ ਨੇ? ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ? ਵਾਹ ਜੀ ਵਾਹ, ਧੁੱਪੇ ਖੜ ਕੇ ਦੇਖਦੇ ਆ ਸੂਰਜ, ਅੱਜ ਤੂੰ ਹੈ ਜਾਂ ਮੈਂ, ਇੰਜ ਹੀ ਚੱਲਣ ਦਿਆ ਜੀ। ਬਿਲਕੁਲ ਜੀ ਬਿਲਕੁਲ, ਗਰਮੀ ਵੀ ਵੈਸੇ ਜ਼ਰੂਰੀ ਹੈ। ਦੇਖੋ ਤੁਸੀਂ ਗਰਮੀ ਦੇ ਵਿੱਚ ਦੇਖੋਗੇ ਤੇ ਸਾਡੀ ਜਿਹੜੀ ਜਦੋਂ ਸਵੈਟਿੰਗ ਹੁੰਦੀ ਹੈ, ਤੇ ਜਿਹੜਾ ਸਵੈਟਿੰਗ ਹੋਣ ਤੋਂ ਬਾਅਦ, ਪਸੀਨਾ ਹੋਣ ਤੋਂ ਬਾਅਦ, ਕਿੰਨੀਆਂ ਬਿਮਾਰੀਆਂ ਜਿਹੜੀਆਂ ਉਹ ਸਾਨੂੰ ਨਾ ਲੱਗਣ ਦਾ ਕਾਰਨ ਬਣਦਾ ਹੈ ਪਸੀਨਾ, ਹਨਾ?
1: ਮੇਰੇ ਹਿਸਾਬ ਨਾਲ ਜਿੰਨੇ ਕੁਦਰਤ ਦੇ ਨਜ਼ਾਰੇ ਸਾਰਿਆਂ ਦਾ ਨਜ਼ਾਰਾ ਲੈਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ, ਤੇ ਖਾਸ ਕਰ ਸ਼ੇਰ ਉੱਤਾਂ ਆਉਂਦੀਆਂ ਪੰਜਾਬ 'ਚ, ਉਹਨਾਂ ਦਾ ਨਜ਼ਾਰਾ ਤਾਂ ਲੈਣਾ ਹੀ ਚਾਹੀਦਾ। ਤੇ ਸਭ ਤੋਂ ਸੋਹਣੀ ਰੁੱਤ ਕਿਹੜੀ ਲੱਗਦੀ ਇਹ ਵੀ ਦੱਸ ਦਿਓ। ਹਾਂਜੀ, ਸਰਦੀਆਂ ਵਧੀਆ ਲੱਗਦੀਆਂ, ਤੇ ਉਹਦੀ ਕੋਈ ਖਾਸ ਗੱਲ? ਚਲੋ ਸਰਦੀਆਂ ਵਧੀਆ ਲੱਗਦੀਆਂ, ਉਹਦੀ ਖਾਸ ਗੱਲ ਕਿਉਂ ਵਧੀਆ ਲੱਗਦੀਆਂ?
1: ਖਾਸ ਕਰ ਜਦੋਂ ਮੇਰਾ ਫੋਟੋਗ੍ਰਾਫੀ ਦਾ ਕੰਮ ਉਸ ਟਾਈਮ ਤੇ ਅਮਰ ਸੀਜ਼ਨ ਚੱਲ ਰਿਹਾ ਹੁੰਦਾ।
0: ਅੱਛਾ ਜੀ, ਤਾਂ ਵਧੀਆ ਲੱਗਦੀ ਆ, ਕੰਮ ਤੁਹਾਡਾ ਵੀਕ ਤੇ ਹੁੰਦਾ। ਤੇ ਗਰਮੀਆਂ ਦੇ ਵਿੱਚ ਫਿਰ ਕੰਮ ਠੰਡਾ ਹੁੰਦਾ ਕਿ ਜੇ ਆਪ ਹੋਰ ਕੋਈ ਕੰਮ ਕਰਦੇ ਹੋ ਨਾਲ?
1: ਨਹੀਂ, ਹੋਰ ਨਹੀਂ ਭਾਈ, ਫਿਰ ਆਹੀ ਚੱਲਦਾ ਜ਼ਿਆਦਾ।
0: ਅੱਛਾ ਜੀ, ਤੇ ਅੱਜ ਦੱਸੋ ਗੀਤ ਕਿਹੜਾ ਸੁਣਨਾ ਫਿਰ? ਬਿਲਕੁਲ ਜ਼ਰੂਰ ਸੁਣਾਵਾਂਗੇ ਜੀ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾਵਾਂਗੇ ਇੱਕ ਕਮਰਸ਼ੀਅਲ। ਅਤੇ ਦੋਸਤ ਨੇ ਕਿਹਾ ਹੰਝੂ ਸੁਣਾਉਣਾ ਹੈ, ਹੰਝੂ ਤੋਂ ਬਾਅਦ ਆਪਾਂ ਪਹਿਲਾਂ ਜਿਹੜਾ ਗੀਤ ਸੁਣਾਉਣਾ ਹੈ ਉਹ ਸੁਣਾਉਣਾ ਹੈ, ਗੀਤ ਤਾਂ ਨਹੀਂ ਕਮਰਸ਼ੀਅਲ ਸੁਣਾਉਣਾ ਹੈ, ਅਤੇ ਗੀਤ ਇਹਨਾਂ ਦਾ ਸੁਣਾਵਾਂਗੇ ਬਾਅਦ 'ਚੋਂ, ਅਤੇ ਸੁਣਦੇ ਰਹੋ ਐਫ ਐਮ ਰੇਨਬੋ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ? ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹੇ ਠੀਕ ਹੈ ਪੁੱਤਰ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in।

ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਲਓ ਜੀ, ਜਾਂਦੇ ਜਾਂਦੇ ਇੱਕ ਕਾਲ ਜ਼ਰੂਰ ਲੈ ਲੈਂਦੇ ਹਾਂ, ਦੇਖਦੇ ਨੇ ਕੌਣ ਦੋਸਤ ਨੇ। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਸੰਦੀਪ ਸਿੰਘ, ਅੰਮ੍ਰਿਤਸਰ ਤੋਂ।
0: 11:57 ਹੋ ਗਏ ਆ ਸੰਦੀਪ ਜੀ, ਫਟਾਫਟ ਗੀਤ ਦੱਸ ਦਿਓ, ਅਸੀਂ ਗੱਲਬਾਤ ਜ਼ਿਆਦਾ ਨਹੀਂ ਹੋਣੀ ਆਪਣੀ।
1: ਕਮਲ ਖਾਨ ਦਾ
0: ਸੁਣੋ। ਕਮਲ ਖਾਨ ਦਾ ਕਿਹੜਾ ਗੀਤ ਸੁਣੋਗੇ?
1: ਰਾਤਾਂ ਲੰਬੀਆਂ।
0: ਬਿਲਕੁਲ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਐਫ ਐਮ ਦੇ ਵਿਹੜੇ ਵਿੱਚ ਪਹੁੰਚੇ।
1: ਥੈਂਕ ਯੂ।
0: ਅਤੇ ਦੋਸਤੋ, ਪੰਜਾਬੀ ਤੜਕਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਸ਼ਾਹੀ ਪਕਵਾਨ ਵੀ ਤਿਆਰ ਕਰਵਾਉਣੇ ਆ, ਕਿਉਂਕਿ ਅੱਜ ਤੁਸੀਂ ਕੁਝ ਖਾਸ ਬਣਾਉਣਾ ਹੈ। ਅਤੇ ਇਹ ਜਿਹੜਾ ਗੀਤ ਇਹਨਾਂ ਨੇ ਕਿਹਾ ਸੀ, ਰਾਤਾਂ ਲੰਮੀਆਂ ਬੜੀਆਂ ਨੇ, ਮੇਰਾ ਵੀ ਪਸੰਦੀਦਾ ਗੀਤ ਹੈ, ਮੈਨੂੰ ਯਾਦ ਆ ਗਿਆ। ਅਤੇ ਕਮਲ ਖਾਨ ਹੋਰਾਂ ਦੀ ਆਵਾਜ਼ ਹੈ ਉਹਦੇ ਵਿੱਚ। ਜਾਂਦੇ ਜਾਂਦੇ ਆਖਰੀ ਕਾਲਰ ਦੀ ਆਖਰੀ ਜਿਹੜੀ ਫਰਮਾਇਸ਼ ਸੀ, ਜ਼ਰੂਰ ਪੂਰੀ ਕਰ ਦੇਣੀ ਹੈ। ਅਤੇ ਸੁਣਦੇ ਰਹੋ, ਤੁਸੀਂ ਕਿਤੇ ਨਹੀਂ ਜਾਣਾ, ਐਫ ਐਮ ਰੇਨਬੋ ਦੇ ਨਾਲ ਜੁੜੇ ਰਹਿਣਾ ਹੈ।

एफएम न्यूज़ हेडलाइंस। प्रधानमंत्री नरेंद्र मोदी अपने पांच देशों के सरकारी दौरे के आखिरी पड़ाव च इटली की सफल यात्रा के बाद नवी दिल्ली वापस परत आए ने। केंद्र सरकार ने नीट यूजी मुड़ प्रीख्या तो पहला अफवाहां ते फर्जी पेपर लीक खबरां उत्ते काबू पाउण लई मुख सोशल मीडिया मंचां नूं निर्देश जारी कीते। पछमी बंगाल सरकार ने भारत बंगलादेश सरहद उत्ते बाड़ लाउण लई BSF नूं जमीन सौंपण दा काम शुरू कीता। अज देश भर विच दहशतगर्दी विरोधी दिवस मनाया जा रहा है। भारत ने संयुक्त राष्ट्र सुरक्षा कौंसल विच पाकिस्तान की नसलकुशी के इतिहास की निखेधी की है। पंजाब के राजपाल ते चंडीगढ़ के प्रशासक गुलाब चंद कटारिया वालों प्रधानमंत्री नरेंद्र मोदी की अपील की हमायत करदिया ऊर्जा संभाल ते चुगिरदा सुरक्षा बारे एक प्रेरणादायी पहल की शुरुआत। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਸਹੇ ਸਾਬਕਾ ਮੁਖੀ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਾਈਜ਼ਰ ਨਾਲ ਮਿਲੀ ਭੁਗਤ ਕਰਕੇ ਕਥੇ ਤੌਰ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। IPL ਕ੍ਰਿਕਟ ਵਿੱਚ ਆਈਪੀਐਲ ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ

ਕੱਲ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਹ ਸਨ FM ਨਿਊਜ਼ ਹੈਡਲਾਈਨਸ।

दोस्तों प्रोग्राम शुरू हो चुका है होम स्वीट होम। आरजे रंजीत लैके आया है अज कोई अजिहां गल्लां बातां, अजिहा खाण पीन दा, अजिहां रामबाण दवाइयां ते फलां नूं किवें खाणा है। बीमारी विच वरत खतरनाक हुंदा है ते गर्मी विच होण वालियां परेशानियां तों किवें बचना है, आंतड़ियां च रुकावट क्यों हुंदी है, इह सारियां गल्लां जिहड़ियां अज आपां इस इक घंटे दे प्रोग्राम दे विच तुहाडे नाल सांझियां करनियां ने। ਤੁਸੀਂ ਜਿਹੜਾ ਇਹ ਟਿਊਨ ਇਨ ਕੀਤਾ ਹੋਇਆ ਹੈ FM ਰੇਨਬੋ 'ਤੇ, ਫਟਾਫਟ ਨੋਟ ਕਰਨ ਲਈ ਕਾਪੀ ਪੈਨ ਵੀ ਚੁੱਕ ਲਓ, ਜੇ ਨਹੀਂ ਤਾਂ ਨੋਟ ਪੈਡ ਜਿਹੜਾ ਹੈ ਆਪਣੇ ਫੋਨ ਦੇ ਉੱਤੇ ਖੋਲ੍ਹ ਲਓ ਅਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਆਪਾਂ ਕੀ ਕੀ ਨੋਟ ਕਰਨਾ ਹੈ। ਕਰਨਾ ਤਾਂ ਸਾਰਾ ਕੁਝ ਹੀ ਆ, ਕਿਉਂਕਿ ਆਰਜੇ ਰਣਜੀਤ ਨੇ ਸਾਰਾ ਕੁਝ ਦੱਸਣਾ ਹੈ। ਅਤੇ ਸ਼ੁਰੂ ਮੈਂ ਕਰਾਂਗਾ ਸਫੇਦ ਪੇਠਾ। ਪੇਠਾ ਸਾਰੇ ਖਾਣ ਦੇ ਸ਼ੌਕੀਨ ਨੇ, ਕਹਿੰਦੇ ਨਾ ਕਿ ਆਗਰੇ ਦਾ ਪੇਠਾ ਜਿਹੜਾ ਹੈ ਬੜਾ ਸਵਾਦ ਲੱਗਦਾ ਹੈ, ਖਾਸ ਕਰ ਮਠਿਆਈ ਦੇ ਤੌਰ 'ਤੇ। ਉੱਦਾਂ ਵੀ ਤੁਸੀਂ ਖਾ ਲਓ, ਮੈਂ ਤਾਂ ਇੰਨਾ ਸ਼ੌਕੀਨ ਹਾਂ ਕਿ ਮੈਂ ਸਪੈਸ਼ਲ ਲੈ ਕੇ ਆਉਣਾ ਪੇਠਾ, ਕਿਉਂਕਿ ਖਾਣ ਪੀਣ ਤੋਂ ਬਾਅਦ, ਕਹਿਣ ਤੋਂ ਬਾਅਦ ਕਿ ਰੋਟੀ ਖਾਣ ਤੋਂ ਬਾਅਦ ਖਾ ਲਿਆ ਜਾਵੇ ਤਾਂ ਕਿੰਨਾ ਸਵਾਦ ਲੱਗਦਾ ਹੈ ਨਾ, ਡਾਈਜੈਸ਼ਨ ਲਈ ਵੀ ਵਧੀਆ ਲੱਗਦਾ ਹੈ। ਖੁਦ ਨੂੰ ਹਰ ਇੱਕ ਦਾ ਆਪਣਾ ਸੁਭਾਅ ਹੈ, ਪਰ ਗੁੜ ਜ਼ਿਆਦਾ ਖਾ ਲਈਏ ਤਾਂ ਜ਼ਿਆਦਾ ਵਧੀਆ ਹੁੰਦਾ ਹੈ, ਮਤਲਬ ਗੁੜ ਖਾਣਾ ਡਾਈਜੈਸਟ ਕਰਨ ਲਈ ਸਭ ਤੋਂ ਵਧੀਆ ਹੁੰਦਾ ਹੈ। ਹੁਣ ਸਫੇਦ ਪੇਠੇ ਦੀ ਗੱਲ ਕੀਤੀ ਹੈ ਕਿ ਰਾਮਬਾਣ ਦਵਾਈ ਕਿਵੇਂ ਆ, ਉਹਦੇ ਬਾਰੇ ਗੱਲ ਕਰਾਂਗੇ। ਅੱਜ ਕੱਲ੍ਹ ਸਫੇਦ ਪੇਠੇ ਦੀ ਜਿਹੜੀ ਮਠਿਆਈ ਆ ਹਰੇਕ ਸ਼ਹਿਰ ਵਿੱਚ ਮਿਲਦੀ ਹੈ, ਅਤੇ ਪੇਠੇ ਦਾ ਜੂਸ ਕਈ ਰੋਗਾਂ ਵਿੱਚ ਰਾਮਬਾਣ ਦਵਾਈ ਦਾ ਕੰਮ ਕਰਦਾ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਿਵੇਂ ਪਤਾ ਹੋਏਗਾ ਕਿ ਆਰਜੇ ਰਣਜੀਤ ਨੇ ਹੁਣ ਦੱਸਣਾ ਹੈ, ਦੱਸਣਾ ਕਿਵੇਂ ਆ, ਕਿਉਂਕਿ ਮਾਹਰਾਂ ਦਾ ਕਹਿਣਾ ਹੈ। ਸਫੇਦ ਪੇਠਾ ਜਿਹਨੂੰ ਕਹੇ ਆਪਾਂ ਚਿੱਟਾ ਪੇਠਾ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਲੋਹਾ ਮਤਲਬ ਕਿ ਆਇਰਨ, ਕੈਲਸ਼ੀਅਮ, ਸਲਫਰ, ਫਾਸਫੋਰਸ ਅਤੇ ਵਿਟਾਮਿਨ A, B, C ਅਤੇ E ਨਾਲ ਭਰਪੂਰ ਸਾਰੀਆਂ ਚੀਜ਼ਾਂ, ਇਹ ਸਾਰੇ ਵਿਟਾਮਿਨ, ਸਾਰੇ ਪੌਸ਼ਟਿਕ ਤੱਤ ਉਹਦੇ 'ਚ ਮਿਲਦੇ ਨੇ। ਵਿਟਾਮਿਨ ਈ ਤਾਂ ਬਹੁਤ ਘੱਟ ਫਲਾਂ ਅਤੇ ਸਬਜ਼ੀਆਂ ਵਿੱਚ ਮਿਲਦਾ ਹੈ, ਇਸ ਵਿੱਚ ਪ੍ਰੋਟੀਨ ਵੀ ਹੁੰਦਾ ਹੈ, 100 ਗ੍ਰਾਮ ਪੇਠੇ ਵਿੱਚ 34 ਗ੍ਰਾਮ ਪ੍ਰੋਟੀਨ ਹੁੰਦਾ ਹੈ। ਪੇਠੇ ਦੀ ਗੱਲ ਕਰੀਏ ਤਾਂ ਆਪਣੇ ਆਪ ਵਿੱਚ ਇੱਕ ਸੰਪੂਰਨ ਖਣਿਜ ਤੱਤਾਂ, ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਿਆ ਹੋਇਆ ਇੱਕ ਅਜਿਹਾ ਕਹਿ ਲਈਏ ਕਿ ਫਲ ਹੈ, ਮਠਿਆਈ ਹੈ ਜਾਂ ਜੋ ਮਰਜ਼ੀ ਕਹਿ ਲਓ, ਕਿਉਂਕਿ ਪੇਠੇ ਦੀ ਸਬਜ਼ੀ ਵੀ ਬਣਾਉਂਦੇ ਆ। ਹੁਣ ਪੇਠੇ ਦੀ ਜਿਹੜੀ ਤਸੀਰ ਹੈ ਉਹ ਠੰਡੀ ਹੁੰਦੀ ਹੈ, ਇਸ ਲਈ ਸਰਦੀ, ਜ਼ੁਕਾਮ, ਸਾਈਨਸ ਦੀ ਸਮੱਸਿਆ ਹੋਣ 'ਤੇ ਇਸਦਾ ਜੂਸ ਨਹੀਂ ਪੀਣਾ ਚਾਹੀਦਾ। ਇਹ ਵੀ ਧਿਆਨ 'ਚ ਰੱਖਣਾ ਹੈ ਕਿ ਕਿਸ ਹਾਲਤ ਵਿੱਚ ਜਾਂ ਕਿਹੜੀ ਕੰਡੀਸ਼ਨ ਵਿੱਚ ਇਹਦਾ ਜੂਸ ਜ਼ਿਆਦਾ ਨਹੀਂ ਪੀਣਾ ਚਾਹੀਦਾ ਜਾਂ ਇਹਨੂੰ ਨਹੀਂ ਜ਼ਿਆਦਾ ਖਾਣਾ ਚਾਹੀਦਾ। ਦਿਲ ਦੇ ਰੋਗੀਆਂ ਲਈ ਤਾਂ ਇਹ ਰਾਮਬਾਣ ਹੈ, ਕਿਉਂਕਿ ਪੇਠੇ ਦਾ ਜੂਸ ਪੀਣ ਨਾਲ ਰੁਕੀਆਂ ਧਮਣੀਆਂ ਜਿਹੜੀਆਂ ਹੈ ਉਹ ਤੁਹਾਡੀਆਂ ਖੁੱਲ੍ਹ ਜਾਂਦੀਆਂ ਨੇ, ਅਤੇ ਤੁਸੀਂ ਬਾਈਪਾਸ ਦੇ ਐਨਜੋ ਪਲਾਸਟੀ ਤੋਂ ਵੀ ਬਚ ਸਕਦੇ ਹੋ। ਅਤੇ ਪੇਠੇ ਦਾ ਜੂਸ ਪੀਣ ਨਾਲ ਅਗਣੀ ਸ਼ਾਂਤ ਹੋ ਜਾਂਦੀ ਹੈ ਅਤੇ ਸ਼ੂਗਰ ਰੋਗੀਆਂ ਲਈ ਰਾਮਬਾਣ ਦਵਾਈ ਵਜੋਂ ਜਾਣਿਆ ਜਾਂਦਾ ਹੈ ਪੇਠਾ। ਸਰੀਰ ਵਿੱਚ ਕਿਤੇ ਵੀ ਜਲਣ ਹੋਵੇ, ਪੇਟ ਵਿੱਚ, ਅੰਤੜੀ ਵਿੱਚ, ਛਾਤੀ ਵਿੱਚ, ਪਿਸ਼ਾਬ ਵਿੱਚ, ਹੱਥਾਂ ਪੈਰਾਂ ਵਿੱਚ, ਸਿਰ ਵਿੱਚ, ਪੇਠੇ ਦਾ ਜੂਸ ਸਭ ਤਰ੍ਹਾਂ ਦੀ ਜਲਣ ਨੂੰ ਸ਼ਾਂਤ ਕਰ ਦਿੰਦਾ ਹੈ। ਇਸੇ ਤਰ੍ਹਾਂ ਜੇਕਰ ਚਮੜੀ ਦੇ ਰੋਗਾਂ ਵਿੱਚ ਜਿਵੇਂ ਫੋੜੇ, ਫਿੰਸੀਆਂ, ਅੱਜ ਕੱਲ੍ਹ ਤਾਂ ਬਹੁਤ ਘੱਟ ਦੇਖਦੇ ਹਾਂ ਨਾ ਅਸੀਂ, ਪਹਿਲਾਂ ਹੁੰਦਾ ਸੀਗਾ ਕਿ ਕਿੰਨੇ ਬਰਸਾਤਾਂ ਦੇ ਵਿੱਚ ਖਾਸ ਕਰ ਜਿਹੜੇ ਆ ਫੋੜੇ ਫਿੰਸੀਆਂ ਹੁੰਦੇ ਆ ਅਤੇ ਕਿੰਨਾ ਜ਼ਿਆਦਾ ਹੁੰਦਾ ਹੈ, ਪਰ ਉਹਦਾ ਇੱਕ ਸਾਈਡ ਇਫੈਕਟ ਇਹ ਵੀ ਹੋ ਰਿਹਾ ਜੇ ਨਹੀਂ

ਹੋਣ ਦਾ ਕਾਰਨ ਇਹ ਵੀ ਮੰਨਦੇ ਨੇ ਮਾਹਰ ਵਿਗਿਆਨੀ, ਇਹ ਵੀ ਮੰਨਦੇ ਆ, ਖੋਜਕਾਰ ਇਹ ਵੀ ਮੰਨਦੇ ਆ ਕਿ ਜਿਹੜੀ ਕੈਂਸਰ ਦੀ ਸਮੱਸਿਆ ਜ਼ਿਆਦਾ ਵਧੀ ਹੈ ਉਹ ਇਹਦੇ ਕਾਰਨ ਹੀ ਵਧੀ ਹੈ। ਅਤੇ ਹੁਣ ਤੁਸੀਂ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਅਸੀਂ ਗੱਲ ਕਰ ਰਹੇ ਸੀਗੇ ਪੇਠੇ ਦੀ, ਸਫੇਦ ਪੇਠੇ ਦੀ। ਇਹ ਫੋੜੇ ਫਿੰਸੀਆਂ ਮੁਹਾਸਿਆਂ ਵਿੱਚ ਪੇਠੇ ਦਾ ਜੂਸ ਪੀਣ ਨਾਲ ਜਿਹੜਾ ਏ ਉਹ ਇੰਨਾ ਕੁ ਫਾਇਦਾ ਹੁੰਦਾ ਹੈ ਕਿ ਤੁਹਾਡੇ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ ਅਤੇ ਚਮੜੀ ਦੇ ਰੋਗ ਇਹ ਖਤਮ ਹੋ ਜਾਂਦੇ ਆ। ਹੁਣ 100% ਜਿਹੜਾ ਖਾਰਾ ਏ ਇਹ ਉਸਦੇ ਕਰਕੇ ਖੂਨ ਲਈ ਸਰਵੋਤਮ ਹੈ, ਕਿਉਂਕਿ ਸਾਡਾ ਖੂਨ ਜਿਹੜਾ ਏ 80% ਖਾਰਾ ਹੈ ਅਤੇ ਇਸਦੇ ਉਲਟ ਸਾਡਾ ਜਿਹੜਾ ਭੋਜਨ ਹੈ ਪੂਰੀ ਤਰ੍ਹਾਂ ਨਾਲ ਅਮਲੀ ਹੈ। ਹੁਣ ਇਸ ਦੇ ਉਲਟ ਜੇਕਰ ਗੱਲ ਕੀਤੀ ਜਾਵੇ ਭੋਜਨ ਪੂਰੀ ਤਰ੍ਹਾਂ ਜਿਹੜਾ ਅਮਲੀ ਹੈ, ਸਿਰਫ ਫਲ ਅਤੇ ਕੱਚੀਆਂ ਸਬਜ਼ੀਆਂ ਹੀ ਖਾਰੇ ਫਾਲੇ

ਹੁਣ ਇਸ ਦੇ ਉਲਟ ਜੇਕਰ ਗੱਲ ਕੀਤੀ ਜਾਵੇ ਭੋਜਨ ਪੂਰੀ ਤਰ੍ਹਾਂ ਜਿਹੜਾ ਅਮਲੀ ਹੈ ਸਿਰਫ ਫਲ ਅਤੇ ਕੱਚੀਆਂ ਸਬਜ਼ੀਆਂ ਹੀ ਖਾਰੇ ਫਾਲੇ ਖਾਰੇ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਅਤੇ ਉਹਨਾਂ ਵਿੱਚ ਜਦੋਂ ਨਮਕ ਮਿਲਾ ਦਿੰਦੇ ਹਾਂ ਤਾਂ ਖਾਰਾ ਤੱਤ ਘੱਟ ਹੋ ਜਾਂਦਾ ਹੈ। ਇਸ ਚੀਜ਼ ਦਾ ਵੀ ਧਿਆਨ ਰੱਖਣਾ, ਆਪਣੇ ਖਾਰੇਪਣ ਕਾਰਨ ਹੀ ਪੇਠੇ ਦਾ ਜੂਸ ਅਤਿ ਉੱਤਮ ਹੈ ਅਤੇ ਬੇਗਿਣਤ ਰੋਗਾਂ ਦਾ ਕਾਰਨ ਭੋਜਨ ਦੀ ਜਿਹੜੀ ਅਮਲਤਾ ਉਹ ਹੈ ਉਹ ਹੁੰਦੀ ਹੈ। ਅਤੇ ਭੋਜਨ ਜਿੰਨਾ ਅਮਲੀ ਹੋਵੇਗਾ, ਜਿੰਨਾ ਵਧੀਆ ਰਹੇਗਾ, ਕਹਿਣ ਤੋਂ ਭਾਵ ਕਿ ਕੱਚਾ ਖਾਓਗੇ ਆਪਾਂ ਲੂਣ ਲਾਣ ਜ਼ਿਆਦਾ ਨਾ ਲਾਈਏ ਅਤੇ ਉਹ ਜ਼ਿਆਦਾ ਗੁਣਕਾਰੀ ਹੈ ਸਾਡੇ ਲਈ, ਓਨੇ ਹੀ ਰੋਗ ਅਤੇ ਘਟਣਗੇ ਅਤੇ ਜਿੰਨਾ ਖਾਰਾ ਹੋਵੇਗਾ ਓਨਾ ਹੀ ਅਸੀਂ ਸਿਹਤਮੰਦ ਰਹਾਂਗੇ। ਖੂਨ ਵਿੱਚ ਅਮਲਤਾ ਦੀ ਜਿਹੜੀ ਮਾਤਰਾ ਸਿਰਫ 20% ਹੋਣੀ ਚਾਹੀਦੀ ਹੈ। ਸਰੀਰ ਵਿੱਚ ਕਿਸੇ ਵੀ ਅੰਗ 'ਚੋਂ ਖੂਨ ਦਾ ਰਸਾਅ ਹੋ ਰਿਹਾ, ਜਿਵੇਂ ਨੱਕ ਤੋਂ ਨਕਸੀਰ, ਦੰਦਾਂ ਵਿੱਚ ਖੂਨ, ਖੂਨੀ ਬਵਾਸੀਰ, ਉਲਟੀ ਵਿੱਚ ਖੂਨ, ਗਲੇ ਵਿੱਚ ਕਫ ਜਾਂ ਕਫ ਵਿੱਚ ਖੂਨ, ਅਲਸਰ ਤੋਂ ਖੂਨ ਆਉਣਾ, ਇਹ ਸਾਰਿਆਂ ਦੇ ਲਈ ਜੇ ਕਹਿ ਲਈਏ ਕਿ ਹੈਗੀ ਸਮੱਸਿਆ, ਤਾਂ ਪੇਠੇ ਦਾ ਜਿਹੜਾ ਹੈ ਜੂਸ ਪੀਤਾ ਜਾਵੇ ਜਾਂ ਪੇਠਾ ਖਾਧਾ ਜਾਵੇ ਤਾਂ ਉਹ ਇੱਕ ਰਾਮਬਾਣ ਇਲਾਜ ਹੋਵੇਗਾ। ਅਤੇ ਇਹ ਸਾਰੇ ਜਿਹੜੇ ਰੋਗ ਹੈ, ਪਿੱਤ ਜਿਹੜੇ ਹੈ, ਪਿੱਤ ਰੋਗ ਹੁੰਦੇ ਹੈ ਜਿਹੜੇ ਸਰੀਰ ਵਿੱਚ ਗਰਮੀ ਵੱਧ ਜਾਣ ਨਾਲ ਹੁੰਦੇ ਹੈ, ਅਤੇ ਪਿੱਤ ਰੋਗਾਂ ਵਿੱਚ ਪੇਠੇ ਦਾ ਜੂਸ ਰਾਮਬਾਣ ਹੈ। ਅਤੇ ਉੱਚ ਬਲੱਡ ਪ੍ਰੈਸ਼ਰ, ਕਹਿੰਦੇ ਨਾ ਕਿ BP ਵੱਧ ਗਿਆ, ਦਿਲ ਦਾ ਰੋਗ ਵੱਧ ਜਾਣ ਨਾਲ ਦੀ ਜਿਹੜੀ ਸਮੱਸਿਆ ਹੈ ਉਹ ਵੀ ਜਿਹੜੀ ਹੈ ਉਹਨੂੰ ਵੀ ਠੱਲ ਪਾ ਦਿੰਦਾ, ਰੋਕ ਦਿੰਦਾ ਹੈ, ਘਟਾਉਂਦਾ ਹੈ, ਉਹ ਹੈ ਪੇਠੇ ਦਾ ਜੂਸ। ਅਤੇ ਜਿਹਦਾ ਬਲੱਡ ਪ੍ਰੈਸ਼ਰ BP ਜਿਹਦਾ ਜ਼ਿਆਦਾ ਵੱਧਦਾ ਹੈ ਉਸ ਨੂੰ ਜੇਕਰ ਜੜੋਂ ਖਤਮ ਕਰਨਾ ਹੈ ਤਾਂ ਲਗਾਤਾਰ ਜਿਹੜਾ ਹੈ ਪੇਠੇ ਦਾ ਜੂਸ ਪੀਤਾ ਜਾਵੇ। ਕਹਿਣ ਤੋਂ ਭਾਵ ਕਿ ਤੁਸੀਂ ਹਫ਼ਤੇ ਦੇ ਵਿੱਚ 4-5 ਦਿਨ ਪੀਓ ਤਾਂ 4-5 ਮਹੀਨਿਆਂ ਤੱਕ ਤੁਹਾਨੂੰ ਇਸ ਦਾ ਰਿਜ਼ਲਟ ਸਾਹਮਣੇ ਜ਼ਰੂਰ ਆਵੇਗਾ। ਦਿਲ ਦਾ ਦਰਦ ਵੀ ਤੁਰੰਤ ਠੀਕ ਹੁੰਦਾ ਹੈ, ਜੇਕਰ ਕੋਈ ਦਿਲ ਦੀ ਸਮੱਸਿਆ ਆਈ ਹੈ, ਹਾਰਟ ਦੀ ਸਮੱਸਿਆ ਆਈ ਹੈ, ਉਹ ਵੀ ਯਕਦਮ ਠੀਕ ਹੋ ਜਾਵੇਗੀ ਪੇਠੇ ਦਾ ਜੂਸ ਪੀਣ ਨਾਲ। ਇਸੇ ਤਰ੍ਹਾਂ ਜੇਕਰ ਤੁਸੀਂ ਪੱਥਰੀ ਜਿਹੜੀ ਹੈ ਉਹ ਪਿੱਤ ਦੀ ਥੈਲੀ ਦੀ ਪੱਥਰੀ ਜਿਹੜੀ ਹੁੰਦੀ ਹੈ, ਗੁਰਦੇ ਦੀ ਪੱਥਰੀ, ਮੂਤਰਾਸ਼ਿਆ ਦੀ ਪੱਥਰੀ ਜਿਹੜੀ ਹੈਗੀ ਹੈ, ਸਭ ਵਿੱਚ ਇਸਦਾ ਜਿਹੜਾ ਜੂਸ ਹੈ ਲਾਭਕਾਰੀ ਹੁੰਦਾ ਹੈ ਅਤੇ ਪੱਥਰੀ ਪਿਘਲ ਕੇ ਨਿਕਲ ਜਾਂਦੀ ਹੈ, ਇੰਨਾ ਗੁਣਕਾਰੀ ਹੈ ਪੇਠਾ। ਅਤੇ ਜਿਹੜਾ ਅਸੀਂ ਭੱਜਦੇ ਹਾਂ ਨਾ ਕਿ ਹਾਂ ਵੀ ਮੇਰੇ ਗੁਰਦੇ 'ਚ ਪੱਥਰੀ ਹੈ ਤਾਂ ਮੈਂ ਐਂ ਹੋ ਗਿਆ ਜੀ, ਉਹ ਹੋ ਗਿਆ ਜੀ, ਆਹ ਪ੍ਰੋਬਲਮ ਹੈ, ਮੇਰੇ ਬੜੀ ਦਰਦ ਉੱਠਦੀ ਹੈ, ਤਾਂ ਪੇਠਾ ਲਿਆਓ, ਜੂਸ ਬਣਾਓ, ਪੀਓ ਅਤੇ ਤੰਦਰੁਸਤ ਹੋ ਜਾਓ। ਹਾਜ਼ਮੇ ਤੰਤਰ ਲਈ ਇਹ ਤਾਂ ਅਤਿ ਉੱਤਮ ਹੈ, ਕਿਉਂਕਿ ਅਮਾਸ਼ਿਆ ਜਿਹੜਾ ਹੁੰਦਾ ਹੈ, ਅਗਨੀ, ਛੋਟੀ ਅੰਤੜੀ ਅਤੇ ਵੱਡੀ ਅੰਤੜੀ, ਤਿੱਲੀ, ਪਿਤਾਸ਼ਿਆ, ਸਭ ਦੇ ਰੋਗ ਦੂਰ ਹੋ ਜਾਂਦੇ ਹੈ ਜੇਕਰ ਪੇਠੇ ਦਾ ਜੇਕਰ ਤੁਸੀਂ ਜੂਸ ਪੀਓਗੇ। ਇਸ ਨਾਲ ਮੋਟਾਪਾ ਵੀ ਛੇਤੀ ਘੱਟ ਹੁੰਦਾ ਹੈ ਅਤੇ ਸਰੀਰ ਸੁਡੋਲ ਰਹਿੰਦਾ ਹੈ। ਆਪਾਂ ਕਹਿੰਦੇ ਹਾਂ ਕਿ ਮੈਂ ਢਿੱਲਾ ਜਾਂ ਮੈਂ ਮਤਲਬ ਮੈਨੂੰ ਨੀਂਦ ਜੀ ਆਉਂਦੀ ਹੈ, ਸੁਸਤੀ ਆਉਂਦੀ ਹੈ, ਉਹ ਸੁਸਤੀਪੁਣ ਵੀ ਜਿਹੜਾ ਹੈ, ਸੁਸਤੀਪੁਣਾ ਵੀ ਤੁਹਾਡਾ ਖਤਮ ਕਰ ਦਿੰਦਾ ਹੈ ਪੇਠੇ ਦਾ ਜੂਸ। ਕਮਜ਼ੋਰੀ ਨੂੰ ਦੂਰ ਕਰਦਾ ਹੈ, ਦਮੇ ਦੇ ਰੋਗੀ ਲਈ ਵੀ ਪੇਠੇ ਦਾ ਜੂਸ ਲਾਭਕਾਰੀ ਹੈ ਅਤੇ ਵਿਟਾਮਿਨ ਬੀ ਦੀ ਜਿਹੜੀ ਭਰਪੂਰ ਮਾਤਰਾ ਇਹਦੇ ਵਿੱਚ ਹੈ ਉਹ ਖੂਨ ਸੰਚਾਰ ਲਈ ਠੀਕ ਹੁੰਦੀ ਹੈ ਅਤੇ ਖੂਨ ਦੀ ਗੁਣਵੱਤਾ ਨੂੰ ਵਧਾਉਂਦੀ ਹੈ। ਕਮਜ਼ੋਰੀ ਦੂਰ ਹੋ ਜਾਂਦੀ ਹੈ, ਸਰੀਰ ਬਲਵਾਨ ਹੋ ਜਾਂਦਾ ਹੈ, ਭਲਵਾਨ ਬਣ ਜਾਂਦੇ ਹਾਂ, ਉਹ ਭਲਵਾਨ ਦਾ ਮਤਲਬ ਕਿ ਜ਼ੋਰ ਆ ਜਾਂਦਾ ਹੈ, ਤੁਸੀਂ ਤਕੜੇ ਹੋ ਜਾਂਦੇ ਹਾਂ। ਅਤੇ ਔਰਤਾਂ ਵਿੱਚ ਜਿਹੜਾ ਮਾਸਿਕ ਧਰਮ ਜ਼ਿਆਦਾ ਹੋਵੇ ਤਾਂ ਪੇਠੇ ਦਾ ਜੂਸ ਪੀਣਾ ਚਾਹੀਦਾ ਹੈ ਔਰਤਾਂ ਨੂੰ, ਇਸ ਨਾਲ ਸ਼ਵੈਤ ਪ੍ਰਦਰ ਵੀ ਠੀਕ ਹੁੰਦਾ ਹੈ। ਭੋਜਨ ਕਰਨ ਤੋਂ ਬਾਅਦ ਪੇਠੇ ਦੀ ਮਠਿਆਈ ਖਾਣ ਨਾਲ ਅਮਲਤਾ ਗੈਸ ਦੂਰ ਹੁੰਦੀ ਹੈ। ਮੈਂ ਦੇਖਿਆ ਨਹੀਂ ਤੁਹਾਡੇ ਨਾਲ ਗੱਲ ਕੀਤੀ ਸੀਗੀ, ਮਾਰ ਵੀ ਇਹੀ ਕਹਿੰਦੇ ਆ, ਭੋਜਨ ਤੋਂ ਬਾਅਦ ਜੇਕਰ ਪੇਠਾ ਖਾ ਲਿਆ ਜਾਵੇ ਤਾਂ ਜਿਹੜੀ ਅਮਲਤਾ ਗੈਸ ਜਿਹੜੀ ਬਣਦੀ ਹੈ ਉਹ ਦੂਰ ਹੁੰਦੀ ਹੈ। ਕਹਿਣ ਤੋਂ ਭਾਵ ਕਿ ਡਾਈਜੈਸ਼ਨ ਸਿਸਟਮ ਤੁਹਾਡਾ ਠੀਕ ਕਰਦਾ ਹੈ, ਵੈਸੇ ਵੀ ਉੱਦਾਂ ਮਿੱਠਾ ਜਿਹੜਾ ਖਾਣਾ ਚਾਹੀਦਾ ਹੈ ਖਾਣੇ ਤੋਂ ਬਾਅਦ, ਭੋਜਨ ਕਰਨ ਤੋਂ ਬਾਅਦ। ਅਤੇ ਹੁਣ ਗੱਲਾਂ ਬਾਤਾਂ ਤਾਂ ਆਪਣੀਆਂ ਹੋ ਗਈਆਂ ਪੇਠੇ ਨਾਲ ਜੁੜੀਆਂ ਹੋਈਆਂ, ਅਤੇ ਗੀਤ ਵੀ ਸਵੀਟ ਹੋਮ ਦੇ ਵਿੱਚ ਇਕੱਲੀ ਜਾਣਕਾਰੀ ਨਹੀਂ, ਗੀਤ ਵੀ ਸੋਹਣੇ ਹੈ ਅਤੇ ਪੰਜਾਬੀ ਹਿੰਦੀ ਫਿਲਮੀ ਜਿਹੜੇ ਗੀਤ ਹੈ ਉਹਨਾਂ ਦੇ ਵਿੱਚ ਇੱਕ ਬੜਾ ਸੋਹਣਾ ਗੀਤ ਹੈ ਬਿੱਲੋ ਫਿਲਮ ਦੇ ਵਿੱਚੋਂ, ਸ਼ਮਸ਼ਾਦ ਬੇਗਮ ਅਤੇ ਰਫੀ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਤੋਂ ਬਾਅਦ ਹੋਰ ਜਾਣਕਾਰੀ ਲੈ ਕੇ ਵਾਪਸ ਹੋਣਾ ਹੈ, ਸੁਣਦੇ ਰਹੋ FM ਰੇਨਬੋ।

ਪੇਠੇ ਦਾ ਜਿਹੜਾ ਰਾਮਬਾਣ ਦਵਾਈ ਦਾ ਆਵਾਜ਼ ਜਿਹੜਾ ਰਾਜ ਹੈ ਉਹ ਤੁਸੀਂ ਨੋਟ ਕਰ ਲਿਆ ਹੈ ਮੇਰੀ ਆਵਾਜ਼ ਦੇ ਵਿੱਚ, ਤੁਸੀਂ ਮੈਨੂੰ ਪਤਾ ਮੈਨੂੰ ਸੁਣਿਆ ਹੈ ਅਤੇ ਬੜੇ ਗੌਰ ਨਾਲ ਸੁਣਿਆ ਹੈ, ਕਿਉਂਕਿ ਪੇਠਾ ਇਕੱਲਾ ਖਾਣ ਨੂੰ ਇਹ ਨਹੀਂ ਕਹਿਣਾ ਕਿ ਹਾਂ ਵੀ ਮਿੱਠੇ ਦੇ ਰੂਪ ਵਿੱਚ ਖਾ ਰਹੇ ਹਾਂ ਅਤੇ ਕੋਈ ਗੱਲ ਨਹੀਂ, ਜ਼ਿਆਦਾ ਮਿੱਠਾ ਹੈ, ਕੁਦਰਤੀ ਮਿੱਠਾ ਹੈ। ਅਤੇ ਫਿਰ ਪੇਠੇ ਤੋਂ ਬਾਅਦ, ਚਿੱਟੇ ਪੇਠੇ ਤੋਂ ਬਾਅਦ, ਸਫੇਦ ਪੇਠੇ ਤੋਂ ਬਾਅਦ ਹੁਣ ਗੱਲ ਕਰਾਂਗੇ ਜਿਹੜਾ ਫਲ ਅਸੀਂ ਖਾਂਦੇ ਹਾਂ ਉਹਨਾਂ ਖਾਣ ਦਾ ਪੂਰਾ ਫਾਇਦਾ ਲੈਣ ਲਈ ਕਿਹੜੇ ਨੁਕਤੇ ਹੈ ਜਿਹਦੇ ਲਈ ਅਸੀਂ ਕਹਿ ਲਈਏ ਕਿ ਫਲ ਦੇ ਪੂਰੇ ਫਾਇਦੇ ਲੈ ਸਕਦੇ ਹਾਂ। ਹੁਣ ਕੁਝ ਲੋਕ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਜ਼ਿਆਦਾ ਕਰਦੇ ਨੇ ਅਤੇ ਪਰ ਫਲਾਂ ਦੀ ਵਰਤੋਂ ਵੀ ਅੰਨੇਵਾਹ ਨਹੀਂ ਕਰਦੇ ਰਹਿਣਾ ਚਾਹੀਦਾ, ਇਸ ਗੱਲ ਦਾ ਵੀ ਧਿਆਨ ਰੱਖਣਾ, ਕਿਉਂਕਿ ਕੁਝ ਫਲਾਂ ਨੂੰ ਦੂਜੇ ਫਲ ਦੇ ਨਾਲ ਲੈਣ ਨਾਲ ਉਹਨਾਂ ਦਾ ਲਾਭ ਘੱਟ ਜਾਂਦਾ ਹੈ। ਕੁਝ ਫਲਾਂ ਨੂੰ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਹੈ ਅਤੇ ਕੁਝ ਫਲਾਂ ਨੂੰ ਸਵੇਰੇ ਖਾਣ ਨਾਲ ਉਹਨਾਂ ਦਾ ਲਾਭ ਜ਼ਿਆਦਾ ਮਿਲਦਾ ਹੈ ਅਤੇ ਕੁਝ ਫਲਾਂ ਦੀ ਵਰਤੋਂ ਖਾਣੇ ਤੋਂ ਪਹਿਲਾਂ ਕਰਨੀ ਲਾਭਕਾਰੀ ਹੁੰਦੀ ਹੈ। ਆਪਾਂ ਦੇਖਦੇ ਹਾਂ ਕੋਈ ਵੀ ਫਲ ਹੈ ਕਿਸੇ ਵੀ ਵੇਲੇ ਖਾ ਲੈਂਦੇ ਹਾਂ, ਖਾਣੇ ਦੇ ਨਾਲ ਵੀ ਖਾ ਲੈਂਦੇ ਹਾਂ, ਖਾਣੇ ਤੋਂ ਪਹਿਲਾਂ ਵੀ ਖਾਂਦੇ, ਬਾਅਦ 'ਚੋਂ ਵੀ ਖਾਂਦੇ, ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਹੈ। ਇਹ ਵੀ ਗੱਲ ਨੋਟ ਕਰੋ। ਦੇਖੋ ਮੈਨੂੰ ਨਾ ਹੁਣ ਡਕਾਰ ਆ ਗਏ, ਕਿਉਂ ਆ ਗਏ? ਕਿਉਂਕਿ ਮੇਰਾ ਜੀ ਕਰਦਾ ਕਿ ਮੈਂ ਫਲ ਖਾਵਾਂ। ਗੱਲ ਕਰ ਰਹੇ ਹਾਂ ਫਲ ਖਾਣ ਦਾ ਪੂਰਾ ਫਾਇਦਾ ਲੈਣ ਲਈ ਕਿਹੜੇ ਨੁਕਤੇ ਹੈ ਉਹ ਨੋਟ ਕਰਨੇ ਆ। ਠੰਡੀ ਤਸੀਰ ਵਾਲੇ ਫਲ ਧੁੱਪ ਸਮੇਂ ਵਰਤੋਂ ਕਰਨ 'ਤੇ ਜ਼ਿਆਦਾ ਗੁਣਕਾਰੀ ਸਾਬਤ ਹੁੰਦੇ ਨੇ, ਜਿਵੇਂ ਉਹਨਾਂ ਵਿੱਚ ਸ਼ਾਮਿਲ ਨੇ ਕੇਲਾ ਹੋ ਗਿਆ, ਸੰਤਰਾ, ਮੌਸੰਮੀ, ਅੰਗੂਰ। ਧੁੱਪ ਵਿੱਚ ਬੈਠ ਕੇ ਖਾਓ। ਧੁੱਪ ਵਿੱਚ ਬੈਠ ਕੇ ਦਾ ਮਤਲਬ ਕਿ ਸਿਆਲਾਂ 'ਚ ਖਾਣੇ ਹੁੰਦੇ ਆ, ਪਰ ਨੋਟ ਕਰੋ ਜਿਹੜਾ ਕੇਲਾ ਹੈ ਉਹ ਜਿਹੜਾ ਆਪਣਾ ਬਨਾਨਾ ਹੈ ਉਹ ਤਾਂ ਐਵਰਗ੍ਰੀਨ ਹੈ, ਜਦੋਂ ਮਰਜ਼ੀ ਤੁਸੀਂ ਖਾ ਸਕਦੇ ਹੋ। ਹੁਣ ਜਦੋਂ ਇਹ ਫਲ ਖਾਧੇ ਹੈ ਤਾਂ ਉਸ ਤੋਂ ਬਾਅਦ ਤੁਸੀਂ ਸ਼ਹਿਦ ਵੀ ਲੈ ਸਕਦੇ ਹਾਂ।

ਇਹਨਾਂ ਫਲਾਂ ਦਾ ਜਿਹੜਾ ਜੂਸ ਹੈ ਦਿਨ ਵਿੱਚ ਹੀ ਲਓ ਤਾਂ ਜ਼ਿਆਦਾ ਵਧੀਆ ਗੱਲ ਹੈ, ਅਤੇ ਸ਼ਾਮ ਤੋਂ ਬਾਅਦ ਇਹਨਾਂ ਦੀ ਵਰਤੋਂ ਠੰਡ ਲੱਗਣ ਦਾ ਕਾਰਨ ਬਣ ਸਕਦੀ ਹੈ। ਹੁਣ ਜੇਕਰ ਗੱਲ ਕਰੀਏ ਕਬਜ਼ ਵਾਲੇ ਰੋਗੀਆਂ ਲਈ ਪਪੀਤਾ ਜਿਹੜਾ ਕਬਜ਼ ਨਾਸ਼ੀ ਫਲ ਮੰਨਿਆ ਜਾਂਦਾ ਹੈ, ਇਸ ਦੀ ਵਰਤੋਂ ਭੋਜਨ ਤੋਂ ਬਾਅਦ ਕਰਨੀ ਚਾਹੀਦੀ ਹੈ ਕਬਜ਼ ਵਾਲੇ ਰੋਗੀਆਂ ਲਈ। ਅਮਰੂਦ ਵੀ ਚੰਗਾ ਮੰਨਿਆ ਜਾਂਦਾ ਹੈ ਅਤੇ ਅਮਰੂਦ ਦੀ ਵਰਤੋਂ ਵੀ ਭੋਜਨ ਕਰਨ ਤੋਂ ਬਾਅਦ ਕਰਨੀ ਚਾਹੀਦੀ ਹੈ। ਜੇਕਰ ਭੋਜਨ ਕਰਨ ਤੋਂ ਪਹਿਲਾਂ ਇਸ ਦੀ ਵਰਤੋਂ ਕਰੋਗੇ ਤਾਂ ਇਹ ਕਬਜ਼ ਨੂੰ ਹੋਰ ਵਧਾਏਗਾ। ਗੁਰਦੇ ਦੀ ਪੱਥਰੀ ਵਾਲੇ ਰੋਗੀਆਂ ਨੂੰ ਅਮਰੂਦ ਬੀਜ ਕੱਢ ਕੇ ਖਾਣਾ ਚਾਹੀਦਾ ਹੈ। ਅਤੇ ਜਾਮਣ ਦੀ ਗੱਲ ਕਰੀਏ ਤਾਂ ਜਾਮਣ ਦੇ ਮੌਸਮ ਵਿੱਚ ਜਾਮਣ ਖਾਲੀ ਪੇਟ ਨਹੀਂ ਖਾਣੀ ਚਾਹੀਦੀ। ਜਾਮਣ ਦੀ ਵਰਤੋਂ ਖਾਣਾ ਖਾਣ ਤੋਂ ਬਾਅਦ ਨਮਕ ਛਿੜਕ ਕੇ ਕਰਨੀ ਚਾਹੀਦੀ ਹੈ। ਨਮਕ ਲੱਗੇ ਜਾਮਣ ਹਾਜ਼ਮਕਾਰੀ ਹੁੰਦੇ ਨੇ। ਜਿਹੜਾ ਲੋਕਾਂ ਦਾ ਪੇਟ ਠੀਕ ਨਹੀਂ ਹੋ ਰਿਹਾ, ਢਿੱਡ ਠੀਕ ਨਹੀਂ ਰਹਿੰਦਾ, ਉਹਨਾਂ ਨੂੰ ਅੰਗੂਰ ਖਾਲੀ ਪੇਟ ਨਹੀਂ ਖਾਣੇ ਚਾਹੀਦੇ, ਕਿਉਂਕਿ ਅੰਗੂਰ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੌਂਫ ਖਾਣੀ ਲਾਭਕਾਰੀ ਹੁੰਦੀ ਹੈ ਜੇਕਰ ਤੁਸੀਂ ਖਾਣੇ ਵੀ ਹੈ। ਅਤੇ ਅੰਬ ਦੀ ਵਰਤੋਂ ਜੇਕਰ ਕਰਨੀ ਹੈ, ਜਿਵੇਂ ਹੁਣ ਗਰਮੀਆਂ ਆ ਗਈਆਂ, ਗਰਮੀਆਂ ਦੇ ਵਿੱਚ ਕਿੰਨੇ ਅੰਬ ਮੰਡੀਆਂ ਦੇ ਵਿੱਚ ਆਏ ਹੈ। ਹੁਣ ਆਪਾਂ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਅੰਬ ਬੜੇ ਮਸ਼ਹੂਰ ਹੈ। ਅੰਬਾਂ ਦੀ ਕਿਸਮ ਵੀ ਦੇਖੋ ਕਿੰਨੀ ਆ, ਲੰਗੜਾ ਅੰਬ, ਸੈਦਾ ਅੰਬ, ਪਤਾ ਨਹੀਂ ਕਿਹੜਾ ਕਿਹੜਾ ਅੰਬ। ਹੁਣ ਮੈਂ ਕਿਹੜਾ ਕਿਹੜਾ ਨਾਂ ਯਾਦ ਰੱਖਾਂ ਤਾਂ ਤੁਹਾਨੂੰ ਦੱਸਾਂ, ਤੁਹਾਨੂੰ ਸਾਰਾ ਹੀ ਪਤਾ। ਹੁਣ ਅੰਬ ਦੀ ਵਰਤੋਂ ਜਿਹੜੀ ਹੈ ਖਾਲੀ ਪੇਟ ਨਹੀਂ ਕਰਨੀ ਚਾਹੀਦੀ ਹੈ, ਇਸ ਨਾਲ ਭੁੱਖ ਘੱਟ ਜਾਂਦੀ ਹੈ ਅਤੇ ਅੰਬ ਵੀ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਅਤੇ ਫਾਲਸੇ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਨਮਕ ਲਗਾ ਕੇ ਖਾਣਾ ਚਾਹੀਦਾ ਹੈ, ਕਿਉਂਕਿ ਇਸ ਦੇ ਬੀਜਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਹੈ, ਕਿਉਂਕਿ ਇਹਨਾਂ ਦੇ ਬੀਜ ਚਬਾਉਣ ਵਿੱਚ ਸਖ਼ਤ ਹੁੰਦੇ ਨੇ। ਸੇਬ ਅਤੇ ਮਿੱਠਾ ਅਨਾਰ ਹੈ ਜਿਹੜਾ ਹੈ, ਤੁਸੀਂ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਖਾ ਸਕਦੇ ਹੋ। ਦੇਖੋ ਕਿੰਨਾ ਵਧੀਆ ਗੁਣਕਾਰੀ ਹੈ ਸੇਬ ਅਤੇ ਮਿੱਠਾ ਅਨਾਰ। ਮਿੱਠਾ ਅਨਾਰ ਮਤਲਬ ਕਿ ਦਾਣੇ ਕੱਢ ਕੇ ਖਾਣੇ ਆ, ਕਿਉਂਕਿ ਮੈਨੂੰ ਤਾਂ ਥੋੜ੍ਹਾ ਜਿਹਾ ਇਹ ਲੱਗਦਾ ਕਿ ਪਹਿਲਾਂ ਅਨਾਰ ਨੂੰ ਤੁਸੀਂ ਹੱਥਾਂ ਨਾਲ ਤਾਂ ਬਹੁਤ ਔਖਾ ਹੁੰਦਾ ਹੈ, ਕਿਉਂਕਿ ਹੱਥ ਬੜੇ ਮਜ਼ਬੂਤ ਚਾਹੀਦੇ ਆ ਤੋੜਨ ਨੂੰ। ਜੇਕਰ ਤੁਸੀਂ ਕਰਦ ਨਾਲ ਕੱਟ ਵੀ ਲਿਆ ਤਾਂ ਉਹਦੇ ਵਿੱਚ ਜਿਹੜੇ ਆ ਉਹਦੇ ਦਾਣੇ ਜਿਹੜੇ ਆ ਕੱਢਣੇ ਅਨਾਰ ਦੇ ਦਾਣੇ ਕੱਢ ਕੇ, ਉਹ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਨਾ ਕਿ ਜੱਦੋ ਜਹਿਦ ਬੜੀ ਆ, ਪਰ ਅਨਾਰ ਵਰਗਾ ਕਹਿ ਲਈਏ ਕਿ ਗੁਣਕਾਰੀ ਫਲ ਵੀ ਕੋਈ ਨਹੀਂ ਹੈਗਾ। ਸੇਬ ਅਤੇ ਅਨਾਰ ਹਮੇਸ਼ਾ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਖਾ ਸਕਦੇ ਹੋ। ਅਤੇ ਗਰਮੀਆਂ ਵਿੱਚ ਹਦਵਾਣੇ ਅਤੇ ਖਰਬੂਜੇ ਦੀ ਬਹਾਰ ਹੈ। ਦੇਖੋ ਕਿੰਨੇ ਖਰਬੂਜੇ ਆਏ ਆ, ਹੈ ਨਾ, ਕਿੰਨੇ ਤਰ੍ਹਾਂ ਦੇ ਖਰਬੂਜੇ ਆ, ਬੋਵੀ ਖਰਬੂਜਾ। ਹਦਵਾਣਿਆਂ ਦੇ ਵਿੱਚ ਵੀ ਕਿਸਮਾਂ ਬੜੀਆਂ ਹੈ। ਮੈਨੂੰ ਤਾਂ ਥੋੜ੍ਹਾ ਜਿਹਾ ਇੰਨਾ ਹੀ ਪਤਾ ਹੁੰਦਾ ਹੈ ਕਿ ਆ ਜ਼ਿਆਦਾ ਜਿਹੜਾ ਹਰਾ, ਜ਼ਿਆਦਾ ਡਾਰਕ ਜਿਹਨੂੰ ਜੈੱਡ ਗ੍ਰੀਨ ਕਹਿ ਦਿੰਦੇ ਆ, ਉਹ ਮੈਨੂੰ ਜ਼ਿਆਦਾ ਸਵਾਦ ਲੱਗਦਾ, ਕਿਉਂਕਿ ਜ਼ਿਆਦਾ ਸ਼ਾਇਦ ਮਿੱਠਾ ਹੋਏਗਾ। ਅਤੇ ਜੇਕਰ ਇਸੇ ਹੀ ਕਹਿ ਲਈਏ ਧਾਰੀਆਂ ਵਾਲਾ, ਜਿੱਦਾਂ ਆਪਾਂ ਆਮ ਕਹਿੰਦੇ ਹਾਂ, ਹਦਵਾਣਿਆਂ ਦੀਆਂ ਵੀ ਕਿਸਮਾਂ ਹੈ ਨਾ। ਹੁਣ ਤਾਂ ਇੱਕ ਬਿਨਾਂ ਧਾਰੀਆਂ ਵਾਲਾ ਵੀ ਹੈਗਾ ਹਦਵਾਣਾ ਆਉਂਦਾ। ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਨਾਰੀਅਲ ਹੈ, ਨਾਰੀਅਲ ਪਾਣੀ ਵਾਲਾ ਜਿਹੜਾ ਆਪਾਂ ਪਾਣੀ ਪੀਂਦੇ ਨਾ ਨਾਰੀਅਲ ਦਾ, ਉਹ ਵਾਲਾ ਨਾਰੀਅਲ ਹੈ, ਪਰ ਨਹੀਂ, ਉਹ ਵੀ ਹਦਵਾਣੇ ਦੀ ਇੱਕ ਕਿਸਮਤ। ਉਹ ਵੀ ਹਦਵਾਣੇ ਦੀ ਇੱਕ ਕਿਸਮ ਹੈ। ਅਤੇ ਗਰਮੀਆਂ ਵਿੱਚ ਦਵਾਣੇ ਅਤੇ ਖਰਬੂਜੇ ਦੀ ਬਹਾਰ ਹੋਣ ਕਰਕੇ ਅਸੀਂ ਬਹੁਤ ਖਾਂਦੇ ਹਾਂ। ਅਤੇ ਇਹਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਜਿਹੜਾ ਹੈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਪਾਣੀ ਪੀ ਲਈਏ, ਚੰਗੀ ਗੱਲ ਹੈ, ਪਰ ਜਦੋਂ ਤੁਸੀਂ ਖਾ ਲਿਆ ਉਸ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਹਨਾਂ ਫਲਾਂ ਨੂੰ ਖਾਣ ਤੋਂ ਤੁਰੰਤ ਪਹਿਲਾਂ ਇਹਨਾਂ ਨੂੰ ਕੱਟੋ। ਕਾਫ਼ੀ ਦੇਰ ਪਹਿਲਾਂ ਕੱਟਿਆ ਹੋਇਆ ਜਿਹੜਾ ਇਹ ਫਲ ਨੁਕਸਾਨਦਾਇਕ ਹੁੰਦਾ ਹੈ। ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਖਾਣਾ ਉਦੋਂ ਹੀ ਖਾਣਾ। ਹਦਵਾਣਾ ਜਿਹੜਾ ਹੈ ਸਵੇਰ ਸਮੇਂ ਖਾ ਲੈਣਾ ਚਾਹੀਦਾ ਹੈ ਅਤੇ ਖਰਬੂਜਾ ਭੋਜਨ ਤੋਂ ਬਾਅਦ ਖਾਇਆ ਜਾਵੇ ਤਾਂ ਲਾਭਕਾਰੀ ਇੰਨਾ ਹੈ, ਤੁਹਾਡਾ ਸਵਾਦ ਵੀ ਪੂਰਾ ਹੋਵੇਗਾ ਅਤੇ ਤੁਹਾਡੇ ਵਿੱਚ ਜਿਹੜੀ ਹੈ ਐਨਰਜੀ ਵੀ ਭਰਪੂਰ ਮਾਤਰਾ ਵਿੱਚ ਦੇਵੇਗਾ। ਕਿਉਂਕਿ ਜਿਹੜੀ ਤੁਸੀਂ ਕਹਿੰਦੇ ਨਾ ਕਿ ਮਿੱਠਾ ਚਾਹੀਦਾ, ਮੈਨੂੰ ਮਿੱਠਾ ਬਹੁਤ ਜ਼ਿਆਦਾ ਖਾਣਾ, ਖਾਣ ਦਾ ਸ਼ੌਕੀਨ ਆ, ਜਾਂ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ, ਉਹ ਜਿਹੜੀ ਹੈ ਸਵਾਦੀ ਜਿਹੜੀ ਹੈ, ਜਿਹੜਾ ਸਵਾਦਿਸ਼ਟ ਜਿਹੜਾ ਫਲ ਹੈ, ਮੈਂ ਤਾਂ ਕਹਿੰਦਾ ਸਭ ਤੋਂ ਜ਼ਿਆਦਾ ਮੈਨੂੰ ਤਾਂ ਖਰਬੂਜਾ ਹੀ ਲੱਗਦਾ। ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਦੀ ਵਰਤੋਂ ਨਾ ਕਰੋ, ਕਿਉਂਕਿ ਫਲ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਤੇ ਫਲ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਫਲ ਨੂੰ ਧੋ ਲੈਣਾ ਚਾਹੀਦਾ ਹੈ ਅਤੇ ਮੌਸਮ ਮੁਤਾਬਕ ਹੀ ਫਲ ਖਾਣਾ ਸਿਹਤ ਲਈ ਲਾਭਕਾਰਕ ਹੀ ਹੁੰਦਾ ਹੈ। ਅਤੇ ਮਿੱਠੇ ਅਤੇ ਖੱਟੇ ਫਲਾਂ ਦੀ ਵਰਤੋਂ ਇਕੱਠਿਆਂ ਨਹੀਂ ਕਰਨੀ ਚਾਹੀਦੀ। ਦੇਖੋ ਫਲ ਖਾਣ ਦੀ ਵਿਧੀ ਦੱਸ ਦਿੱਤੀ ਆਪਾਂ, ਫਲ ਖਾਣ ਦੇ ਸਾਰੇ ਸ਼ੌਕੀਨ ਹੈ, ਖਾਣਾ ਵੀ ਚਾਹੀਦਾ ਹੈ, ਕਿਉਂਕਿ ਸਰੀਰ ਦੇ ਵਿੱਚ ਐਨਰਜੀ ਰੱਖਣੀ ਹੈ। ਆਪਣੇ ਕਿਸੇ ਵੀ ਚੀਜ਼ ਦੀ ਘਾਟ, ਖੂਨ ਦੀ ਘਾਟ ਆ ਗਈ ਹੈ ਜਾਂ ਕਮਜ਼ੋਰੀ ਆ ਗਈ ਹੈ, ਤਾਂ ਆਪਾਂ ਉਦੋਂ ਲਿਆ ਕੇ ਫਲ ਖਾਂਦੇ ਹਾਂ, ਉਹਦੇ ਨਾਲ ਚੰਗਾ ਅਸੀਂ ਰੋਜ਼ਾਨਾ ਰੂਟੀਨ ਦਾ ਇਹ ਵਧੀਆ ਹਿੱਸਾ ਬਣਾ ਲਈਏ। ਅਤੇ ਫਿਲਮ ਜਿਹੜੀ ਹੈਗੀ ਹੈ ਜਮਲਾ ਜੱਟ ਤੋਂ, ਮੇਰੇ ਕੋਲ ਬੜਾ ਸੋਹਣਾ ਸ਼ਮਸ਼ਾਦ ਬੇਗਮ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਹੈ, ਕਿਉਂਕਿ ਹੋਮ ਸਵੀਟ ਹੋਮ ਦੇ ਵਿੱਚ ਜਾਣਕਾਰੀ ਦੇ ਨਾਲ ਨਾਲ ਗੀਤ ਵੀ ਸੁਣਾਉਣੇ ਆ। ਅਤੇ ਐਫ ਐਮ ਰੇਨਬੋ ਦੇ ਉੱਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਹੋਮ ਸਵੀਟ ਹੋਮ ਆਰ ਜੇ ਰਣਜੀਤ ਦੇ ਨਾਲ, ਅਤੇ ਇਸ ਗੀਤ ਨੂੰ ਕਰੋ ਇੰਜੋਏ।

ਦੋਸਤੋ, ਅਸੀਂ ਤਾਂ ਲਾ ਕੇ ਨਿਭਾ ਰਹੇ ਹਾਂ ਚੰਗੀ ਤਰ੍ਹਾਂ। ਤੁਹਾਡੀ ਸਾਡੇ ਨਾਲ ਲੱਗੀ ਹੋਈ ਹੈ ਅਤੇ ਸਾਡੀ ਤੁਹਾਡੇ ਨਾਲ ਲੱਗੀ ਹੋਈ ਹੈ, ਅਤੇ ਗੱਲ ਕਰਾਂਗੇ ਹੋਮ ਸਵੀਟ ਹੋਮ ਦੇ ਵਿੱਚ ਹੁਣ ਗਰਮੀਆਂ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਕਿਵੇਂ ਬਚਣਾ ਹੈ। ਅਚਾਨਕ ਗਰਮ ਮੌਸਮ ਦੇ ਵਿੱਚ ਜਾਣ ਨਾਲ ਚਮੜੀ ਦੀਆਂ ਜਿਹੜੀਆਂ ਖੂਨ ਦੀਆਂ ਨਾਲੀਆਂ ਫੈਲ ਜਾਂਦੀਆਂ ਨੇ ਤਾਂ ਕਿ ਸਰੀਰ ਦੀ ਗਰਮੀ ਸੌਖਿਆਂ ਹੀ ਬਾਹਰ ਨਿਕਲ ਸਕੇ ਅਤੇ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ, ਜਿਸ ਨਾਲ ਬਾਸ਼ਪੀਕਰਨ ਨਾਲ ਸਰੀਰ ਦੀ ਗਰਮੀ ਤੇਜ਼ੀ ਨਾਲ ਨਿਕਲਦੀ ਹੈ ਅਤੇ ਸਾਹ ਤੇਜ਼ੀ ਨਾਲ ਚੱਲਣ ਲੱਗਦਾ ਹੈ। ਭੁੱਖ ਘੱਟ ਲੱਗਦੀ ਹੈ ਕਿਉਂਕਿ ਗਰਮੀ ਦੇ ਵਿੱਚ ਸਾਨੂੰ ਐਂ ਜ਼ਿਆਦਾ ਅਸੀਂ ਪਾਣੀ ਵੀ ਪੀਂਦੇ ਹਾਂ, ਉਹਦਾ ਵੀ ਕਾਰਨ ਹੁੰਦਾ ਹੈ ਕਿ ਜਿਹੜੀ ਭੁੱਖ ਸਾਡੀ ਹੈ ਉਹ ਸਾਨੂੰ ਘੱਟ ਲੱਗਦੀ ਹੈ ਅਤੇ ਨਬਜ਼ ਤੇਜ਼ੀ ਨਾਲ ਚੱਲਣ ਲੱਗਦੀ ਹੈ। ਪਿਆਸ ਵੀ ਬਹੁਤ ਲੱਗਦੀ ਹੈ ਜ਼ਿਆਦਾ ਗਰਮੀ ਦੇ ਵਿੱਚ। ਜੇਕਰ ਜ਼ਰੂਰਤ ਅਨੁਸਾਰ ਪਾਣੀ ਦੀ ਪੂਰਤੀ ਨਹੀਂ ਕੀਤੀ ਜਾਂਦੀ, ਅਸੀਂ ਪਾਣੀ ਜ਼ਿਆਦਾ ਨਹੀਂ ਪੀਂਦੇ ਹਾਂ ਤਾਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਸਥਿਤੀ ਗੰਭੀਰ ਹੋ ਜਾਂਦੀ ਹੈ। ਅਤੇ ਲਗਾਤਾਰ ਗਰਮ ਮੌਸਮ ਵਿੱਚ ਰਹਿਣ ਉੱਤੇ ਸਰੀਰ ਵਿੱਚ ਕੁਝ ਹੱਦ ਤੱਕ ਇਸ ਦਾ ਅਸਰ ਵੀ ਦੇਖਣ ਨੂੰ ਮਿਲਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਨੂੰ ਬੁਖਾਰ ਚੜ੍ਹ ਗਿਆ, ਉਹਦਾ ਰੀਜ਼ਨ ਕੀ ਹੈ, ਜਾਂ ਤਾਂ ਅਸੀਂ ਧੁੱਪ ਦੇ ਵਿੱਚ ਜੇਕਰ ਨਿਕਲੇ ਹਾਂ ਅਤੇ ਆਪਣੇ ਆਪ ਨੂੰ ਪੂਰਾ ਢੱਕਿਆ ਨਹੀਂ ਹੈ, ਬਾਹਾਂ ਨਹੀਂ ਢੱਕੀਆਂ ਹੋਈਆਂ, ਅਤੇ ਜਾਂ ਫਿਰ ਤੁਸੀਂ ਪਾਣੀ ਜ਼ਿਆਦਾ ਨਹੀਂ ਪੀਂਦੇ, ਜੋ ਡੀਹਾਈਡਰੇਸ਼ਨ ਕਰਕੇ ਇਹ ਵੀ ਕਾਰਨ ਬਣਦਾ ਹੈ ਕਿ ਤੁਹਾਨੂੰ ਜਿਹੜੀ ਹੈ ਬੁਖਾਰ ਹੋਣ ਦਾ ਕਾਰਨ ਵੀ ਬਣਦਾ ਹੈ, ਇੱਥੋਂ ਤੱਕ ਕਿ ਪੇਟ ਖਰਾਬ ਹੋਣ ਤੱਕ ਦੀ ਵੀ ਸਮੱਸਿਆ ਆ ਜਾਂਦੀ ਹੈ। ਲਗਾਤਾਰ ਗਰਮ ਮੌਸਮ ਵਿੱਚ ਰਹਿਣ ਉੱਤੇ ਸਰੀਰ ਵਿੱਚ ਕੁਝ ਹੱਦ ਤੱਕ ਇਸਦਾ ਆਦੀ

ਹੋ ਜਾਂਦਾ ਹੈ ਪਰ ਪਸੀਨਾ ਨਿਕਲਣ ਦੀ ਤਾਕਤ ਘੱਟ ਜਾਂਦੀ ਹੈ ਅਤੇ ਪਸੀਨੇ ਵਿੱਚ ਨਮਕ ਦੀ ਮਾਤਰਾ ਘੱਟ ਹੋ ਜਾਣ ਕਰਕੇ ਵਿਅਕਤੀ ਗਰਮੀ ਨੂੰ ਬਿਹਤਰ ਚੰਗੇ ਢੰਗ ਨਾਲ ਸਹਿਣ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇਹ ਵੀ ਗੱਲ ਸਾਹਮਣੇ ਆਉਂਦੀ ਹੈ ਜਿਵੇਂ ਮਾਰ ਕਹਿੰਦੇ ਨੇ। ਗਰਮੀ ਕਾਰਨ ਅਸੀਂ ਅਕਸਰ ਦੇਖਦੇ ਹਾਂ ਨਿਡਾਲ ਜਿਹਾ ਹੋ ਜਾਂਦਾ ਸਰੀਰ, ਹੈ ਨਾ, ਟੁੱਟਿਆ ਟੁੱਟਿਆ ਥੱਕਿਆ ਥੱਕਿਆ ਲੱਗਦਾ।

ਹੋ ਜਾਂਦਾ ਹੈ ਪਰ ਪਸੀਨਾ ਨਿਕਲਣ ਦੀ ਤਾਕਤ ਘੱਟ ਜਾਂਦੀ ਹੈ ਅਤੇ ਪਸੀਨੇ ਵਿੱਚ ਨਮਕ ਦੀ ਮਾਤਰਾ ਘੱਟ ਹੋ ਜਾਣ ਕਰਕੇ ਵਿਅਕਤੀ ਗਰਮੀ ਨੂੰ ਬਿਹਤਰ ਚੰਗੇ ਢੰਗ ਨਾਲ ਸਹਿਣ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇਹ ਵੀ ਗੱਲ ਸਾਹਮਣੇ ਆਉਂਦੀ ਹੈ ਜਿਵੇਂ ਮਾਰ ਕਹਿੰਦੇ ਨੇ। ਗਰਮੀ ਕਾਰਨ ਅਸੀਂ ਅਕਸਰ ਦੇਖਦੇ ਹਾਂ ਨਿਡਾਲ ਜਿਹਾ ਹੋ ਜਾਂਦਾ ਸਰੀਰ, ਹੈ ਨਾ, ਟੁੱਟਿਆ ਟੁੱਟਿਆ ਥੱਕਿਆ ਥੱਕਿਆ ਲੱਗਦਾ ਹੈ ਗਰਮੀ ਦੇ ਮੌਸਮ ਵਿੱਚ। ਇਹ ਆਮ ਸਮੱਸਿਆ ਕਿਉਂਕਿ ਜ਼ਿਆਦਾ ਵੀ ਇਹ ਜਿਹੜਾ ਮਾਤਰਾ ਵਿੱਚ ਪਸੀਨਾ ਆਉਣ ਨਾਲ ਸਰੀਰ ਵਿੱਚ ਪਾਣੀ ਅਤੇ ਖਣਿਜ ਲੂਣਾਂ ਦੀ ਕਮੀ ਹੋ ਜਾਂਦੀ ਹੈ ਅਤੇ ਹੋ ਸਕਦੀ ਹੈ ਸਕਦੀ ਹੀ ਰੱਖਣਾ, ਕਿਉਂਕਿ ਜੇਕਰ ਇਹੋ ਜਿਹੀ ਕਮੀ ਆਉਂਦੀ ਹੈ ਤਾਂ ਉਸਦਾ ਪਹਿਲਾਂ ਹੀ ਤੋੜ ਕਰਨਾ ਹੈ ਕਿ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੈ ਉਹ ਅਸੀਂ ਜ਼ਿਆਦਾ ਖਾਈਏ। ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹੈ, ਜਿਵੇਂ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਖਰਬੂਜਾ ਅਤੇ ਹਦਵਾਣਾ ਖਾਣਾ ਚਾਹੀਦਾ ਹੈ, ਇਸ ਦੇ ਨਾਲ ਹੀ ਨਿੰਬੂ ਪਾਣੀ ਵੀ ਪੀਣਾ ਚਾਹੀਦਾ ਹੈ। ਹੁਣ ਜੇਕਰ ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ ਗਰਮੀ ਕਰਕੇ, ਜਿਹੜਾ ਪਿਸ਼ਾਬ ਦੀ ਮਾਤਰਾ ਵੀ ਘੱਟ ਜਾਂਦੀ ਹੈ ਅਤੇ ਬੁੱਲ ਅਤੇ ਮੂੰਹ ਸੁੱਕਦਾ ਹੈ, ਸਰੀਰ ਬੇਜਾਨ ਜਿਹਾ ਮਹਿਸੂਸ ਕਰਦਾ ਹੈ, ਅਤੇ ਇਹਨਾਂ ਪਰੇਸ਼ਾਨੀਆਂ ਦੇ ਹੋਣ ਉੱਤੇ ਠੰਡੀ ਹਵਾਦਾਰ ਥਾਂ ਉੱਤੇ ਆਰਾਮ ਕਰਨਾ ਚਾਹੀਦਾ ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਕੋਸ਼ਿਸ਼ ਇਹ ਕਰੋ ਕਿ ਜਿਹੜੀ ਪਾਣੀ ਦੀ ਬੋਤਲ ਹੈ ਹਮੇਸ਼ਾ ਨਾਲ ਰੱਖੋ, ਕਿਉਂਕਿ ਪਾਣੀ ਜਿਹੜਾ ਗਰਮੀਆਂ ਦੇ ਵਿੱਚ ਬਹੁਤ ਜ਼ਰੂਰੀ ਹੈ। ਆਪਾਂ ਅਕਸਰ ਦੇਖਦੇ ਹਾਂ ਨਾ ਕਿ ਕਈ ਵਾਰੀ ਸਾਨੂੰ ਪਿਆਸ ਲੱਗਦੀ ਹੈ ਪਰ ਰਾਹ ਵਿੱਚ ਕਿਤੇ ਵੀ ਸਾਨੂੰ ਪਾਣੀ ਨਹੀਂ ਮਿਲਦਾ, ਅਤੇ ਜੇਕਰ ਪਾਣੀ ਨਹੀਂ ਮਿਲਦਾ ਤਾਂ ਸਾਡੇ ਕੋਲ ਆਪਣੀ ਪਾਣੀ ਦੀ ਬੋਤਲ ਹੋਏਗੀ, ਉਹ ਅਸੀਂ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਕਰ ਲਉਂਗੇ, ਜਿਹੜੀ ਡੀਹਾਈਡਰੇਸ਼ਨ ਦੀ ਸਮੱਸਿਆ ਹੈ ਉਹ ਦੂਰ ਹੋ ਜਾਵੇਗੀ। ਹੁਣ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਤੁਸੀਂ ਨਹਾਉਂਦੇ ਹੋ ਸਵੇਰੇ, ਬਾਥਿੰਗ ਕਰਦੇ ਹੋ, ਉਹਦੇ ਲਈ ਜਿਹੜਾ ਇਸ਼ਨਾਨ ਕਰਦੇ ਹੋ ਠੰਡਾ ਪਾਣੀ ਵਰਤਿਆ ਜਾਵੇ, ਤਾਜ਼ਾ ਪਾਣੀ ਵਰਤਿਆ ਜਾਵੇ, ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਅਤੇ ORS ਦਾ ਘੋਲ ਜਾਂ ਹੋਰ ਠੰਡੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਲਜੀਰੇ ਦੀ ਵਰਤੋਂ ਤਾਂ ਕਰਨੀ ਚਾਹੀਦੀ ਹੈ, ਕਿਉਂਕਿ ਗਲੂਕੋਜ਼ ਵਿੱਚ ਵੀ ਮੈਂ ਕਹਿੰਦਾ ਇੰਨੀ ਕੁ ਤਾਕਤ ਹੁੰਦੀ ਹੈ, ਜਿਹੜਾ ਤੁਹਾਡਾ ਨਿਟਾਲ ਹੋਇਆ ਨਾ ਸਰੀਰ ਉਹ ਤੁਹਾਡਾ ਦੁਬਾਰਾ ਖੜਾ ਹੋ ਜਾਏਗਾ, ਸਰੀਰ ਦਾ ਜਿਹੜਾ ਜੁੱਸਾ ਜਿਹੜਾ ਹੈ ਤੁਹਾਡਾ ਇੱਕ ਵਾਰੀ ਫਿਰ ਐਵੇਂ ਆ ਜਾਏਗਾ ਕਿ ਹਾਂ ਵੀ ਦੱਸੋ ਕਿਹੜਾ ਕੰਮ ਕਰਨਾ। ਹੁਣ ਗਰਮੀਆਂ ਕਾਰਨ ਮਾਸਪੇਸ਼ੀਆਂ ਵਿੱਚ ਵੀ ਅਕੜਨ ਆ ਜਾਂਦੀ ਹੈ। ਗਰਮੀ ਦੇ ਮੌਸਮ ਵਿੱਚ ਪਸੀਨੇ ਦੇ ਨਾਲ ਸੋਡੀਅਮ ਕਲੋਰਾਈਡ ਦੇ ਜੋ ਕਿ ਨਮਕ ਹੈ ਦੇ ਨਿਕਲਣ ਨਾਲ ਇਸਦੀ ਕਮੀ ਕਾਰਨ ਵਿਸ਼ੇਸ਼ ਤੌਰ ਉੱਤੇ ਪੈਰਾਂ ਦੀਆਂ ਮਾਸਪੇਸ਼ੀਆਂ ਵਿੱਚ ਅਕੜਨ ਆ ਜਾਂਦੀ ਹੈ, ਦਰਦ ਖਿੱਚ ਪੈਦਾ ਹੁੰਦੀ ਹੈ, ਖਿਚਾਅ ਪੈਦਾ ਹੁੰਦਾ ਹੈ ਜਿਸ ਨਾਲ ਮਰੀਜ਼ ਬੇਚੈਨ ਰਹਿੰਦਾ ਹੈ ਅਤੇ ਰਾਤ ਨੂੰ ਨੀਂਦ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਪੈਰ ਦੀਆਂ ਜਿਹੜੀਆਂ ਹੈ ਅੱਡੀਆਂ ਬੜੀਆਂ ਦੁਖਦੀਆਂ ਪਈਆਂ ਹੈ ਜਾਂ ਖਿੱਚ ਬੜੀ ਪਈ ਹੈ ਜਾਂ ਲੱਤਾਂ ਬੜੀਆਂ ਦੁਖਣ ਦੀਆਂ, ਉਹਦਾ ਕਾਰਨ ਇਹ ਹੈ ਕਿ ਜਿਹੜਾ ਪਸੀਨੇ ਦੇ ਨਾਲ ਜਿਹੜਾ ਸੋਡੀਅਮ ਕਲੋਰਾਈਡ ਦੀ ਨਿਕਲਣ ਕਰਕੇ ਜਿਹੜੀ ਕਮੀ ਆਈ ਆ ਉਸਨੂੰ ਪੂਰਾ ਕਿਵੇਂ ਕਰਨਾ ਹੈ। ਹੁਣ ਇਹਨਾਂ ਮਰੀਜ਼ਾਂ ਨੂੰ ਆਪਣੇ ਭੋਜਨ ਵਿੱਚ ਜਿਹੜਾ ਹੈ ਜੇਕਰ ਇਹੋ ਜਿਹੀ ਸਮੱਸਿਆ ਹੈ ਕਿਸੇ ਨੂੰ, ਉਹ ਮਰੀਜ਼ ਹੈ ਇਹੋ ਜਿਹੀ ਸਮੱਸਿਆ ਦਾ, ਤਾਂ ਨਮਕ ਦੀ ਮਾਤਰਾ ਜ਼ਿਆਦਾ ਵਧਾ ਦੇਣੀ ਚਾਹੀਦੀ ਹੈ ਅਤੇ ਨਮਕ ਅਤੇ ਖੰਡ ਦਾ ਜਿਹੜਾ ਸ਼ਰਬਤ ਪੀਣਾ ਚਾਹੀਦਾ ਹੈ। ਇਸ ਮੌਸਮ ਵਿੱਚ ਜ਼ਿਆਦਾ ਮਿਹਨਤ ਭਾਰੀ ਕਸਰਤ ਨਹੀਂ ਕਰਨੀ ਚਾਹੀਦੀ। ਹੁਣ ਗਰਮੀ ਕਾਰਨ ਬੁਖਾਰ ਵੀ ਹੁੰਦਾ ਹੈ। ਕਦੀ ਕਦੀ ਅਸੀਂ ਦੇਖਦੇ ਹਾਂ ਕਿ ਮੌਸਮ ਵਿੱਚ ਸਰੀਰ ਵਿੱਚੋਂ ਨਿਕਲਣ ਨਾਲ ਵਾਤਾਵਰਨ ਦੇ ਜਜ਼ਬ ਹੋਣ ਵਾਲੀ ਜਿਹੜੀ ਗਰਮੀ ਕਾਰਨ ਬੁਖਾਰ ਆ ਜਾਂਦਾ ਹੈ। ਪਹਿਲਾਂ ਵੀ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਬੁਖਾਰ ਬਹੁਤ ਜਲਦੀ ਹੋ ਜਾਂਦਾ ਹੈ, ਕਿਉਂਕਿ ਅੱਤ ਦੀ ਗਰਮੀ ਜਦੋਂ ਪਏਗੀ ਅਤੇ ਆਪਾਂ ਵੀ ਲਾਪਰਵਾਹ ਹੋ ਕੇ ਤੁਸੀਂ ਨਿਕਲ ਰਹੇ ਹੋ, ਕੋਸ਼ਿਸ਼ ਤਾਂ ਇਹ ਕਰੋ ਕਿ ਜਿਹੜਾ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਉਹਦੇ ਵਿੱਚ ਤੁਸੀਂ ਅਵੋਇਡ ਕਰੋ ਬਾਹਰ ਨਿਕਲਣਾ। ਜੇਕਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਹੀ ਜਾਇਆ ਜਾਵੇ, ਨਹੀਂ ਤਾਂ ਚੁੱਪ ਕਰਕੇ ਜਿੱਥੇ ਤੁਸੀਂ ਆਫਿਸ 'ਚ ਕੰਮ ਕਰ ਰਹੇ ਹੋ ਜਾਂ ਕਿਸੇ ਫੈਕਟਰੀ 'ਚ ਕੰਮ ਕਰ ਰਹੇ ਹੋ, ਅਤੇ ਖਾਸ ਕਰ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਜੇਕਰ ਉਹ ਵੀ ਕਿਤੇ ਧੁੱਪੇ ਕੰਮ ਕਰ ਰਿਹਾ ਤਾਂ ਕੋਸ਼ਿਸ਼ ਕਰਨ ਕਿ ਉਹ ਤਰਪਾਲ ਜਿਹੜੀ ਹੈ ਉਹਦਾ ਸਹਾਰਾ ਲੈਣ, ਉਹਨੂੰ ਆਪਣੇ ਉੱਤੇ ਲਾ ਕੇ ਤਾਂ ਕੰਮ ਕਰਨ ਜਾਂ ਉਹਲਾ ਕਰ ਲੈਣ ਕਿਸੇ ਚੀਜ਼ ਦਾ ਜਿਸ ਨਾਲ ਉਹ ਕੰਮ ਵੀ ਕਰਦੇ ਰਹਿਣ, ਸਿਹਤ ਵੀ ਠੀਕ ਰਹੇ ਅਤੇ ਗਰਮੀ ਵੀ ਜ਼ਿਆਦਾ ਨਾ ਲੱਗੇ। ਗਰਮੀ ਕਾਰਨ ਜਿਹੜਾ ਬੁਖਾਰ ਆ ਜਾਂਦਾ ਹੈ ਇਹ ਅਖੀਰ ਜਿਹੜਾ ਮਰੀਜ਼ ਹੈ ਉਹਨੂੰ ਠੰਡੀ ਥਾਂ ਉੱਤੇ ਲੰਮੇ ਪਾ ਦੇਣਾ ਚਾਹੀਦਾ ਹੈ, ਖਾਸ ਕਰ ਜਿਹੜੇ ਧੁੱਪੇ ਕੰਮ ਕਰਦੇ ਆ, ਕਿਉਂਕਿ ਤੁਸੀਂ ਨੋਟ ਕਰਿਓ ਕਿ ਤੁਹਾਨੂੰ ਕੰਮ ਕਰਦੇ ਕਰਦੇ ਪਸੀਨਾ ਨਿਕਲ ਹੀ ਜਾਣਾ, ਤੁਹਾਡਾ ਸਰੀਰ ਗਰਮ ਹੋ ਜਾਂਦਾ ਹੈ। ਖਾਸ ਕਰ ਜਿਹੜੇ ਸਾਡੇ ਮਜ਼ਦੂਰ ਭਰਾ ਨੇ, ਮਜ਼ਦੂਰ ਦੋਸਤ ਨੇ, ਉਹ ਜਿਹੜਾ ਜਦੋਂ ਕੰਮ ਕਰਦੇ ਆ ਧੁੱਪੇ ਤਾਂ ਉਹਨਾਂ ਨੂੰ ਲੱਗਦਾ ਖਰੇ ਸ਼ਾਇਦ ਉੱਦਾਂ ਸੇਕ ਨਿਕਲ ਰਿਹਾ, ਪਰ ਨਹੀਂ, ਉਹ ਬੁਖਾਰ ਵੀ ਹੋ ਸਕਦਾ ਹੈ ਅਤੇ ਕਈ ਵਾਰੀ ਇੰਨੀ ਹੱਦ ਤੱਕ ਬੁਖਾਰ ਹੁੰਦਾ ਤੁਹਾਨੂੰ ਗਰਮੀ ਕਰਕੇ, ਸਰੀਰ ਗਰਮ ਹੋਣ ਕਰਕੇ ਵੀ ਅਤੇ ਗਰਮੀ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਬਿਮਾਰ ਹੋ। ਇਸ ਕੰਡੀਸ਼ਨ ਵਿੱਚ ਤੁਹਾਨੂੰ ਠੰਡੇ ਥਾਂ 'ਤੇ ਲੰਮਾ ਪਾ ਦੇਣਾ ਚਾਹੀਦਾ ਹੈ ਅਤੇ ਜੇ ਕੋਸ਼ਿਸ਼ ਹੋ ਸਕੇ ਜੇਕਰ ਘੱਟ

ਬੁਖਾਰ ਹੈ ਤਾਂ ਨਹਾ ਲਓ ਤਾਂ ਜ਼ਿਆਦਾ ਵਧੀਆ, ਜੇਕਰ ਜ਼ਿਆਦਾ ਬੁਖਾਰ ਹੈ ਤਾਂ ਉਸ ਸੂਰਤ ਵਿੱਚ ਤੁਹਾਨੂੰ ਇਮੀਡੀਏਟਲੀ ਜਿਹੜਾ ਹੈ ਉਹ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ, ਦਵਾਈ ਲੈਣੀ ਚਾਹੀਦੀ ਹੈ। ਕੋਸ਼ਿਸ਼ ਇਹ ਕਰੋ ਕਿ ਜਿਹੜਾ ਤੌਲੀਆ ਹੈ ਗਿੱਲਾ ਕਰਕੇ ਤੁਸੀਂ ਜਿਹੜਾ ਉਹਨੂੰ ਬਰਫ਼ ਦੇ ਵਿੱਚ ਖਾਸ ਕਰ ਜਾਂ ਉਹਦੇ ਵਿੱਚ ਬਰਫ਼ ਲਪੇਟ ਲਓ ਜਾਂ ਠੰਡਾ ਪਾਣੀ ਬਰਫ਼ ਵਾਲਾ ਉਹਦੇ ਵਿੱਚ ਤੌਲੀਆ ਭਿਓ ਕੇ ਮੱਥੇ ਦੇ ਉੱਤੇ ਰੱਖੋ। ਉਸ ਦੇ ਨਾਲ ਵੀ ਜਿਹੜਾ ਤੁਹਾਡਾ ਬੁਖਾਰ ਵੀ ਉਤਰੇਗਾ, ਤੁਹਾਨੂੰ ਠੰਡਕ ਮਹਿਸੂਸ ਹੋਵੇਗੀ ਅਤੇ ਤੁਹਾਨੂੰ ਜਿਹੜਾ ਗਰਮੀ ਤੋਂ ਨਿਜ਼ਾਤ ਵੀ ਮਿਲੇਗੀ। ਅਤੇ ਭਰਪੂਰ ਮਾਤਰਾ ਵਿੱਚ ORS ਜ਼ਰੂਰ ਲੱਗਣਾ ਚਾਹੀਦਾ ਹੈ। ਅਤੇ ਜੇ ਗੱਲ ਕਰੀਏ ਲੂ ਲੱਗਣ ਦੀ, ਤਾਂ ਲੂ ਲੱਗਣ ਉੱਤੇ ਸਰੀਰ ਦਾ ਤਾਪਮਾਨ ਜ਼ਿਆਦਾ ਕੰਟਰੋਲ ਕਰਨ ਵਾਲੀ ਜਿਹੜੀ ਪ੍ਰਣਾਲੀ ਹੈ ਉਹ ਬੇਜਾਨ ਹੋ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਜ਼ਿਆਦਾ ਵੱਧ ਜਾਂਦਾ ਹੈ ਅਤੇ ਤੇਜ਼ ਬੁਖਾਰ ਹੋਣ ਦੇ ਬਾਵਜੂਦ ਜਿਹੜਾ ਪਸੀਨਾ ਨਹੀਂ ਆਉਂਦਾ। ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਤੁਹਾਨੂੰ ਬੁਖਾਰ ਚੜਿਆ ਹੁੰਦਾ ਹੈ ਤਾਂ ਤੁਹਾਨੂੰ ਸਵੈਟਿੰਗ ਨਹੀਂ ਹੁੰਦੀ, ਹੈ ਨਾ, ਤੁਹਾਨੂੰ ਪਸੀਨਾ ਨਹੀਂ ਆਉਂਦਾ। ਤੁਸੀਂ ਨੋਟ ਕਰ ਲਓ ਕਿ ਉਹ ਬੁਖਾਰ ਹੀ ਹੈ, ਕਿਉਂਕਿ ਜਦੋਂ ਬੁਖਾਰ ਬਾਹਰ ਨਿਕਲਣਾ ਹੈ ਤਾਂ ਪਸੀਨਾ ਬਾਹਰ ਆ ਜਾਣਾ ਹੈ ਅਤੇ ਤੁਸੀਂ ਇੱਕਦਮ ਤਰੋ ਤਾਜ਼ਾ ਹੋ ਜਾਣਾ ਹੈ। ਜਦੋਂ ਪਸੀਨਾ ਬਾਹਰ ਆ ਜਾਂਦਾ ਹੈ ਤਾਂ ਬੁਖਾਰ ਹਟ ਜਾਂਦਾ ਹੈ। ਅਤੇ ਇਹ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਗਰਮੀ ਦੀ, ਗਰਮੀ ਦੀਆਂ ਪਰੇਸ਼ਾਨੀਆਂ ਤੋਂ ਕਿਵੇਂ ਬਚਣਾ ਉਹਦੇ ਬਾਰੇ, ਉਹ ਤਾਂ ਗੱਲਾਂ ਚਲੋ ਹੁੰਦੀਆਂ ਰਹਿਣੀਆਂ ਹੈ, ਪਰ ਨਾਲ ਦੇ ਨਾਲ ਐਂਟਰਟੇਨ ਵੀ ਜ਼ਰੂਰੀ ਹੈ। ਅਤੇ ਐਂਟਰਟੇਨ ਲਈ ਮੇਰੇ ਤੋਂ ਬੜਾ ਸੋਹਣਾ ਗੀਤ ਹੈ, ਵਣਜਾਰਾ ਮੂਵੀ ਹੈ, ਉਸ ਤੋਂ ਸੁਮਨ ਕਲਿਆਣਪੁਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇੱਕ ਸੋਹਣਾ ਜਿਹਾ ਇਹ ਗੀਤ।

ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ। ਦੋਸਤੋ, ਪੇਟ ਦੀਆਂ ਬਿਮਾਰੀਆਂ ਜਿਹੜੀਆਂ ਹੈ ਬਹੁਤ ਜ਼ਿਆਦਾ ਅੱਜ ਕੱਲ੍ਹ ਵੱਧ ਰਹੀਆਂ। ਉਹਦਾ ਕਾਰਨ ਇਹ ਹੈ ਕਿ ਅਸੀਂ ਜਿਹੜਾ ਫਾਸਟ ਫੂਡ ਜਾਂ ਜ਼ਿਆਦਾ ਖਾਂਦੇ ਹਾਂ ਅਤੇ ਜਾਂ ਫਿਰ ਬਹੁਤ ਜ਼ਿਆਦਾ ਖਾ ਰਹੇ ਹਾਂ, ਅਤੇ ਜਾਂ ਖਾਸ ਕਰ ਇਹ ਹੈ ਕਿ ਬਾਹਰਲਾ ਖਾਣ ਦੇ ਨਾਲ ਨਾਲ ਜੇਕਰ ਘਰੇ ਵੀ ਬਣਾਉਂਦੇ ਹਾਂ ਅਤੇ ਲਜ਼ੀਜ਼ ਜ਼ਿਆਦਾ ਖਾਣ ਦੇ ਚੱਕਰ 'ਚ ਮਸਾਲੇ ਵਗੈਰਾ ਵੀ ਜ਼ਿਆਦਾ ਖਾਂਦੇ ਹਾਂ। ਹੁਣ ਪੇਟ ਦੀਆਂ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਜਿਹੜੀ ਅੰਤੜੀਆਂ ਵਿੱਚ ਰੁਕਾਵਟ ਕਿਉਂ ਹੁੰਦੀ ਹੈ ਉਹਦੇ ਬਾਰੇ ਜਾਣਾਂਗੇ। ਮਹਾਰਾ ਦਾ ਕਹਿਣਾ ਹੈ ਕਿ ਅੰਤੜੀਆਂ ਵਿੱਚ ਰੁਕਾਵਟ ਕਿਉਂ ਹੁੰਦੀ ਹੈ, ਉਸਦਾ ਕੀ ਨੁਕਸਾਨ ਹੈ ਅਤੇ ਇਹ ਕਿਸ ਤਰ੍ਹਾਂ ਠੀਕ ਹੁੰਦੀ ਹੈ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਉਹ ਜ਼ਰੂਰ ਧਿਆਨ ਵਿੱਚ ਰੱਖਦੇ ਹੋਏ ਆਪਾਂ ਨੂੰ ਇਸ ਬਿਮਾਰੀ ਤੋਂ ਕੋਹਾਂ ਦੂਰ ਰਹਿਣ ਲਈ ਉਹ ਨਿਯਮ ਫੋਲੋ ਕਰਨੇ ਚਾਹੀਦੇ। ਅਸੀਂ ਦੇਖਦੇ ਹਾਂ ਕਿ ਆਮ ਜ਼ਿੰਦਗੀ ਵਿੱਚ ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਹ ਮੂੰਹ ਵਿੱਚ ਚਬਾ ਕੇ ਗਲੇ ਦੇ ਰਸਤੇ ਵਿੱਚ ਪੇਟ ਵਿੱਚ ਆਉਂਦਾ ਹੈ, ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਪਰ ਅਸਲ ਗੱਲ ਇਹ ਹੈ ਕਿ ਜਿਹੜਾ ਚਬਾਉਣਾ ਹੈ ਉਹ ਕਿੰਨੀ ਹੱਦ ਤੱਕ ਚਬਾਉਣਾ ਹੈ ਅਤੇ ਜੇਕਰ ਰੋਟੀ ਦੀ ਬਾਈਟ ਲੈਣੀ ਹੈ ਉਹ ਕਿੰਨੀ ਲੈਣੀ ਹੈ। ਸਿਆਣੇ ਵੀ ਕਹਿੰਦੇ ਹੁੰਦੇ ਆ ਕਿ ਜਿੰਨੀ ਬੁਰਕੀ ਛੋਟੀ ਪਾਓਗੇ ਉਨੀ ਚਿੱਥਣ 'ਚ ਚੱਬਣ 'ਚ ਵੀ ਜਿਹੜੀ ਹੈ ਉਹ ਜ਼ਿਆਦਾ ਸਹਾਇਕ ਹੋਏਗੀ, ਅਤੇ ਖਾਸ ਕਰ ਉਹ ਉਨੀ ਜ਼ਿਆਦਾ ਚਿੱਬ ਕੇ ਚਿੱਥ ਕੇ ਅਸੀਂ ਜਦੋਂ ਅੰਦਰ ਲੈ ਕੇ ਜਾਂਦੇ ਹਾਂ ਗਲੇ ਦੇ ਰਾਹੀਂ ਪੇਟ ਤੱਕ ਜਾਂਦੀ ਹੈ ਅਤੇ ਉਹਨੂੰ ਪੇਟ ਨੂੰ ਵੀ ਡਾਈਜੈਸਟ ਕਰਨ ਲਈ ਉਨਾ ਹੀ ਸੌਖਾ ਹੁੰਦਾ ਹੈ। ਅਤੇ ਉਸ ਦੇ ਨਾਲ ਇਹ ਵੀ ਹੈ ਕਿ ਇੱਕ ਗੱਲ ਇਹ ਵੀ ਸਿਆਣੇ ਕਹਿੰਦੇ ਆ ਕਿ 32 ਦੰਦ ਦਿੱਤੇ ਆ ਅਤੇ ਜੇਕਰ ਇੱਕ ਗਰਾਹੀ ਨੂੰ ਕਹਿ ਲਈਏ ਕਿ ਇੱਕ ਬੁਰਕੀ ਨੂੰ ਤੁਸੀਂ 32 ਵਾਰ ਚੱਬ ਕੇ ਅੰਦਰ ਭੇਜੋ ਪੇਟ ਦੇ, ਤਾਂ ਉਨਾ ਹੀ ਤੁਹਾਡਾ ਪੇਟ ਵੀ ਰਿਸ਼ਟ ਪੁਸ਼ਟ ਰਹੇਗਾ, ਦੰਦਾਂ ਦੀ ਕਸਰਤ ਵੀ ਹੋ ਜਾਏਗੀ ਅਤੇ ਉਸ ਦੇ ਨਾਲ ਨਾਲ ਜਿਹੜਾ ਤੁਸੀਂ ਆ ਅੰਤੜੀ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਤੋਂ ਵੀ ਦੂਰ ਰਹੋਗੇ। ਹੁਣ ਪੇਟ ਵਿੱਚ ਕਈ ਤਰ੍ਹਾਂ ਦੇ ਤਰਲ ਪਦਾਰਥ ਹੁੰਦੇ ਨੇ ਜਿਹੜੇ ਭੋਜਨ ਨੂੰ ਹਜ਼ਮ ਕਰਦੇ ਨੇ, ਅਤੇ ਪਤਲਾ ਜਿਹੜਾ ਭੋਜਨ ਹੈ ਉਹ ਅੰਤੜੀਆਂ ਦੇ ਰਸਤੇ ਹਜ਼ਮ ਹੋ ਕੇ ਲੰਘਦਾ ਹੈ ਅਤੇ ਫਿਰ ਪਖਾਨੇ ਵਿੱਚੋਂ ਬਾਹਰ ਜਾਂਦਾ ਹੈ। ਹੁਣ ਅੰਤੜੀ ਵਿੱਚ ਭੋਜਨ ਲੰਘਣ ਸਮੇਂ ਕਈ ਵਾਰ ਉਸਨੂੰ ਰੁਕਾਵਟ ਜਾਂ ਔਕੜ ਨਾਲ ਅੰਤੜੀ ਵਿੱਚੋਂ ਲੰਘਣਾ ਪੈਂਦਾ ਹੈ ਜਾਂ ਫਿਰ ਇੱਕਦਮ ਅੰਤੜੀ ਦਾ ਗੁੱਛਾ ਬਣ ਜਾਂਦਾ ਹੈ ਅਤੇ ਭੋਜਨ ਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ, ਤਾਂ ਉਸਨੂੰ ਅੰਤੜੀ ਵਿੱਚ ਰੁਕਾਵਟ ਕਿਹਾ ਜਾਂਦਾ ਹੈ। ਹੁਣ ਰੁਕਾਵਟ ਕਈ ਵਾਰੀ ਪੂਰੀ ਤਰ੍ਹਾਂ ਹੋ ਜਾਂਦੀ ਹੈ ਪਰ ਕਈ ਵਾਰੀ ਥੋੜ੍ਹੀ ਹੁੰਦੀ ਹੈ, ਕਿਸੇ ਵੇਲੇ ਤਾਂ ਇੱਕਦਮ ਹੋ ਜਾਂਦੀ ਹੈ ਅਤੇ ਪਰ ਕਈ ਬਿਮਾਰੀਆਂ ਵਿੱਚ ਹੌਲੀ ਹੌਲੀ ਜਿਹੜੀ ਹੈ ਅੰਤਰੀ ਵਿੱਚ ਰੁਕਾਵਟ ਆਉਂਦੀ ਹੈ ਅਤੇ ਇਸਦਾ ਸਿੱਧਾ ਅਸਰ ਜਿਹੜਾ ਇਹ ਸਾਡੇ ਪੇਟ ਉੱਤੇ ਪੈਂਦਾ ਹੈ। ਜੇਕਰ ਇੱਕਦਮ ਅੰਤੜੀ ਮੁੜ ਜਾਵੇ ਅਤੇ ਗੁੱਛੇ ਦੇ ਰੂਪ ਵਿੱਚ ਹੋ ਜਾਵੇ ਤਾਂ ਇਸ ਹਾਲਤ ਵਿੱਚ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਅੰਤੜੀ ਇੱਕਦਮ ਨੀਲੀ ਪੈ ਜਾਂਦੀ ਹੈ। ਹੁਣ ਅੰਤੜੀ ਵਿੱਚ ਰੁਕਾਵਟ ਦੇ ਮੁੱਖ ਕਾਰਨ ਕੀ ਹੈ? ਉਹ ਇਹ ਨੇ ਕਿ ਅੰਤੜੀ ਦੇ ਆਸ ਪਾਸ ਕੋਈ ਰਸੋਲੀ ਜਾਂ ਗੰਢ ਪੇਟ ਵਿੱਚ ਢਿੱਡ ਵਿੱਚ ਇਕੱਠੀ ਹੋ ਜਾਂਦੀ ਹੈ ਅਤੇ ਜੋ ਕਿ ਆਪਣਾ ਭਾਰ ਅਤੇ ਆਕਾਰ ਅੰਤੜੀ ਉੱਤੇ ਪਾਉਂਦੀ ਹੈ, ਜਿਸ ਕਰਕੇ ਅੰਤੜੀ ਵਿੱਚ ਰੁਕਾਵਟ ਹੋ ਜਾਂਦੀ ਹੈ ਅਤੇ ਇਹ ਆਮ ਤੌਰ ਉੱਤੇ ਵੱਡੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਜਦੋਂ ਰਸੋਲੀ ਜਾਂ ਗੰਢ ਨੂੰ ਕੱਢ ਦਿੱਤਾ ਜਾਂਦਾ ਹੈ ਅਤੇ ਜਦੋਂ ਰਸੋਲੀ ਅੰਤੜੀ ਵਿੱਚ ਰੁਕਾਵਟ ਆਪਣੇ ਆਪ ਘੱਟ ਹੋਣ ਦੀ ਸਮੱਸਿਆ ਜਿਹੜੀ ਮਤਲਬ ਰੁਕਾਵਟ ਪਾਉਣ ਦੀ ਸਮੱਸਿਆ ਹੈ ਉਹ ਆਪਣੇ ਆਪ ਘੱਟ ਹੋ ਜਾਂਦੀ ਹੈ, ਇਸ ਨੂੰ ਕਢਾ ਲਿਆ ਜਾਂਦਾ ਹੈ ਜਿਵੇਂ ਮਾਹਰ ਕਹਿੰਦੇ ਨੇ, ਸਾਡੇ ਡਾਕਟਰ ਮਾਹਰ ਕਹਿੰਦੇ ਨੇ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਅਸੀਂ ਭੋਜਨ ਨੂੰ ਖਾਣਾ ਕਿਵੇਂ ਹੈ ਅਤੇ ਖਾਣ ਦਾ ਢੰਗ ਕੀ ਹੈ ਅਤੇ ਕਿਹੜਾ ਭੋਜਨ ਖਾਣਾ ਹੈ। ਹੁਣ ਜਦੋਂ ਵੀ ਕਿਸੇ ਮਰੀਜ਼ ਦੇ ਪੇਟ ਵਿੱਚ ਜਦੋਂ ਉਸਦਾ ਓਪਰੇਸ਼ਨ ਹੁੰਦਾ ਹੈ ਤਾਂ ਅੰਤੜੀਆਂ ਦੇ ਫੁੱਲਣ ਉੱਤੇ ਸੁੰਗੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਘੱਟ ਹੋਣ ਕਰਕੇ ਮਰੀਜ਼ਾਂ ਜਾਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਉਹ ਮਰੀਜ਼ ਚਲਾ ਜਾਂਦਾ ਹੈ ਤਾਂ ਅੰਤੜੀ ਵਿੱਚ ਰੁਕਾਵਟ ਹੋ ਜਾਂਦੀ ਹੈ। ਇਹ ਕਈ ਵਾਰ ਪੇਟ ਦੇ ਫੁੱਲਣ ਨਾਲ ਵੀ ਹੋ ਜਾਂਦੀ ਹੈ ਅਤੇ ਅੰਤੜੀਆਂ ਦੀ ਬੇਹੱਦ ਕਮਜ਼ੋਰੀ ਕਰਕੇ ਅੰਤੜੀ ਸੁੱਕ ਜਾਂਦੀ ਹੈ। ਹੁਣ ਅਲਾਮਤਾਂ ਕੀ ਹੈ ਇਸ ਦਾ ਵੀ ਧਿਆਨ ਰੱਖਣਾ ਹੈ। ਹੁਣ ਉਲਟੀ ਅਤੇ ਪੇਟ ਦਰਦ ਜਿਹੜਾ ਹੈ, ਤੇਜ਼ ਪੇਟ ਦਰਦ ਜਿਹੜਾ ਹੁੰਦਾ ਹੈ ਅਤੇ ਸਿੱਧਾ ਰੁਕਾਵਟ ਵਾਲੀ ਥਾਂ ਉੱਤੇ ਦਰਦ ਸ਼ੁਰੂ ਹੋ ਜਾਂਦਾ ਹੈ, ਤੇਜ਼ ਦਰਦ ਉਲਟੀ ਵੀ ਸ਼ੁਰੂ ਹੋ ਜਾਂਦੀ ਹੈ।

ਇਹੋ ਜਿਹੀ ਸਮੱਸਿਆ ਹੋਵੇ ਤੇ ਹਲਕੀ ਜਿਹੀ ਉਲਟੀ ਤੋਂ ਬਾਅਦ ਮਰੀਜ਼ ਦੇ ਮੂੰਹ ਦੇ ਇੱਕ ਪਾਸੇ ਚੋਂ ਥੋੜਾ ਥੋੜਾ ਪਾਣੀ ਵੀ ਵਗਣ ਲੱਗ ਪੈਂਦਾ ਹੈ ਤੇ ਮਰੀਜ਼ ਇੱਕਦਮ ਨਿਡਾਲ ਹੋ ਜਾਂਦਾ ਹੈ। ਕਈ ਵਾਰੀ ਉਲਟੀ ਕਰਕੇ ਰੁਕ ਰੁਕ ਕੇ ਵੀ ਆਉਂਦੀ ਹੈ ਤੇ ਉਲਟੀ ਦੇ ਰੁਕ ਰੁਕ ਆਉਣ ਕਰਕੇ ਤੁਹਾਡਾ ਜਿਹੜਾ ਤੁਸੀਂ ਨੋਟ ਕਰਿਓ ਕਿ ਜਦੋਂ ਤੁਸੀਂ ਸਾਨੂੰ ਲੂਜ਼ ਮੋਸ਼ਨ ਲੱਗਦੇ ਆ ਜਾਂ ਵੋਮਿਟਿੰਗਸ ਲੱਗਦੀਆਂ ਨੇ, ਉਲਟੀਆਂ ਲੱਗਦੀਆਂ ਨੇ, ਤਾਂ ਉਸ ਚੱਕਰ ਵਿੱਚ ਤੁਹਾਡਾ ਜਿਹੜਾ ਸਰੀਰ ਹੈ ਇੱਕਦਮ ਟੁੱਟ ਨਹੀਂ ਜਾਂਦਾ, ਤੁਹਾਨੂੰ ਲੱਗਦਾ ਕਿੰਨੀ ਵੀਕਨੈਸ ਆ ਜਾਂਦੀ ਹੈ, ਹੈ ਨਾ। ਇਹੋ ਜਿਹੀ ਸਮੱਸਿਆ ਇਹ ਹੈ ਕਿ ਇਹ ਮਹਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਆਂਤੜੀ ਨਾਲ ਰਿਲੇਟਡ ਜਿਹੜੇ ਰੋਗ ਹੈ, ਹੈ ਨਾ, ਉਸ ਵਿੱਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ, ਉਲਟੀ ਜਾਂ ਫਿਰ ਤੁਹਾਨੂੰ ਲੂਜ਼ ਮੋਸ਼ਨ ਲੱਗਣੇ, ਇਹ ਸੰਭਾਵਿਕ ਤੌਰ 'ਤੇ ਇਹ ਲੱਛਣ ਨੇ ਜਦੋਂ ਆਂਤੜੀਆਂ ਵਿੱਚ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਹੈ। ਹੁਣ ਇਹਦਾ ਇਹ ਵੀ ਸਾਹਮਣੇ ਹੁੰਦਾ ਹੈ ਪੇਟ ਦਾ ਫੁੱਲ ਜਾਣਾ, ਪੇਟ ਫੁੱਲ ਜਾਂਦਾ ਹੈ ਅਤੇ ਅਫਾਰਾ ਜਿਹਾ ਜਿਹਦਾ ਕਿ ਅਫਾਰਾ ਜਿਹਾ ਪੈ ਗਿਆ ਬਹੁਤ ਜ਼ਿਆਦਾ, ਹੈ ਨਾ, ਉਹ ਸਮੱਸਿਆ ਆਉਂਦੀ ਹੈ, ਉਹ ਆਂਤੜੀਆਂ ਦੀ ਸਮੱਸਿਆ ਹੈ ਅਤੇ ਕਈ ਮਰੀਜ਼ਾਂ ਦੇ ਪੇਟ ਉੱਤੇ ਆਂਤੜੀ ਸਾਫ਼ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਜਿਨ੍ਹਾਂ ਦੀ ਚਮੜੀ ਪਤਲੀ ਹੁੰਦੀ ਹੈ, ਉਹਨਾਂ ਦੇ ਸਰੀਰ ਪਤਲੇ ਹੁੰਦੇ ਆ, ਉਹਨਾਂ ਦੇ ਤੁਸੀਂ ਆਮ ਤੌਰ 'ਤੇ ਚੀਜ਼ ਦੇਖ ਸਕਦੇ ਆ। ਪੇਟ ਵਿੱਚ ਪਖਾਨਾ ਬਿਲਕੁਲ ਨਹੀਂ ਹੁੰਦਾ, ਪੇਟ ਦੇ ਵਿੱਚੋਂ ਹਵਾ ਵੀ ਨਹੀਂ ਚੱਲਦੀ ਅਤੇ ਪੇਟ ਇੱਕਦਮ ਛੱਲ ਹੋ ਜਾਂਦਾ ਹੈ ਅਤੇ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਰੁਕਾਵਟ ਦਾ ਪਤਾ ਲੱਗ ਜਾਂਦਾ ਹੈ। ਇਹ ਘਬਰਾਉਣ ਦੀ ਵੀ ਗੱਲ ਕੋਈ ਨਹੀਂ ਹੈ, ਮਾਰਾਂ ਦਾ ਇਹ ਵੀ ਕਹਿਣਾ ਹੈ, ਪਰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਜੇਕਰ ਇਹੋ ਜਿਹੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਹਦੇ ਨਾਲ ਨਜਿੱਠਣਾ ਕਿਵੇਂ ਹੈ। ਹਰਨੀਆਂ ਵਾਲੀ ਜਿਹੜੀ ਜਗ੍ਹਾ ਉਹਨਾਂ 'ਤੇ ਪਤਲਾ ਮਾਸ ਸਾਫ਼ ਨਜ਼ਰ ਆਉਣ ਲੱਗ ਪੈਂਦਾ ਹੈ ਅਤੇ ਪੇਟ ਜਾਂ ਪਖਾਨੇ ਦੇ ਰਸਤੇ ਤੋਂ ਚੈੱਕ ਕਰਕੇ ਇਸ ਬਿਮਾਰੀ ਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਜੇਕਰ ਇਹੋ ਜਿਹੀ ਸਮੱਸਿਆ ਸਾਡੇ ਕਿਸੇ ਦੋਸਤ ਨੂੰ ਹੈ ਤਾਂ ਉਹ ਤੁਰੰਤ ਡਾਕਟਰ ਦੇ ਕੋਲੋਂ ਸਲਾਹ ਲਵੇ। ਹੁਣ ਇਲਾਜ ਇਹੀ ਹੈ, ਜੇਕਰ ਮਰੀਜ਼ ਜਲਦੀ ਹੀ ਡਾਕਟਰ ਕੋਲ ਪਹੁੰਚ ਜਾਵੇ ਤਾਂ ਕਈ ਤਰ੍ਹਾਂ ਦੇ ਗਲੂਕੋਜ਼ ਅਤੇ ਇੰਜੈਕਸ਼ਨ ਵਗੈਰਾ ਦੇ ਕੇ ਇਸ ਦਾ ਇਲਾਜ ਜਲਦੀ ਹੋ ਜਾਂਦਾ ਹੈ ਅਤੇ ਕਈ ਵਾਰੀ ਤਾਂ ਰੁਕਾਵਟ ਵਾਰ ਵਾਰ ਹੋ ਜਾਂਦੀ ਹੈ ਅਤੇ ਮਰੀਜ਼ ਦੀ ਪੂਰੀ ਨਿਗਰਾਨੀ ਰੱਖਣੀ ਪੈਂਦੀ ਹੈ। ਮਾਹਰਾਂ ਦਾ ਕਹਿਣਾ ਹੈ, ਇਸ ਚੀਜ਼ ਨੂੰ ਵੀ ਅਣਗੋਲਿਆ ਅਸੀਂ ਨਹੀਂ ਕਹਿਣਾ, ਇਹ ਘਰੇ ਵੀ ਧਿਆਨ ਰੱਖਣਾ ਇਸ ਚੀਜ਼ ਦਾ ਕਿ ਜੇਕਰ ਇਹੋ ਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਟੋਟਕੇ ਅਸੀਂ ਤਕਰੀਬਨ ਵਰਤਣ ਲੱਗ ਪੈਂਦੇ ਹਾਂ ਜੀ ਕਿ ਆਹ ਕਰ ਲਓ ਉਹ ਕਰ ਲਓ, ਪਰ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜੇਕਰ ਸਮੱਸਿਆ ਵੱਧ ਗਈ ਹੈ ਤਾਂ ਡਾਕਟਰ ਦਾ ਸਹਾਰਾ ਲਓ, ਡਾਕਟਰ ਦੇ ਕੋਲ ਜਾਓ। ਹੁਣ ਕਈ ਵਾਰੀ ਜਿਹੜੀ ਅੰਤੜੀ ਹੈ ਇੱਕਦਮ ਗੁੱਛੇ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ ਅਤੇ ਉਸ ਹਾਲਤ ਵਿੱਚ ਕੀ ਹੈ ਕਿ ਬਹੁਤ ਖਰਾਬ ਹੋਵੇਗਾ ਤਾਂ ਉਸ ਵੇਲੇ ਵੀ ਆਪਰੇਸ਼ਨ ਕਰਨ ਦੀ ਲੋੜ ਪੈਂਦੀ ਹੈ, ਅੱਬਲ ਤਾਂ ਲੋੜ ਨਹੀਂ ਪੈਣੀ। ਅੰਤੜੀਆਂ ਨੂੰ ਜੇਕਰ ਆਪਾਂ ਬਹੁਤ ਹੀ ਵਧੀਆ ਰੱਖਣਾ ਹੈ, ਕਹਿ ਲਈਏ ਕਿ ਚਮਕਦਾਰ ਡਮਕਦਾਰ ਮਮਕਦਾਰ ਰੱਖਣਾ ਹੈ, ਤਾਂ ਉਹਦੇ ਲਈ ਸਾਨੂੰ ਖਾਣ ਪੀਣ ਦਾ ਜਿਹੜਾ ਇਹ ਢੰਗ ਰੱਖਣਾ ਚਾਹੀਦਾ ਹੈ। ਖਾਸ ਕਰ ਤਲਿਆ ਭੋਜਨ ਅਸੀਂ ਅਵੋਇਡ ਕਰੀਏ, ਜੇਕਰ ਖਾਣਾ ਹੀ ਹੈ ਤਾਂ ਤਕਰੀਬਨ ਘਰੇ ਬਣਾ ਕੇ ਖਾਈਏ, ਬਾਹਰੀ ਜਿਹੜਾ ਖਾਣਾ ਉਹ ਘੱਟ ਕਰੀਏ। ਕਦੀ ਕੁ ਤਾਈਂ ਖਾ ਲਿਆ ਹਾਂ, ਇੱਕ ਅੱਧੇ ਮਹੀਨੇ 'ਚ ਜਾਂ ਦੋ ਤਿੰਨ ਹਫ਼ਤਿਆਂ ਬਾਅਦ ਤਾਂ ਕੋਈ ਗੱਲ ਨਹੀਂ, ਪਰ ਉਹ ਵੀ ਇੱਕ ਵਾਰ, ਇਹ ਨਹੀਂ ਕਿ ਹਾਂ ਵੀ ਸਵੇਰ ਦੇ ਲੱਗੇ ਆ ਅਤੇ ਸ਼ਾਮ ਤੱਕ ਅਸੀਂ ਉਹੀ ਖਾਈ ਜਾਣਾ। ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਖਤਮ ਕਰਨ ਦਾ ਵੇਲਾ ਹੋ ਚੁੱਕਾ ਹੈ, ਪਰ ਤੁਸੀਂ ਕਿਤੇ ਨਹੀਂ ਜਾਣਾ, ਅੱਗੇ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀ ਲੈ ਕੇ ਫਿਰ ਹਾਜ਼ਰ ਹੋਵਾਂਗਾ ਮੈਂ ਬਸ ਕੁਝ ਪਲਾਂ ਦੇ ਬਾਅਦ, ਆਰਜੇ ਰਣਜੀਤ। ਪਰ ਤੁਸੀਂ ਜਾਂਦੇ ਜਾਂਦੇ ਇੱਕ ਬੜਾ ਸੋਹਣਾ ਗੀਤ ਹੈ ਪੰਜਾਬੀ ਫਿਲਮ ਦਾ, ਕੱਚੀ ਕਲੀ ਸੀ ਨਾਜ਼ੁਕ, ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਅਤੇ ਸੁਣਦੇ ਰਹੋ FM ਰੇਨਬੋ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮਿਡ ਡੇ ਮੈਲੋਡੀ ਮੈਲੋਡੀਅਸ ਗੀਤਾਂ ਦਾ ਇਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਸੁਣਦੇ ਹੋ ਉਹ ਮੈਲੋਡੀਅਸ ਆਵਾਜ਼ਾਂ ਜੋ ਹਮੇਸ਼ਾ ਅਮਰ ਰਹਿਣਗੀਆਂ ਅਤੇ ਸਾਡੇ ਦਿਲ ਦੇ ਨੇੜੇ ਨੇ। ਮੁਹੰਮਦ ਰਫੀ ਸਾਹਿਬ ਕਹਿ ਰਹੇ ਸਨ ਕਿ ਕਹਾਂ ਚੱਲ ਦੀਏ, ਇੱਧਰ ਤੋਂ ਆਓ, ਇੱਧਰ ਤੋਂ ਆਪ ਆਏ ਹੋਏ ਹੈ ਕਿਉਂਕਿ ਆਪ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸੁਣ ਰਹੇ ਹੈ ਮਿਡ ਡੇ ਮੈਲੋਡੀਜ਼। ਹੁਣ ਜੋ ਤੁਸੀਂ ਗੀਤ ਸੁਣੋਗੇ ਬਾਤ ਏਕ ਰਾਤ ਮੂਵੀ ਤੋਂ ਨਾ ਤੁਮ ਹਮੇ ਜਾਣੋ, ਹੇਮੰਤ ਕੁਮਾਰ ਦੀ ਆਵਾਜ਼ ਦੇ ਵਿੱਚ, ਜਿਸ ਨੂੰ ਲਿਖਿਆ ਹੈ ਮਜ਼ਰੂਰ ਸੁਲਤਾਨਪੁਰੀ ਨੇ ਅਤੇ ਮਿਊਜ਼ਿਕ ਦਿੱਤਾ ਹੋਇਆ ਹੈ ਐਸ ਡੀ ਬਰਮਨ ਨੇ। ਅਤੇ ਸੁਣਦੇ ਰਹੋ ਐਫ ਐਮ ਰੇਨਬੋ

ਤੁਸੀਂ ਗੀਤ ਸੁਣ ਕੇ ਹਟੇ ਹੋ ਬਾਤ ਇੱਕ ਰਾਤ ਕੀ ਮੂਵੀ ਤੋਂ ਨਾ ਤੁਮ ਜਾਣ ਨਾ ਤੁਮ ਹਮੇ ਜਾਣੋ ਹੇਮੰਤ ਕੁਮਾਰ ਦੀ ਆਵਾਜ਼ ਦੇ ਵਿੱਚ। ਅੱਜ ਦੀ ਇਸ ਸੁਰੀਲੀ ਮਹਿਫਲ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਉਹ ਗੀਤ ਜਿਨ੍ਹਾਂ ਦੀ ਖੁਸ਼ਬੂ ਸਮੇਂ ਦੇ ਨਾਲ ਹੋਰ ਵੀ ਮਹਿਕਦੀ ਗਈ ਹੈ ਅਤੇ ਹਰ ਗੀਤ ਆਪਣੇ ਅੰਦਰ ਜਜ਼ਬਾਤਾਂ ਦੀ ਇੱਕ ਦੁਨੀਆ ਸਮੇਟੇ ਹੋਏ ਹੈ। ਕਿਤੇ ਇਸ਼ਕ ਦੀ ਖਾਮੋਸ਼ੀ, ਕਿਤੇ ਯਾਦਾਂ ਦੀ ਨਵੀਂ ਅਤੇ ਕਿਤੇ ਤਨਹਾਈ ਦੀ ਚੁਭਣ ਅਤੇ ਕਿਤੇ ਜ਼ਿੰਦਗੀ ਦਾ ਫਲਸਫਾ ਹੈ ਇਹਨਾਂ ਗੀਤਾਂ ਦੇ ਵਿੱਚ। ਹੁਣ ਤੁਸੀਂ ਗੀਤ ਸੁਣੋਗੇ ਸਾਥੀ ਮੂਵੀ ਤੋਂ ਮੇਰਾ ਪਿਆਰ ਵੀ ਤੂੰ ਹੈ। ਆਵਾਜ਼ਾਂ ਦਿੱਤੀਆਂ ਨੇ ਮੁਕੇਸ਼ ਅਤੇ ਲਤਾ ਨੇ ਅਤੇ ਇਸ ਗੀਤ ਨੂੰ ਤੁਸੀਂ ਇੰਜੋਏ ਕਰੋ ਐਫ ਐਮ ਰੇਨਬੋ ਦੇ ਉੱਤੇ।

ਹੁਣ ਤੁਸੀਂ ਜੋ ਅਗਲਾ ਗੀਤ ਸੁਣੋਗੇ ਉਹਦੇ ਵਿੱਚ ਮੁਹੱਬਤ ਦੀ ਤਲਾਸ਼ ਦਾ ਸਫ਼ਰ ਹੈ ਮੁਹੰਮਦ ਰਫ਼ੀ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਤਾਂ ਇਸ ਫਿਲਮ ਦੇ ਵਿੱਚ ਹੈ ਹੀ ਹੈ, ਇੱਕ ਹੋਰ ਸੋਹਣੀ ਆਵਾਜ਼ ਵੀ ਸੀ। ਫਿਲਮ ਹੈ ਪਿਆਰ ਕਾ ਮੌਸਮ ਅਤੇ ਗੀਤ ਹੈ ਮੈਂ ਨਾ ਮਿਲੂੰਗੀ ਨਜ਼ਰ ਹਟਾ ਲਓ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ ਅਤੇ ਫਿਲਮ ਦੇ ਵਿੱਚ ਜਿਹੜਾ ਹੈ ਪਾਕਮਾਨ ਜਿਹੜੀ ਡਾਇਰੈਕਸ਼ਨ ਦਿੱਤੀ ਆ ਆਰ ਡੀ ਬਰਮਨ ਨੇ ਅਤੇ ਲਿਖਿਆ ਹੋਇਆ ਮਜ਼ਰੂਹ ਸੁਲਤਾਨਪੁਰੀ ਹੁਰਾਂ ਦਾ। ਅਤੇ ਦੋਸਤੋ ਕਰੋ ਇੰਜੋਏ ਇਸ ਮਿਲੋਡੀਅਸ ਗੀਤ ਨੂੰ।

ਦੋਸਤੋ, ਮਿਲੋਡੀਅਸ ਗੀਤਾਂ ਦੇ ਸਫ਼ਰ ਵਿੱਚ ਤੁਸੀਂ ਸਫ਼ਰ ਕਰ ਰਹੇ ਹੋ ਸੋਹਣੀਆਂ ਸੋਹਣੀਆਂ ਆਵਾਜ਼ਾਂ ਦਾ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਸੁਮਨ ਕਲਿਆਣਪੁਰੀ ਅਤੇ ਕਲਿਆਣਪੁਰ ਅਤੇ ਰਫੀ ਮੁਹੰਮਦ ਦੀਆਂ ਆਵਾਜ਼ਾਂ ਦੇ ਵਿੱਚ ਨਾਨਾ ਕਰਤੇ ਪਿਆਰ ਤੁਮੀ ਸੇ ਘਰ ਬੈਠੇ। ਫਿਲਮ ਦਾ ਨਾਮ ਹੈ ਜਬ ਜਬ ਫੂਲ ਖਿਲੇਂਗੇ ਅਤੇ ਆਨੰਦ ਬਖਸ਼ੀ ਦੇ ਲਿਖੇ ਹੋਏ ਇਸ ਗੀਤ ਨੂੰ ਬਹੁਤ ਹੀ ਸੋਹਣਾ ਗਾਇਆ ਹੈ। ਅਤੇ ਹੁਣ ਜਿਹੜਾ ਅਗਲਾ ਗੀਤ ਤੁਸੀਂ ਇੰਜੋਏ ਕਰੋਗੇ ਰੇਸ਼ਮ ਕੀ ਡੋਰੀ ਮੂਵੀ ਤੋਂ, ਫਿਲਮ ਦਾ ਨਾਮ ਹੈ ਅਤੇ ਗੀਤ ਹੈ ਬਹਿਨਾ ਨੇ ਬਾਈ ਕੀ ਕਲਾਈ ਸੇ। ਸੁਮਨ ਕਲਿਆਣਪੁਰੀ ਦੀ ਹੀ ਆਵਾਜ਼ ਹੈ ਇਸ ਗੀਤ ਨੂੰ ਅਤੇ ਸ਼ੰਕਰ ਜੈਕਿਸ਼ਨ ਨੇ ਡਾਇਰੈਕਟ ਕੀਤਾ ਹੈ ਇਸ ਗੀਤ ਨੂੰ। ਸੁਣਦੇ ਰਹੋ FM ਰੇਨਬੋ।

ਦੋਸਤੋ ਇੰਜੋਏ ਕਰ ਰਹੇ ਹੋ ਤੁਸੀਂ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀ ਆਪਣੇ ਦੋਸਤ ਆਰ ਜੇ ਰਣਜੀਤ ਦੇ ਨਾਲ। ਅਤੇ ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਰੇਸ਼ਮ ਕੀ ਡੋਰੀ ਫਿਲਮ ਤੋਂ। ਬਹਿਣਾ ਨੇ ਬਾਈ ਕੀ ਕਲਾਈ ਸੇ ਪਿਆਰ ਬੰਦਾ ਹੈ, ਭੈਣ ਭਰਾ ਦੇ ਰਿਸ਼ਤੇ ਨੂੰ ਕਿੰਨਾ ਸੋਹਣਾ ਗਾ ਕੇ ਸੁਮਨ ਕਲਿਆਣਪੁਰੀ ਨੇ ਦੱਸਿਆ ਹੈ। ਅਤੇ ਹੁਣ ਜਿਹੜਾ ਤੁਸੀਂ ਗੀਤ ਇੰਜੋਏ ਕਰੋਗੇ, ਜੇ ਦਿਲ ਔਰ ਉਨਕੀ ਨਿਗਾਹੋਂ ਕੇ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਹੈ। ਫਿਲਮ ਦਾ ਨਾਮ ਹੈ ਪ੍ਰੇਮ ਪਰਬਤ, ਅਤੇ ਇਸ ਗੀਤ ਨੂੰ ਲਿਖਿਆ ਹੋਇਆ ਹੈ ਜਨ ਨਿਸਾਰ ਅਖਤਰ ਨੇ। ਅਤੇ ਸੁਣਦੇ ਰਹੋ ਐਫ ਐਮ ਰੇਨਬੋ, ਪ੍ਰੋਗਰਾਮ ਬਹੁਤ ਹੀ ਮੈਲੋਡੀਅਸ ਗੀਤਾਂ ਵਾਲਾ ਚੱਲ ਰਿਹਾ ਹੈ, ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਮਿਡ ਡੇ ਮੈਲੋਡੀ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाके।
1: फिर हाजिर होवांगे फौजी वीरां लई कुछ होर गीतां दे नाल।
2: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਸ੍ਰੀ ਮੋਦੀ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦੇ ਦੌਰੇ 'ਤੇ ਸਨ। ਆਪਣੇ ਦੌਰੇ ਦੇ ਆਖਰੀ ਪੜਾਅ 'ਤੇ ਸ੍ਰੀ ਮੋਦੀ ਇਟਲੀ 'ਚ ਸਨ। ਕੱਲ੍ਹ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ, ਜੋ ਕਿ ਦੁਵੱਲੇ ਸਬੰਧਾਂ ਵਿੱਚ ਇੱਕ ਵੱਡਾ ਕਦਮ ਹੈ। ਦੋਹਾਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜਾਂ, ਆਯੁਰਵੇਦ, ਵਿਗਿਆਨ ਅਤੇ ਤਕਨਾਲੋਜੀ 'ਤੇ ਭਾਰਤ ਤੋਂ ਇਟਲੀ ਵਿੱਚ ਭਾਰਤੀ ਨਰਸਾਂ ਦੀ ਆਵਾਜਾਈ ਦੀ ਸਹੂਲਤ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ 'ਤੇ ਦਸਤਖਤ ਕੀਤੇ। ਦੋਹਾਂ ਦੇਸ਼ਾਂ ਨੇ ਟੈਕਸ ਅਪਰਾਧਾਂ, ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਨੂੰ ਰੋਕਣ ਲਈ ਵੀ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੋਮ ਵਿੱਚ ਆਪਣੇ ਇਤਾਲਵੀ ਹਮਰੁਤਬਾ ਜਾਰਜੀਆ ਮੈਲੋਨੀ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਟਲੀ ਡਿਜ਼ਾਈਨ ਅਤੇ ਸਟੀਕਤਾ ਲਈ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਭਾਰਤ ਦੀ ਪਛਾਣ ਪੈਮਾਨੇ, ਪ੍ਰਤਿਭਾ ਅਤੇ ਕਿਫਾਇਤੀ ਨਵੀਨਤਾ ਵਿੱਚ ਹੈ।
3: ਪਿਛਲੇ ਲਗਭਗ 3.5 ਵਰਸ਼ੋਂ ਮੈਂ ਮੁਝੇ ਕਈ ਵਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸੰਬੰਧੋ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸੰਬੰਧੋ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
2: ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਹਨਾਂ ਵਿੱਚ 2 ਮੰਤਰੀ ਕਾਂਗਰਸ ਦੇ ਨੇ। 1967 ਤੋਂ ਬਾਅਦ ਪਹਿਲੀ ਵਾਰ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਕਾਂਗਰਸ ਦੀ ਵਾਪਸੀ ਹੋਈ ਹੈ। ਨਵੀਂ ਕੈਬਨਿਟ ਵਿੱਚ 4 ਮਹਿਲਾ ਮੰਤਰੀ ਵੀ ਸ਼ਾਮਲ ਨੇ। ਰਾਜਪਾਲ ਵਿਸ਼ਵਨਾਥ ਹਰਲੇਕਰ ਨੇ ਅੱਜ ਸਵੇਰੇ ਲੋਕ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਤਾਮਿਲਨਾਡੂ ਮੰਤਰੀ ਮੰਡਲ ਵਿੱਚ ਹੁਣ ਮੁੱਖ ਮੰਤਰੀ ਸੀ ਜੋਸਫ ਵਿਜੇ ਸਮੇਤ ਕੁੱਲ 32 ਮੰਤਰੀ ਹੋ ਗਏ ਨੇ। 16ਵੀਂ ਅਸਾਮ ਵਿਧਾਨ ਸਭਾ ਦਾ ਪਹਿਲਾ ਸਮਾਗਮ ਅੱਜ ਸੰਵਿਧਾਨਕ ਪਰੰਪਰਾ ਨਾਲ ਸ਼ੁਰੂ ਹੋਇਆ। ਆਰਜ਼ੀ ਸਪੀਕਰ ਚੰਦਰ ਮੋਹਨ ਪਟਵਾਰੀ ਨੇ ਸਦਨ ਦੀ ਪ੍ਰਧਾਨਗੀ ਕੀਤੀ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਨਵੀਂ ਕੇਰਲਮ ਵਿਧਾਨ ਸਭਾ ਦਾ ਵੀ ਪਹਿਲਾ ਸਮਾਗਮ ਅੱਜ ਤਿਰੁਵਨੰਤਪੁਰਮ ਵਿੱਚ ਸ਼ੁਰੂ ਹੋਇਆ ਹੈ। ਆਰਜ਼ੀ ਸਪੀਕਰ ਜੀ ਸੁਧਾਕਰਨ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਸਪੀਕਰ ਦੇ ਅਹੁਦੇ ਲਈ ਚੋਣ ਕੱਲ੍ਹ ਹੋਏਗੀ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਦੀ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਕੱਲ੍ਹ ਨਬੰਨਾ ਵਿਖੇ BSF ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ 'ਤੇ ਸਰਹੱਦੀ ਸੁਰੱਖਿਆ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਘੁਸਪੈਠ, ਤਸਕਰੀ, ਜਾਅਲੀ ਕਰੰਸੀ, ਜਬਰੀ ਧਰਮ ਪਰਿਵਰਤਨ ਅਤੇ ਗੈਰ ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣ ਲਈ ਵਾੜ ਲਾਉਣਾ ਜ਼ਰੂਰੀ ਹੈ। 4000 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਵਿੱਚੋਂ ਲਗਭਗ 2200 ਕਿਲੋਮੀਟਰ ਪੱਛਮੀ ਬੰਗਾਲ ਨਾਲ ਲੱਗਦੀ ਹੈ। ਇਸ ਵਿੱਚੋਂ ਲਗਭਗ 1600 ਕਿਲੋਮੀਟਰ 'ਤੇ ਵਾੜ ਲਾਈ ਜਾ ਚੁੱਕੀ ਹੈ, ਜਦੋਂ ਕਿ

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।

ਸੌ ਕਿਲੋਮੀਟਰ ਸਰਹੱਦ ਖੁੱਲ੍ਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਹਥਿਆਰਬੰਦ ਟਕਰਾਅ ਵਿੱਚ ਨਾਗਰਿਕਾਂ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਖੁੱਲ੍ਹੀ ਬਹਿਸ ਵਿੱਚ ਬੋਲਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਰਾਜਦੂਤ ਹਰੀਸ਼ ਪਰਵਥਨੇਨੀ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿੱਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਦਿੱਤੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਜਾਨੀ ਨੁਕਸਾਨ ਹਵਾਈ ਹਮਲਿਆਂ ਕਾਰਨ ਹੋਇਆ ਹੈ। ਅੱਜ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 35ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਦਿਨ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਰੱਖਣਾ ਹੈ। ਇਸ ਮੌਕੇ ਸਹੁੰ ਚੁੱਕ ਸਮਾਗਮ ਸਮੇਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਅੱਜ ਦੇ ਹੀ ਦਿਨ 1991 ਵਿੱਚ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦੀ ਸਾਜਿਸ਼ ਦਾ ਸ਼ਿਕਾਰ ਹੋ ਗਏ ਸਨ। ਕੇਂਦਰੀ ਰੇਲ ਰਾਜ ਮੰਤਰੀ ਰਮਨਜੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੇ ਤਕਨੀਕੀ ਅਤੇ ਕਾਰਜਸ਼ੀਲ ਤੌਰ 'ਤੇ ਸੰਭਵ ਹੋਏ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ 'ਤੇ ਵਪਾਰੀਆਂ ਦੀ ਰੋਜ਼ੀ ਰੋਟੀ ਦੀ ਰਾਖੀ ਦੇ ਮੱਦੇਨਜ਼ਰ ROB ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੈ। ਸ਼੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਲਟਾਣਾ ਵਿੱਚ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ RUB ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਰਕਾਰ ਨੇ ਕਿਹਾ ਕਿ ਖਪਤਕਾਰਾਂ, ਪੇਸ਼ੇਵਰਾਂ ਅਤੇ ਅਸਥੈਟਿਕ ਕਲੀਨਿਕਾਂ ਵੱਲੋਂ ਟੀਕੇ ਦੇ ਰੂਪ ਵਿੱਚ ਕਿਸੇ ਵੀ ਕੋਸਮੈਟਿਕ ਉਤਪਾਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸੈਂਟਰਲ ਡਰੱਗ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਮਨੁੱਖੀ ਸਰੀਰ 'ਤੇ ਲਾਉਣ, ਛਿੜਕਣ ਅਤੇ ਸਪਰੇਅ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਸਫਾਈ, ਸੁੰਦਰਤਾ, ਆਕਰਸ਼ਣ ਵਧਾਉਣ ਅਤੇ ਮਨੁੱਖੀ ਸਰੀਰ ਦੀ ਦਿੱਖ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਕੋਸਮੈਟਿਕ ਉਤਪਾਦਾਂ ਵਿੱਚ ਵਰਜਿਤ ਸਮੱਗਰੀ ਦੀ ਵਰਤੋਂ, ਗੁੰਮਰਾਹ ਕੁਨ ਦਾਅਵੇ, ਇਲਾਜ ਲਈ ਜਾਂ ਟੀਕੇ ਰਾਹੀਂ ਕੋਸਮੈਟਿਕਸ ਦੀ ਵਰਤੋਂ ਨੂੰ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਏਗਾ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਲੂ ਚੱਲਣ ਅਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਇਹਨਾਂ ਦੋਵਾਂ ਸੂਬਿਆਂ ਲਈ ਪਹਿਲਾਂ ਹੀ ਔਰੇਂਜ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਭਿਆਨਕ ਗਰਮੀ ਦੀ ਮਾਰ ਹੇਠ ਨੇ ਅਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਰੋਹਤਕ ਵਿੱਚ ਸੀ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਿਆਨਕ ਗਰਮੀ ਦੀ ਲਹਿਰ ਬਾਰੇ ਚੇਤਾਵਨੀ ਦਿੱਤੀ ਹੈ। ਸਿਹਤ ਮੰਤਰੀ JP ਨੱਡਾ ਨੇ ਕਿਹਾ ਕਿ ਭਾਰਤ ਨੇ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਤਪਦਿਕ ਦੇ ਖਾਤਮੇ ਲਈ ਦੁਨੀਆ ਦਾ ਸਭ ਤੋਂ ਵੱਡਾ ਸਕਰੀਨਿੰਗ ਅਤੇ ਸ਼ੁਰੂਆਤੀ ਪਛਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸ਼੍ਰੀ ਨੱਡਾ ਨੇ ਇਹ ਗੱਲ ਜਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 79ਵੇਂ ਸਮਾਗਮ ਦੌਰਾਨ ਫੇਫੜਿਆਂ ਦੀ ਸਿਹਤ ਜਾਂਚ ਬਾਰੇ ਮੰਤਰੀ ਪੱਧਰੀ ਦ੍ਰਿਸ਼ਟੀਕੋਣ 'ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਘਰ ਘਰ ਪਹੁੰਚ, ਮੋਬਾਈਲ ਸਕਰੀਨਿੰਗ ਟੀਮਾਂ, ਭਾਈਚਾਰਕ ਮੁਹਿੰਮਾਂ ਅਤੇ ਉੱਚ ਜ਼ੋਖਮ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਪਹਿਲ ਰਾਹੀਂ ਕਮਜ਼ੋਰ ਵਰਗਾਂ ਵਿੱਚ ਮਰੀਜ਼ਾਂ ਦੀ ਸਰਗਰਮ ਪਛਾਣ ਦਾ ਵਿਸਥਾਰ ਕੀਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਗੁਜਰਾਤ ਟਾਈਟਨਸ ਪਹਿਲਾਂ ਹੀ ਪਲੇ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਹੈ। ਬੀਤੀ ਰਾਤ ਕੋਲਕਾਤਾ ਨਾਈਟ ਰਾਈਡਰਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪੱਛਮੀ ਬੰਗਾਲ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਸਾਰੇ ਮਦਰੱਸਿਆਂ ਵਿੱਚ ਪ੍ਰਾਰਥਨਾ ਗੀਤ ਵਜੋਂ ਵੰਦੇ ਮਾਤਰਮ ਗਾਉਣਾ ਲਾਜ਼ਮੀ ਹੋਏਗਾ। ਮਦਰੱਸਾ ਸਿੱਖਿਆ ਵਿਭਾਗ ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਹੁਣ ਤੋਂ ਘੱਟ ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗਾਂ ਅਧੀਨ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਵੰਦੇ ਮਾਤਰਮ

0: ਹੋਣਾ ਲਾਜ਼ਮੀ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲਡੀ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ।

ਦੋਸਤੋ, ਪ੍ਰੋਗਰਾਮ ਮਿਡ ਡੇ ਮੈਲੋਡੀ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਜਾਣੀ ਆਰਚੇ ਰਣਜੀਤ ਦੇ ਨਾਲ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਮੰਨਾ ਡੇ ਦੀ ਆਵਾਜ਼ ਦੇ ਵਿੱਚ। ਪੁੱਛੋ ਨਾ ਕੈਸੇ ਜੇ ਰਹਿਣ ਬਿਤਾਈ ਮੇਰੀ ਸੂਰਤ ਤੇਰੀ ਆਖੇ ਮੂਵੀ ਤੋਂ। ਪ੍ਰੋਗਰਾਮ ਜਿਹੜੇ ਆ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਲਾਗੇ ਹੁੰਦਾ ਜਾ ਰਿਹਾ ਹੈ, ਕਿਉਂਕਿ ਘੜੀ ਦੀਆਂ ਸੂਈਆਂ ਕਹਿ ਰਹੀਆਂ ਹੈ ਕਿ 1:53 ਅਤੇ 46 ਸੈਕਿੰਡ ਹੋ ਚੁੱਕੇ ਹੈ। ਹੁਣ ਜੇਕਰ ਗੱਲ ਕਰੀਏ ਇਹ ਗੀਤ ਪੁੱਛੋ ਨਾ ਕੈਸੇ ਦਾ ਸ਼ਾਸਤਰੀ ਸੰਗੀਤ ਦੇ ਨਾਲ ਜੁੜਿਆ ਹੋਇਆ ਤਾਂ ਲੱਗਿਆ, ਕਿਉਂਕਿ ਸ਼ਾਸਤਰੀ ਸੰਗੀਤ ਦੇ ਨਾਲ ਉਹਦੀ ਮਦਦ ਨਾਲ ਤਿਆਰ ਕੀਤਾ ਹੋਇਆ ਇਹ ਮੈਲੋਡੀਅਸ ਗੀਤ ਮੰਨਾ ਡੇ ਦੀ ਆਵਾਜ਼ ਦਾ ਇੱਕ ਅਜਿਹਾ ਕਹਿ ਲਈ ਕਿ ਪੇਸ਼ਕਾਰੀ ਦਾ ਅੰਦਾਜ਼ ਹਮੇਸ਼ਾ ਸਾਨੂੰ ਖਿੱਚਦਾ ਹੈ। ਇਸ ਗੀਤ ਵਿੱਚ ਦਰਦ ਵੀ ਹੈ, ਕਲਾ ਵੀ ਹੈ ਅਤੇ ਰੂਹਾਨੀਅਤ ਵੀ ਹੈ। ਅਤੇ ਪ੍ਰੋਗਰਾਮ ਮਿਡ ਡੇ ਮੈਲੋਡੀ

0: ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਦਿਲਾਜ ਸ਼ਾਇਰ ਹੈ।
1: ਸ਼ਾਇਰ ਹੈ ਗਮ ਆਜ ਨਗਮਾ ਹੈ

102.7 FM रेनबो मैं तुहाड़े नाल आरजे बरुण कौर मान बीके मान प्रोग्राम दिलाज शायर है दिलाज शायर है प्रोग्राम दे विच स्टार्टिंग दे विच मैं तुहानू दसना फोन नंबर जिस फोन नंबर दे उते तुसी व्हाट्सएप ते मैसेज करना है सानू ओ मैसेज दे विच तुसी कोई शायरी कविता गजल ਜਿਹੜੀ ਹੈ ਭੇਜ ਸਕਦੇ ਹੋ ਤੁਹਾਡਾ ਨਾਮ ਤੁਸੀਂ ਕਿਹੜੀ ਜਗ੍ਹਾ ਤੋਂ ਉਹ ਸਾਨੂੰ ਭੇਜ ਰਹੇ ਹੋ ਉਹ ਲਿਖਦੇ ਹੋ ਤੁਸੀਂ ਅਸੀਂ ਉਸਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਣਾ ਨੰਬਰ ਮੈਂ ਤੁਹਾਨੂੰ ਨੋਟ ਕਰਵਾਉਣ ਲੱਗੀ ਹੈ ਉਹ ਜਿਹੜਾ ਨੰਬਰ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਮੈਂ ਤੁਹਾਨੂੰ ਇੱਕ ਵਾਰੀ ਫਿਰ ਇਹ ਗੱਲ ਦੱਸ ਰਹੀ ਹੈ ਫੋਨ ਨਹੀਂ ਕਰਨਾ ਮੈਸੇਜ ਕਰਨਾ ਅਤੇ ਜੇ ਨਵੇਂ ਸੁਣਨ ਵਾਲੇ ਸਾਨੂੰ ਸੁਣ ਰਹੇ ਨੇ ਉਹ ਵੀ ਨੰਬਰ ਨੋਟ ਕਰ ਲੈਣ ਉਹ ਵੀ ਕੋਈ ਸ਼ਾਇਰੀ ਕਵਿਤਾ ਗਜ਼ਲ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਲਿਖੀ ਹੋਵੇ ਕਿਸੇ ਅੱਛੇ ਰਾਈਟਰ ਦੀ ਵਧੀਆ ਰਾਈਟਰ ਦੀ ਲਿਖੀ ਹੋਈ ਵੀ ਤੁਹਾਡੇ ਕੋਲ ਕੋਈ ਹੈ ਅਤੇ ਉਸਨੂੰ ਮੈਂ ਸ਼ਾਮਿਲ ਕਰਾਂਗੀ ਪ੍ਰੋਗਰਾਮ ਦੇ ਵਿੱਚ ਨੰਬਰ ਨੋਟ ਕਰ ਲਓ ਸਾਡਾ ਨੰਬਰ ਹੈ ਜੀ 9855 10 10 27 9855 10 10 27 ਇੱਕ ਵਾਰੀ ਫਿਰ ਤੋਂ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹੈ ਕਿ 9855 10 10 27 9855 10 10 27

ਕਹਿੰਦੇ ਨੇ ਕਿ ਦਿਲ ਕਰਦਾ ਏ ਉਹਦੀ ਹਿੱਕ ਤੇ ਸਿਰ ਰੱਖ ਕੇ ਰੋ ਲਵਾਂ ਇੱਕ ਵਾਰ। ਦਿਲ ਕਰਦਾ ਏ ਕਿ ਉਹਦੀ ਹਿੱਕ ਤੇ ਸਿਰ ਰੱਖ ਕੇ ਰੋ ਲਵਾਂ ਇੱਕ ਵਾਰ। ਕੀ ਪਤਾ ਸ਼ਾਇਦ ਹੰਝੂਆਂ ਦੇ ਦਰਦ ਦੇ ਨਾਲ ਉਹਦਾ ਪੱਥਰ ਜਿਹਾ ਪਸੀਨਾ ਪਸੀਜ ਜਾਏ।

ਤੁਸੀਂ ਸੁਣ ਰਹੇ 102.7 FM ਰੇਨਬੋ ਤੇ ਪ੍ਰੋਗਰਾਮ ਦਿਲਾਜ ਸ਼ਾਇਰ ਹੈ। ਮੈਂ ਤੁਹਾਡੇ ਨਾਲ ਆਰ ਜੇ ਵਰੁਣ ਕੌਰ ਮਾਨ ਤੇ ਦਿਲਾਜ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ ਸ਼ਾਇਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਈ ਜਾਣੇ ਮੈਨੂੰ ਸ਼ਾਇਰੀਆਂ ਭੇਜ ਰਹੇ ਨੇ, ਤੁਸੀਂ ਜੇ ਹਾਲੇ ਤੱਕ ਨਹੀਂ ਸੈਂਡ ਕੀਤੀ ਕਰ ਸਕਦੇ ਹੋ। ਨੰਬਰ ਮੈਂ ਤੁਹਾਨੂੰ ਨੋਟ ਕਰਾਵਾਂਗੀ ਇਹ ਗੱਲਬਾਤ ਕਰਨ ਤੋਂ ਬਾਅਦ, ਇਹ ਦੱਸਣ ਤੋਂ ਬਾਅਦ ਕਿ ਕੀ ਲਿਖਣ ਵਾਲਿਆਂ ਨੇ ਸਾਨੂੰ ਲਿਖ ਕੇ ਭੇਜਿਆ, ਠੀਕ ਹੈ ਨਾ। ਅਤੇ ਹੁਣ ਕਈ ਜਾਣੇ ਭੇਜ ਰਹੇ ਨੇ, ਸਭ ਤੋਂ ਪਹਿਲਾਂ ਤਾਂ ਪਹੁੰਚੀ ਹੈ ਸਾਡੇ ਕੋਲ ਸ਼ਾਇਰੀ ਲੋਹਾ ਬਾਜ਼ਾਰ ਮਲੇਰਕੋਟਲਾ ਰਕੇਸ਼ ਕੁਮਾਰ ਘੁਮੰਡ। ਉਹ ਕਹਿੰਦੇ ਨੇ ਕਿ ਘੁਮੰਡ ਕਿਸ ਗੱਲ ਦਾ ਹੈ ਯਾਰ, ਜ਼ਿੰਦਗੀ ਇੱਕ ਅਣਜਾਣ ਕਿਤਾਬ ਹੈ, ਅਗਲੇ ਪੰਨੇ 'ਤੇ ਕੀ ਲਿਖਿਆ ਕਿਸੇ ਨੂੰ ਕੁਝ ਨਹੀਂ ਪਤਾ ਮੇਰੇ ਯਾਰ। ਕਿਸ ਗੱਲ ਦਾ ਏ, ਵਾਹ ਘੁਮੰਡ ਕਿਸ ਗੱਲ ਦਾ ਏ ਯਾਰ, ਜ਼ਿੰਦਗੀ ਕਨਜਾਣ ਕਿਤਾਬ ਏ, ਅਗਲੇ ਪੰਨੇ 'ਤੇ ਕੀ ਲਿਖਿਆ ਕਿਸੇ ਨੂੰ ਕੁਝ ਨਹੀਂ ਪਤਾ ਏ ਮੇਰੇ ਯਾਰ। 102.7 FM ਰੇਨਬੋ ਪ੍ਰੋਗਰਾਮ ਦਿਲਾਜ ਸ਼ਾਇਰ ਹੈ। ਇੱਕ ਰਿਕੁਐਸਟ ਮੈਂ ਤੁਹਾਨੂੰ ਜ਼ਰੂਰ ਕਰਾਂਗੀ, ਜਦੋਂ ਤੁਸੀਂ ਸ਼ਾਇਰੀ ਲਿਖ ਕੇ ਭੇਜਦੇ ਹੋ ਅਤੇ ਸਪੈਲਿੰਗਸ ਦਾ ਖਿਆਲ ਰੱਖੀਏ ਆਪਾਂ, ਉਸ ਦੇ ਨਾਲ ਕੀ ਹੋਏਗਾ ਕਿ ਮੈਨੂੰ ਪੜ੍ਹਨ ਦੇ ਵਿੱਚ ਆਸਾਨੀ ਹੋਏਗੀ, ਜਿਸ ਦੇ ਨਾਲ ਜਦੋਂ ਮੈਂ ਉਸ ਸ਼ਾਇਰੀ ਨੂੰ ਬੋਲਾਂਗੀ, ਅਚਾਨਕ ਲਾਈਵ ਸ਼ੋਅ ਹੈ, ਫਟਾਫਟ ਸ਼ਾਇਰੀਆਂ ਆ ਰਹੀਆਂ ਨੇ ਅਤੇ ਮੈਂ ਲਗਾਤਾਰ ਨਾਲ ਦੇ ਨਾਲ ਬੋਲਣਾ, ਉਸ ਨਾਲ ਕੋਈ ਵੀ ਮਿਸਟੇਕ ਨਹੀਂ ਹੋਏਗੀ ਅਤੇ ਸਮਝਣ ਵਾਲੇ ਨੂੰ ਵੀ ਸਮਝ ਲੱਗ ਜਾਏਗੀ। ਜੇ ਤੁਸੀਂ ਹਿੰਦੀ ਦੀ ਸ਼ਾਇਰੀ ਲਿਖ ਕੇ ਭੇਜ ਰਹੇ ਹੋ ਤਾਂ ਹਿੰਦੀ ਦੇ ਵਿੱਚ ਲਿਖ ਦਿਓ, ਜੇ ਪੰਜਾਬੀ ਦੀ ਭੇਜ ਰਹੇ ਹੋ ਪੰਜਾਬੀ ਦੇ ਵਿੱਚ ਲਿਖ ਦਿਓ, ਇਸ ਦੇ ਨਾਲ ਕਲੀਅਰ ਹੋ ਜਾਏਗਾ ਕਿ ਤੁਸੀਂ ਸਾਫ਼ ਸਾਫ਼ ਕਹਿਣਾ ਕੀ ਚਾਹੁੰਦੇ ਹੋ। ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ, ਉਹ ਕਹਿੰਦੇ ਨੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦਿਲਾਜ ਸ਼ਾਇਰ ਵਿੱਚ ਮੈਡਮ ਵਰੁਣ ਕੌਰ ਮਾਨ ਜੀ। ਹਾਂਜੀ, ਬਲਵਿੰਦਰ ਸਰਾਂ ਪਿੰਡ ਮੌਰਜੰਡ ਸਿੱਖਾਂ ਹਨੂਮਾਨਗੜ੍ਹ। ਉਹ ਲਿਖਦੇ ਨੇ ਕਿ ਉਸਕੇ ਦਿਲ ਮੇ ਹਮਾਰੇ

लिए कभी चाहत ना थी, उसके दिल में हमारे लिए कभी चाहत ना थी, हमारी खुशी में उन्हें कोई इनायत ना थी। हमने दिल भी रख दिया उनके कदमों में, मगर उन्हें जमीन पर देखने की आदत ना थी। आए हाय, क्या ही बात है। ਹੁਣ ਇੱਥੇ ਇੱਕ ਹੋਰ ਬੇਨਤੀ ਹੈ ਜੀ ਕਿ ਕੁਝ ਜਾਣੇ ਕੀ ਕਰ ਰਹੇ ਨੇ, ਸੋਸ਼ਲ ਮੀਡੀਆ ਤੋਂ ਨਾ ਕਿਸੇ ਤੋਂ ਸਿੱਧਾ ਲਿੰਕ ਭੇਜ ਰਹੇ ਨੇ। ਹੁਣ ਮੈਂ ਉਸ ਲਿੰਕ ਦੇ ਉੱਤੇ ਕਲਿੱਕ ਕਰਾਂਗੀ, ਫਿਰ ਜਾ ਕੇ ਉਹ ਸ਼ਾਇਰੀ ਖੁੱਲੇਗੀ। ਇੱਦਾਂ ਨਾ ਕਰੋ, ਲਿੰਕ ਨਾ ਭੇਜੋ, ਡਾਇਰੈਕਟ ਸਾਨੂੰ ਫੋਟੋ ਜਾਂ ਲਿਖੀ ਹੋਈ ਕਾਪੀ ਪੇਸਟ ਕਰਕੇ ਭੇਜੋ, ਉਸ ਦੇ ਨਾਲ ਪੜ੍ਹਨ ਦੇ ਵਿੱਚ ਆਸਾਨੀ ਹੋਏਗੀ। ਇੱਦਾਂ ਲਿੰਕ 'ਤੇ ਵਾਰ ਵਾਰ ਓਪਨ ਨਹੀਂ ਕੀਤੇ ਜਾ ਸਕਦੇ, ਉੱਦਾਂ ਵੀ ਅੱਜ ਕੱਲ੍ਹ ਬਹੁਤ ਜਗ੍ਹਾ ਕਿਹਾ ਜਾ ਰਿਹਾ ਨਾ, ਇੱਦਾਂ ਕੋਈ ਵੀ ਲਿੰਕ ਬਿਨਾਂ ਸੋਚੇ ਸਮਝੇ ਓਪਨ ਨਾ ਕਰੋ। ਪ੍ਰੋਗਰਾਮ ਦਾ ਅੱਜ ਸ਼ਾਇਰ ਹੈ, ਮੈਂ ਤੁਹਾਡੇ ਨਾਲ ਆਰ ਜੇ ਵਰੁਣ ਕੌਰ ਮਾਨ। ਨੰਬਰ ਨੋਟ ਕਰ ਲਓ, ਨੰਬਰ ਹੈ 9855101027। ਇੱਕ ਪਿਆਰਾ ਜਿਹਾ ਗਾਣਾ ਆ ਰਹੀ ਹੈ ਮੈਂ ਫਿਰ ਗਾਣੇ ਤੋਂ ਬਾਅਦ।

ਦਿਲਾਂ 'ਚ ਸ਼ਾਇਰ ਹੈ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਤੇ। ਮੈਂ ਤੁਹਾਡੇ ਨਾਲ ਆਰ ਜੇ ਬੀ ਕੇ ਮਾਨ। ਨੰਬਰ ਸਾਡਾ 98-55-10-10-27। ਦਿਲਾਂ 'ਚ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਲਿਖੀ ਹੋਈ ਕਵਿਤਾ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਉਸਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਤੁਸੀਂ ਆਪਣਾ ਨਾਮ ਜ਼ਰੂਰ ਲਿਖ ਕੇ ਭੇਜਣਾ ਅਤੇ ਹਾਂ, ਜਿਸ ਵੀ ਲੈਂਗੁਏਜ ਦੇ ਵਿੱਚ, ਭਾਸ਼ਾ ਦੇ ਵਿੱਚ ਤੁਸੀਂ ਉਹ ਸ਼ਾਇਰੀ ਸੈਂਡ ਕਰੋਗੇ, ਬਸ ਇਸ ਗੱਲ ਦਾ ਖਿਆਲ ਰੱਖਣਾ ਕਿ ਅੱਖਰ ਸਾਫ਼ ਹੋਣ, ਕਲੀਅਰ ਹੋਣ ਅਤੇ ਉਹ ਭਾਸ਼ਾ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਲਿਖੀ ਗਈ ਹੋਵੇ। ਕਿਉਂਕਿ ਕਈ ਵਾਰੀ ਕੁਝ ਜਾਣੇ ਇੰਟਰਨੈਟ ਤੋਂ ਕਾਪੀ ਪੇਸਟ ਕਰਕੇ ਜਦੋਂ ਭੇਜਦੇ ਨੇ ਤਾਂ ਉਹ ਵਰਡਸ ਇੱਧਰ ਉੱਧਰ ਹੋ ਜਾਂਦੇ ਨੇ। ਹੁਣ ਕਰਦੇ ਹਾਂ ਸਿਲਸਿਲਾ ਉਹਨਾਂ ਸ਼ਾਇਰੀਆਂ ਦਾ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ। ਇਹ ਪਤਾ ਨਹੀਂ ਕਿਹਨੇ ਲਿਖੀ ਹੈ ਪਰ ਲਿਖ ਕੇ ਹਾਂ ਲਿਖਿਆ ਹੋਇਆ, ਨਾਮ ਵੀ ਲਿਖਿਆ ਹੋਇਆ। ਕਹਿੰਦੇ ਨੇ ਕਿ ਚਿੜੀਆਂ ਦੇ ਘਰ ਅਸੀਂ ਨੇ ਮਾਰੇ, ਚਿੜੀਆਂ ਆਲਣੇ ਪਾਉਂਦੀਆਂ ਸੀ, ਇਕੱਠੇ ਕਰ ਤੀਲੇ ਲਿਆਉਂਦੀਆਂ ਸੀ। ਚਿੜੀਆਂ ਦੇ ਘਰ ਅਸੀਂ ਨੇ ਮਾਰੇ, ਹੁਣ ਕੱਚੇ ਨਹੀਂ ਚੁਬਾਰੇ। ਦੱਸ ਜਸਵਿੰਦਰ ਜਾਣ ਕਿੱਥੇ ਚਿੜੀਆਂ, ਪੱਕਿਆਂ ਦਰਵਾਜ਼ਿਆਂ ਨਾਲ ਕਿਸਮਤਾਂ ਨੇ ਭਿੜੀਆਂ, ਟਾਵਰਾਂ ਦੇ ਪਾਏ ਨੇ ਖਿਲਾਰੇ, ਚਿੜੀਆਂ ਦੇ ਘਰ ਅਸੀਂ ਨੇ ਮਾਰੇ। ਜਸਵਿੰਦਰ ਸ਼ਰਮਾ, ਪਿੰਡ ਜੈ ਸਿੰਘ ਵਾਲਾ, ਬਠਿੰਡਾ। ਯੂੰ ਹੀ ਨਹੀਂ ਤੁਝੇ ਖੁਦਾ ਮਾਨ ਲਿਆ, ਤੁਝਮੇ ਕੁਛ ਦਿਖਾ ਤੋ ਹੀ ਸਜਦਾ ਕੀਆ, ਯੇ ਦਿਲ ਜੋ ਕਿਸੀ ਕੇ ਲੀਏ ਨਹੀਂ ਧੜਕਾ ਕਭੀ, ਅਬ ਇਸ ਦਿਲ ਨੇ ਤੇਰੇ ਸਾਥ ਜੀਨੇ ਕਾ ਸੌਦਾ ਕਰ ਲਿਆ। ਇਹ ਲਿਖ ਕੇ ਭੇਜਿਆ ਹੈ ਜੀ ਗਗਨਪ੍ਰੀਤ ਕੌਰ ਹੁਣਾਂ ਨੇ ਟਾਂਡੇ ਤੋਂ। ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਪੇਂਟ ਖੁਰਦਲਾ, ਮਲੇਰਕੋਟਲਾ ਤੋਂ ਲਿਖ ਕੇ ਭੇਜ

ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਮੈਂ ਤੁਹਾਡੇ ਨਾਲ ਆਰ ਜੇ ਬੀ ਕੇ 102.7 FM ਰੇਨਬੋ ਤੁਸੀਂ ਸੁਣ ਰਹੇ ਹੋ। ਅਗਲੀਆਂ ਕੁਝ ਲਾਈਨਸ ਸ਼ਾਇਰੀ ਜਿਹੜੀ ਮੈਨੂੰ ਭੇਜੀ ਹੈ, ਉਹਨਾਂ ਦਾ ਨਾਮ ਹੈ ਜੀ ਸੋਨੂ ਮਲੇਰਕੋਟਲਾ ਤੋਂ। ਉਹਨਾਂ ਨੇ ਭੇਜਿਆ ਹੈ ਕਿ ਅਗਰ ਮੌਕਾ ਮਿਲਾ ਕਭੀ ਤੋ ਕਾਗਜ਼ ਪਰ ਆਪਣੀ ਥਕਾਨ ਲਿਖੂੰਗਾ, ਮਜ਼ਬੂਤ ਕੰਧੋਂ ਕੇ ਪੀਛੇ ਛੁਪਾ ਵੋ ਛੋਟਾ ਸਾ ਇਨਸਾਨ ਲਿਖੂੰਗਾ, ਵੋ ਜੋ ਹਰ ਮੁਸ਼ਕਿਲ ਮੇਂ ਮੁਸਕਰਾ ਕਰ ਰਹਿਤਾ ਹੈ, ਕਹਿਤਾ ਹੈ ਸਭ ਠੀਕ ਹੈ, ਉਸੇ ਏਕ ਝੂਠ ਕੇ ਪੀਛੇ ਦਬੇ ਹਜ਼ਾਰੋਂ ਬੇਬਸ ਤੂਫਾਨ ਲਿਖੂੰਗਾ, ਨਹੀਂ ਲਿਖੂੰਗਾ ਮੈਂ ਸਿਰਫ ਆਪਣੀ ਜੀਤ ਕੇ ਚਰਚੇ ਦੁਨੀਆ ਮੇਂ, ਮੈਂ ਤੋ ਹਾਰ ਕਾ ਭੀ ਜੋ ਮੁਸਕਰਾਇਆ ਵੋ ਲਹੂ ਲਹਾਨ ਸਵਾਭਿਮਾਨ ਲਿਖੂੰਗਾ, ਲਿਖੂੰਗਾ ਵੋ ਰਾਤੇ ਜਬ ਤਕੀਆ ਗਵਾਹ ਥਾ ਮੇਰੀ ਸਿਸਕਿਓ ਕਾ, ਪਰ ਸੁਬਹ ਉੱਠਕਰ ਫਿਰ ਸੇ ਪਹਿਨਾ ਵੋ ਚਟਾਨ ਜੈਸਾ ਇਨਸਾਨ ਲਿਖੂੰਗਾ, ਮੈਂ ਲਿਖ ਪਾਊਂ ਕੁਛ ਤੋ ਮੈਂ ਖੁਦ ਕੋ ਲਿਖੂੰਗਾ, ਆਪਣੀ ਰੂਹ ਕੇ ਹਰ ਜ਼ਖਮ ਕੋ ਆਪਣਾ ਹੀ ਸਨਮਾਨ ਲਿਖੂੰਗਾ। ਬਿਊਟੀਫੁਲ। ਡਾਇਰੈਕਟ ਸ਼ਾਇਰੀ ਲਿਖ ਕੇ ਭੇਜ ਦਿਓ ਤੇ ਹਾਂ, ਕੁਝ ਸ਼ਾਇਰੀਆਂ ਜਿਹੜੀਆਂ ਮਿਲਦੀਆਂ ਨੇ ਸਪੈਲਿੰਗਸ ਕਰਕੇ ਨਹੀਂ ਪੜੀਆਂ ਜਾ ਰਹੀਆਂ, ਸਾਫ ਸੁਥਰੇ ਤਰੀਕੇ ਦੇ ਨਾਲ ਲਿਖ ਕੇ ਭੇਜ ਦਿਓਗੇ ਤੇ ਪੜੀਆਂ ਜਾਣਗੀਆਂ, ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ। ਅਤੇ ਮੈਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਸਾਡੇ ਚੋਣ ਵਾਲਿਆਂ ਨੇ ਜੀ ਸ਼ਾਇਰੀ ਭੇਜੀ ਸੀ ਅਤੇ ਸਾਨੂੰ ਪਸੰਦ ਆਈ ਹੈ, ਅਤੇ ਉੱਦਾਂ ਵੀ ਮੈਂ ਤਾਂ ਸ਼ਾਮਿਲ ਕਰਨੀ ਹੁੰਦੀ ਹੈ। ਇੱਕ ਸ਼ਾਇਰੀ ਮੇਰੇ ਕੋਲ ਹੈ, ਕਹਿੰਦੇ ਨੇ ਕਿ ਉਹ ਦਿਲ ਦੀ ਬੋਲੀ ਲਾਉਂਦੇ ਨੇ ਖੌਰੇ ਕੀ ਨਫ਼ਾ ਕਮਾਉਂਦੇ ਨੇ, ਉਹ ਦਿਲ ਦੀ ਬੋਲੀ ਲਾਉਂਦੇ ਨੇ ਖੌਰੇ ਕੀ ਨਫ਼ਾ ਕਮਾਉਂਦੇ ਨੇ, ਇਸ਼ਕ ਨੂੰ ਅੱਜ ਕੱਲ੍ਹ ਸੱਜਣਾ ਨੇ ਰੁਜ਼ਗਾਰ ਬਣਾ ਛੱਡਿਆ ਏ, ਇਸ਼ਕ ਨੂੰ ਅੱਜ ਕੱਲ੍ਹ ਸੱਜਣਾ ਨੇ ਰੁਜ਼ਗਾਰ ਬਣਾ ਛੱਡਿਆ ਏ, ਭਾਈ ਦਿਲ ਥਾਂ ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਛੱਡਿਆ। ਅਠਾਨਵੇਂ 55 10 10 27 ਦੇ ਉੱਤੇ ਤੁਸੀਂ ਵੀ ਭੇਜ ਦਿਓ ਸਾਨੂੰ ਸ਼ਾਇਰੀ।

ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਤੇ ਪ੍ਰੋਗਰਾਮ ਦੇ ਲਾਜ ਸ਼ਾਇਰ ਹੈ, ਨੰਬਰ ਹੈ 98 55 10 10 27। ਅਤੇ ਇੱਕ ਗੱਲ ਵੀ ਹੈ ਨਾ, ਜਦੋਂ ਕੁਝ ਲੋਕ ਸਾਡੇ ਨਾਲ ਜੁੜਦੇ ਨੇ, ਬਣਦੇ ਨੇ, ਤਾਂ ਦਿਲ ਆਪਣੇ ਆਪ ਤੁਹਾਡਾ ਉਹਨਾਂ ਦੇ ਕਰੀਬ ਆਉਣ ਲੱਗਦਾ ਹੈ। ਕੁਝ ਲੋਕ ਮਿਲਦੇ ਨੇ ਸਾਨੂੰ, ਜਿੰਨਾ ਚਿਰ ਮਰਜ਼ੀ ਉਹਨਾਂ ਨਾਲ ਹੱਸੀ ਜਾਈਏ, ਰੌਲਾ ਪਾਈ ਜਾਈਏ, ਦਿਲ ਨਹੀਂ ਬਣਦਾ। ਅਤੇ ਕਈ ਵਾਰੀ ਕੀ ਹੁੰਦਾ ਕਿ ਇੱਕ ਦੋ ਪਲ ਦੇ ਲਈ ਬੈਠੇ ਹਾਂ, ਇੰਝ ਲੱਗਦਾ ਹੈ ਕਿ ਦਿਲ ਉਹਨਾਂ ਦੇ ਕੋਲ ਚਲਿਆ ਗਿਆ। ਬੇਪਰਵਾਹ ਸੀ, ਹੁਣ ਸ਼ਾਇਦ ਹਲਕਾ ਹਲਕਾ ਦਰਦ ਵੀ ਸਹਿੰਦੇ ਹਾਂ। ਤੂੰ ਜਗਾ ਸਕਦਾ ਸਾਡੇ ਦਿਲ ਵਿੱਚ ਰੋਸ਼ਨੀਆਂ, ਤਾਈਓ ਤੈਨੂੰ ਮਨ ਦਾ ਦੀਪ ਕਹਿੰਦੇ। ਉਂਝ ਤਾਂ ਮੇਰੀ ਹਰ ਰਚਨਾ ਪੂਰੀ ਪੈਂਦੀ ਹੈ, ਪਰ ਜਿਹਦੇ ਵਿੱਚ ਜ਼ਿਕਰ ਕਰਾਂ ਤੇਰਾ, ਉਹੀ ਅਧੂਰੀ ਰਹਿੰਦੀ ਹੈ। ਤੈਨੂੰ ਲੈ ਕੇ ਮੇਰੇ ਅਤੇ ਮੇਰੀ ਕਲਾਂ ਵਿਚਕਾਰ ਚੁੱਪੀ ਛਾਈ ਰਹਿੰਦੀ ਹੈ, ਫਿਰ ਸੋਚਦੀ ਹਾਂ ਸ਼ਾਇਦ ਆਪਣਾ ਰਿਸ਼ਤਾ ਖਾਮੋਸ਼ੀ ਦਾ ਹੀ ਦੂਸਰਾ ਨਾਮ ਹੈ। 98 55 10 10 27 ਦੇ ਉੱਤੇ ਤੁਸੀਂ ਵੀ ਸ਼ਾਇਰੀਆਂ ਭੇਜੋ, ਕਰਾਂਗੇ ਪ੍ਰੋਗਰਾਮ 'ਚ ਸ਼ਾਮਿਲ।

ਦੇਣਾ ਤੇ ਕਦੋਂ ਦੇਣਾ ਉਹ ਖੁਦ ਜਾਣਦਾ ਹੈ। ਅੱਛਾ, ਇੱਥੋਂ ਹੀ ਪਤਾ ਲੱਗ ਗਿਆ ਤੁਸੀਂ ਰੋਪੜ ਤੋਂ ਹੋ। ਜੇ ਪੰਜਾਬ ਦੇ ਹੋਰ ਕਿਸੇ ਥਾਂ ਤੋਂ ਮੈਸੇਜ ਆਇਆ ਹੁੰਦਾ ਨਾ, ਫਿਰ ਕਹਿਣਾ ਸੀ ਤੈਨੂੰ ਕੀ ਦੇਣਾ, ਤੁਸੀਂ ਰੋਪੜ ਵਾਲੇ ਕਿਆ ਕਹਿੰਦੇ ਹੋ, ਪਤਾ ਹੈ ਮੈਨੂੰ। ਪੁਆਧੀ ਭਾਸ਼ਾ ਜਿਹੜੀ ਹੈ ਤੁਹਾਡੀ, ਉਸ ਝਲਕ ਜਾਂਦੀ ਹੈ ਵਿੱਚ। ਅਗਲਾ ਮੇਰੇ ਕੋਲ ਮੈਸੇਜ ਪਹੁੰਚਿਆ ਹੈ, ਅੱਜ ਅੰਤਰਰਾਸ਼ਟਰੀ ਚਾਹ ਦਿਵਸ ਦੀਆਂ ਐਫ ਐਮ ਰੇਨਬੋ ਦੀ ਸਾਰੀ ਟੀਮ ਦੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ। ਇਹ ਤਾਂ ਗੱਲ ਸਹੀ ਹੈ ਕਿ ਅੱਜ ਹੈ ਨਾ ਚਾਹ ਦਿਵਸ ਹੈ। ਮੈਂ ਵੀ ਇੰਟਰਨੈਟ ਦੇ ਉੱਤੇ ਪੜ੍ਹ ਰਹੀ ਸੀ ਅਤੇ ਇਸਨੂੰ ਲਿਖਣ ਵਾਲੇ ਲੇਖਕ ਨੇ, ਲੇਖਕ ਮੂਲ ਚੰਦ ਸ਼ਰਮਾ ਜੀ, ਪੰਜਾਬੀ ਦੇ ਰਾਈਟਰ ਹੈ ਔਰ ਉਹ ਸੱਚਮੁੱਚ ਬਹੁਤ ਸੋਹਣਾ ਲਿਖਦੇ ਨੇ, ਅਤੇ ਉਹਨਾਂ ਦੀ ਲਿਖੀ ਹੋਈ ਇਸ ਰਚਨਾ ਨੂੰ ਫੋਰਵਰਡ ਕੀਤਾ ਹੈ ਸਾਨੂੰ ਮੇਨ ਬਾਜ਼ਾਰ ਹਠੂਰ ਤਹਿਸੀਲ ਤੋਂ ਇਕਬਾਲ ਜੀ ਨੇ। ਅਤੇ ਇਹ ਲਿਖ ਕੇ ਭੇਜਦੇ ਨੇ ਕਿ ਅੱਜ ਸੁਣਿਆ ਚਾਹ ਦਿਵਸ ਹੈ, ਆ ਜਾ ਬਹਿ ਕੇ ਪੀ ਲੈ ਚਾਹ। ਲੋਕ ਵਹਿੰਦੇ ਨੇ ਕੀ ਸੋਚਣਗੇ, ਦੁਨੀਆਂ ਦੀ ਨਾ ਕਰ ਪਰਵਾਹ। ਹਠੂਰ ਵਾਲਿਆਂ ਤੇਰੇ ਦਰਸ਼ਨ ਨੇ ਦੁੱਧ ਵਰਗੇ ਵੇ, ਜਾਂ ਤਾਂ ਸਾਡੇ ਦਿਲ ਵਿੱਚ ਵੱਸ ਜਾਂ ਫਿਰ ਸਾਨੂੰ ਦਿਲ 'ਚ ਵਸਾ। ਲੇਖਕ ਮੂਲ ਚੰਦ ਸ਼ਰਮਾ, ਬਿਊਟੀਫੁਲ। ਅੱਛਾ, ਚਾਹ ਦੇ ਬਿਨਾਂ ਸਾਡਾ ਨਹੀਂ ਸਰਦਾ ਨਾ। ਸਵੇਰ ਨੂੰ ਸਾਡਾ ਸਿਰ ਦੁਖਦਾ, ਸਾਨੂੰ ਚਾਹ ਚਾਹੀਦੀ ਹੈ। ਦੁਪਹਿਰ ਨੂੰ ਸਾਡਾ ਸਿਰ ਦੁਖਦਾ, ਸਾਨੂੰ ਚਾਹ ਚਾਹੀਦੀ ਹੈ। ਅਤੇ ਕਈ ਵਾਰੀ ਤਾਂ ਦਿਨ 'ਚ ਉੱਦਾਂ ਹੀ ਇੱਕ ਦੋ ਵਾਰੀ ਚਾਹ ਪੀ ਲਈ ਦੀ, ਚਲੋ ਹੁਣ ਕਿੰਨੀ ਦੇਰ ਹੋ ਗਈ ਚਾਹ ਨਹੀਂ ਪੀਤੀ, ਚਾਹ ਪੀ ਲੈਂਦੇ ਹਾਂ। 102.7 ਐਫ ਐਮ ਰੇਨਬੋ, 98555 10 10 27 ਸਾਡਾ ਵਟਸਐਪ ਨੰਬਰ, ਇਸ ਦੇ ਉੱਤੇ ਤੁਸੀਂ ਕੋਈ ਵੀ ਸ਼ਾਇਰੀ ਜਾਂ ਕਵਿਤਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਆਰ ਜੇ ਬੀ ਕੇ ਮਾਨ।

ਯਾਦ ਹੈ ਕਿ ਵਾਕਾਥਨ ਕਰਾਈ ਸੀ ਅਤੇ ਉਸ ਪ੍ਰੋਗਰਾਮ ਦੇ ਦੌਰਾਨ ਜਿਹੜੇ ਜਿਹੜੇ ਆਰ ਜੇ ਬੋਲੇ ਸੀ, ਕਿੰਨੀ ਦੇਰ ਬੋਲੇ ਸੀ, ਇਹ ਸਾਰਾ ਕੁਝ ਸਾਡੇ ਸੁਣਨ ਵਾਲਿਆਂ ਨੂੰ ਚੇਤੇ ਹੈ। ਇਹ ਸ਼ਾਇਦ ਕਾਰਨ ਹੈ ਕਿ ਆਕਾਸ਼ਵਾਣੀ ਹੁਣ 90 ਸਾਲ ਦਾ ਹੋ ਰਿਹਾ ਅਤੇ ਅੱਗੇ ਵੀ ਕਿੰਨੇ ਸਾਲ ਆਕਾਸ਼ਵਾਣੀ ਨੇ ਚੱਲਣਾ। ਇਹ ਸਾਰਾ ਕੁਝ ਇਹਨਾਂ ਗੱਲਾਂ ਕਰਕੇ ਹੀ ਹੈ ਕਿਉਂਕਿ ਜਦੋਂ ਸਾਡੇ ਸੁਣਨ ਵਾਲੇ ਸਾਡੇ ਨਾਲ ਜੁੜਦੇ ਨੇ, ਚੇਤਾ ਰੱਖਦੇ ਨੇ ਗੱਲਾਂ ਨੂੰ ਅਤੇ ਸਾਡੇ ਤੱਕ ਆਪਣੀ ਪਹੁੰਚ ਬਰਕਰਾਰ ਰੱਖਦੇ ਨੇ, ਅਸੀਂ ਆਪਣੀ ਪਹੁੰਚ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਹੈ। ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਇੰਨੇ ਧਿਆਨ ਦੇ ਨਾਲ ਸੁਣਦੇ ਹੋ ਕਿ ਤੁਹਾਨੂੰ ਚੇਤੇ ਰਹਿੰਦਾ ਕਿ ਕਿਹੜਾ ਆਰ ਜੇ ਕਿੰਨੀ ਦੇਰ ਤੱਕ ਕੀ ਅਤੇ ਕਦੋਂ ਬੋਲਿਆ ਸੀ। ਕਹਿੰਦੇ ਨੇ ਕਿ ਹੱਸਣਾ ਉਹਨਾਂ ਦੀ ਆਦਤ ਸੀ, ਅਸੀਂ ਗਲਤ ਅੰਦਾਜ਼ਾ ਲਾ ਬੈਠੇ। ਹੱਸਣਾ ਉਹਨਾਂ ਦੀ ਆਦਤ ਸੀ, ਅਸੀਂ ਗਲਤ ਅੰਦਾਜ਼ਾ ਲਾ ਬੈਠੇ। ਉਹ ਹੱਸਦੇ ਹੱਸਦੇ ਚਲੇ ਗਏ, ਅਸੀਂ ਆਪਣਾ ਆਪ ਗਵਾ ਬੈਠੇ। ਇਸ ਦੇ ਨਾਲ ਹੀ ਪ੍ਰੋਗਰਾਮ ਦਿਲਾਜ ਸ਼ਾਇਰ ਹੈ ਖਤਮ ਹੋ ਰਿਹਾ। ਵਰੁਣ ਕੌਰ ਬਾਨ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਰਹੀ ਹੈ, ਪਰ FM ਰੇਨਬੋ ਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੁਸੀਂ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ।

ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਾਡਾ ਅਗਲਾ ਪ੍ਰਸਾਰਣ ਸੁਣੋਗੇ ਸਾਡੇ FM ਰੇਨਬੋ ਦਿੱਲੀ ਕੇਂਦਰ ਤੋਂ। ਹੁਣ ਤੋਂ ਥੋੜ੍ਹੀ ਦੇਰ ਬਾਅਦ

ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣੇ ਤੁਸੀਂ ਪ੍ਰਸਾਰਣ ਸੁਣ ਰਹੇ ਸੀ ਸਾਡੇ ਦਿੱਲੀ ਕੇਂਦਰ ਤੋਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। FM ਬੈਂਡ 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ FM ਰੇਨਬੋ ਚੈਨਲ ਹੈ। ਤੇ ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਣੀ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਸਟੂਡੀਓ ਦੀ ਘੜੀ 'ਤੇ ਠੀਕ 5 ਵੱਜ ਗਏ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਤੁਹਾਡੇ ਯੁਵਾ ਦੋਸਤ। ਮੈਂ ਬਾਗੇਸ਼ਵਰ ਅਤੇ
1: ਮੈਂ ਆਰਜੇ ਪ੍ਰਿਆ,
0: ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਯੁਵਾਣੀ। ਅਤੇ ਪ੍ਰਿਆ, ਅੱਜ ਸਾਡੇ ਦੋਸਤਾਂ ਨੂੰ, ਸਾਡੇ ਸਰੋਤਿਆਂ ਨੂੰ ਬੜੇ ਹੀ ਉਤਸੁਕ ਨੇ ਅੱਜ ਦੇ ਪ੍ਰੋਗਰਾਮ ਬਾਰੇ। ਥੋੜ੍ਹਾ ਵੇਰਵਾ ਦੇ ਦਿੰਦੇ ਹਾਂ ਅੱਜ ਕਿਹੜੇ ਕਿਹੜੇ ਸੈਗਮੈਂਟਸ ਹੋਣਗੇ ਅੱਜ ਥਰਸਡੇ ਦੇ, ਅਤੇ ਕਿਹੜੀ ਕਿਹੜੀਆਂ ਅਸੀਂ ਖਾਸ ਗੱਲਾਂ ਕਰਨੀਆਂ ਨੇ, ਕਿੱਥੇ ਕਿੱਥੇ ਲੈ ਕੇ ਜਾਣਾ ਹੈ ਆਪਣੇ ਸਰੋਤਿਆਂ ਨੂੰ।
1: ਜੀ ਬਿਲਕੁਲ, ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਅੱਜ ਦਾ ਪ੍ਰੋਗਰਾਮ, ਅਤੇ ਮੈਨੂੰ ਲੱਗਦਾ ਹੈ ਸਾਡੇ ਜਿਹੜੇ ਲਿਸਨਰਸ ਨੇ ਉਹ ਬਹੁਤ ਜ਼ਿਆਦਾ ਐਕਸਾਈਟਿਡ ਹੋਣ ਵਾਲੇ ਹੈ, ਕਿਉਂਕਿ ਅੱਜ ਦਾ ਜਿਹੜਾ ਪਹਿਲਾ ਸੈਗਮੈਂਟ ਹੈ ਉਹ ਹਮੇਸ਼ਾ ਦੀ ਤਰ੍ਹਾਂ ਵਰਡ ਐਕਸਪ੍ਰੈਸ ਤਾਂ ਹੋਣ ਹੀ ਵਾਲਾ ਹੈ, ਉਸ ਦੇ ਨਾਲ ਹੀ ਹੋਣ ਵਾਲੀ ਹੈ ਨਵੀਂ ਦਿਸ਼ਾ ਜਿਸ ਵਿੱਚ ਸਾਨੂੰ ਸਹੀ ਗਾਈਡੈਂਸ ਮਿਲਦੀ ਹੈ, ਅਤੇ ਇਸ ਦੇ ਨਾਲ ਹੋਵੇਗਾ ਸਾਡਾ ਟੈਕ ਟੋਕ ਸੈਗਮੈਂਟ ਜਿਸ ਵਿੱਚ ਅਸੀਂ ਸਾਇੰਸ ਦੀ ਦੁਨੀਆ ਨੂੰ ਐਕਸਪਲੋਰ ਕਰਾਂਗੇ, ਮਤਲਬ ਪੂਰੀ ਤਰ੍ਹਾਂ ਛਲਾਂਗਾ ਮਾਰਨੀ ਹੈ ਅਤੇ ਬਸ ਡੁੱਬ ਜਾਣਾ ਹੈ ਉਸ ਨਦੀ ਦੇ ਵਿੱਚ ਅਤੇ ਘੁੰਮ ਫਿਰ ਕੇ ਵਾਪਸ ਆ ਜਾਣਾ ਹੈ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਦੇ ਵਿੱਚ, ਸਾਡੇ ਯੁਵਾਣੀ ਪ੍ਰੋਗਰਾਮ ਦੇ ਵਿੱਚ। ਅਤੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਅੱਜ ਸਾਰਿਆਂ ਨੂੰ, ਅਤੇ ਸ਼ੁਰੂ ਕਰਦੇ ਹਾਂ।
0: ਅਤੇ ਪ੍ਰਿਆ, ਅੱਜ ਇੱਕ ਖਾਸ ਦਿਨ ਹੈ, ਉਸ ਦਿਨ ਦਾ ਇੱਕ ਬੜਾ ਹੀ ਇੰਟਰਸਟਿੰਗ, ਬੜਾ ਲੰਬਾ ਚੌੜਾ ਨਾਮ ਹੈ ਉਸ ਦਿਨ ਦਾ। 21 ਮਈ ਨੂੰ ਇੱਕ ਦਿਨ ਓਬਜ਼ਰਵ ਕੀਤਾ ਜਾਂਦਾ ਹੈ, ਉਸਨੂੰ ਕਹਿੰਦੇ ਵਰਲਡ ਡੇ ਫੋਰ ਕਲਚਰਲ ਡਾਇਵਰਸਿਟੀ ਫੋਰ ਡਾਇਲੋਗ ਐਂਡ ਡਿਵਲਪਮੈਂਟ। ਕੀ ਦੁਨੀਆ ਦਾ ਇੱਕ ਐਸਾ ਅੱਜ ਦਾ ਦਿਨ ਜਿਹੜਾ 21 ਮਈ, ਇੱਕ ਐਸਾ ਦਿਨ ਜਿਹੜਾ ਦੁਨੀਆ ਭਰ ਦੀ ਸੱਭਿਆਚਾਰਕ ਵਿਰਸਾ ਜਿਹੜਾ ਹੈ, ਉਸ ਦੀ ਡਾਇਵਰਸਿਟੀ, ਉਸ ਦੀ ਵਿਭਿੰਨਤਾ, ਉਸ ਵਾਸਤੇ ਡਾਇਲੋਗ, ਉਸ ਵਾਸਤੇ ਡਾਇਲੋਗ ਅਤੇ ਡਿਵਲਪਮੈਂਟ, ਉਸ ਦਾ ਵਿਕਾਸ, ਉਸ ਚੀਜ਼ ਨੂੰ ਸੈਲੀਬ੍ਰੇਟ ਕਰਨਾ, ਸਿਰਫ ਸੈਲੀਬ੍ਰੇਟ ਨਹੀਂ ਕਰਨਾ, ਉਸ ਦੀ ਜਿਹੜੀ ਮਹਾਨਤਾ ਹੈ, ਉਸ ਦੀ ਰਿਚਨੈਸ ਹੈ ਦੁਨੀਆ ਦੇ ਸੱਭਿਆਚਾਰਾਂ ਦੀ, ਉਸ ਨੂੰ ਮਨਾਉਣਾ, ਸਿਰਫ ਮਨਾਉਣਾ ਹੀ ਨਹੀਂ, ਉਸ ਦਾ ਇੱਕ ਇਹ ਮੰਤਵ ਲੈ ਕੇ ਜਾਣਾ ਕਿ ਦੁਨੀਆ ਭਰ ਵਿੱਚ ਅਮਨ ਸ਼ਾਂਤੀ ਕਾਇਮ ਰਹੇ ਅਤੇ ਉਸ ਦੇ ਨਾਲ ਨਾਲ ਸਸਟੇਨੇਬਲ ਡਿਵਲਪਮੈਂਟ ਹੋਵੇ।
1: ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਦੋਸਤੋ ਇੱਕ ਇਮੈਜਿਨ ਕਰੋ, ਇੱਕ ਬਾਗ ਜਿਸ ਵਿੱਚ ਇੱਕੋ ਜਿਹੇ ਫੁੱਲ ਪਏ ਹੈ, ਤੁਸੀਂ ਉਹਨੂੰ ਵੇਖ ਕੇ ਬਹੁਤ ਜ਼ਿਆਦਾ ਫੈਸੀਨੇਟ ਹੋਵੋਗੇ, ਪਰ 2-3 ਦਿਨ ਬਾਅਦ ਤੁਸੀਂ ਬੋਰ ਹੋਣਾ ਸ਼ੁਰੂ ਹੋ ਜਾਓਗੇ ਜਦੋਂ ਤੁਸੀਂ ਇੱਕੋ ਜਿਹੇ ਫੁੱਲ ਦੇਖੋਗੇ। ਪਰ ਦੂਜੇ ਪਾਸੇ ਜੇ ਉਹ ਬਾਗ ਫਿਲਡ ਹੋਵੇ ਬਹੁਤ ਅਲੱਗ ਅਲੱਗ ਰੰਗ ਦੇ, ਬਹੁਤ ਅਲੱਗ ਅਲੱਗ ਫਰੇਗਰੈਂਸ ਵਾਲੇ ਫੁੱਲਾਂ ਦੇ ਨਾਲ, ਤਾਂ ਤੁਹਾਨੂੰ ਕਿੰਨਾ ਜ਼ਿਆਦਾ ਮਜ਼ਾ ਆਏਗਾ, ਤੁਸੀਂ ਡੇਲੀ ਉਸਨੂੰ ਐਕਸਪਲੋਰ ਕਰਨਾ ਚਾਹੋਗੇ। ਇਸੇ ਤਰ੍ਹਾਂ ਦੀ ਹੈ ਸਾਡੀ ਦੁਨੀਆ, ਸਾਡਾ ਦੇਸ਼ ਅਤੇ ਸਾਡਾ ਪੰਜਾਬ, ਜਿੱਥੇ ਵੱਖ ਵੱਖ ਸੱਭਿਆਚਾਰ, ਵੱਖ ਵੱਖ ਬੋਲੀਆਂ, ਵੱਖ ਵੱਖ ਤਰ੍ਹਾਂ ਦੇ ਲੋਕ ਰਹਿੰਦੇ ਆ, ਅਤੇ ਅਸੀਂ ਸਾਰੇ ਮਿਲ ਜੁਲ ਕੇ ਰਹੀਏ ਤਾਂ ਕਿੰਨੀ ਪਿਆਰੀ ਦੁਨੀਆ ਹੋ ਜਾਏਗੀ।
0: ਬਿਲਕੁਲ, ਮੈਨੂੰ ਪ੍ਰਿਆ ਇੱਕ ਸ਼ੇਰ ਯਾਦ ਆ ਰਿਹਾ ਹੈ ਕਿ ਕਹਿੰਦੇ ਨੇ, ਚਮਨ ਮੇ ਇਖਤਲਾ ਤੇ ਰੰਗੋ ਬੂ ਸੇ ਬਾਤ ਬਨਤੀ ਹੈ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ। ਅਸਲ ਦੇ ਵਿੱਚ ਜਿਹੜੀ ਰੰਗੀਨੀ ਰੰਗੀਨੀਅਤ ਹੈ, ਹਰ ਇੱਕ ਚੀਜ਼ ਦਾ ਮਿਲਾਪ ਹੈ, ਸੱਭਿਆਚਾਰਾਂ ਦਾ ਮਿਲਣਾ, ਉਹ ਸਭ ਇੱਕ ਚੀਜ਼ ਬੜੀ ਹੀ ਖੂਬਸੂਰਤ ਚੀਜ਼ ਹੈ। ਪ੍ਰਿਆ, ਤੁਹਾਨੂੰ ਪਤਾ ਦੁਨੀਆ ਭਰ ਵਿੱਚ ਕਿੰਨੀਆਂ ਭਾਸ਼ਾਵਾਂ ਨੇ?
1: ਮੈਨੂੰ ਕੁਛ ਖਾਸ ਆਈਡੀਆ ਤਾਂ ਨਹੀਂ ਹੈ, ਪਰ ਇੰਨਾ ਪਤਾ ਕਿ ਜਿੰਨੇ ਕੁ ਲੋਕ ਉਹਨਾਂ ਦੀਆਂ 19 ਥੌਟਸ ਤੇ 19 ਭਾਸ਼ਾਵਾਂ,
0: 7000 ਤੋਂ ਵੱਧ ਭਾਸ਼ਾਵਾਂ ਨੇ ਦੁਨੀਆ ਦੇ ਵਿੱਚ। ਭਾਰਤ ਦੇ ਵਿੱਚ ਘੱਟੋ ਘੱਟ ਜਿਹੜੀਆਂ 200 ਤੋਂ ਵੱਧ ਭਾਸ਼ਾਵਾਂ ਨੇ, ਅਤੇ ਕਲਚਰ ਦੇਖੀਏ, ਸੱਭਿਆਚਾਰ ਦੇਖੀਏ, ਦੁਨੀਆ ਭਰ ਵਿੱਚ 17000 ਤੋਂ ਵੱਧ ਸੱਭਿਆਚਾਰ ਹੀ ਨੇ। ਜਦੋਂ ਇੰਨੀ ਕੁ ਜ਼ਿਆਦਾ ਅਮੀਰੀ ਹੈ ਸੱਭਿਆਚਾਰ ਵਿੱਚ, ਉਸ ਨੂੰ ਸੈਲੀਬ੍ਰੇਟ ਕਰਨਾ ਤਾਂ ਬਣਦਾ ਹੀ ਹੈ। ਇਸ ਦੇ ਵਿੱਚ ਤਾਂ ਕੋਈ ਐਸਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਿਤੇ ਲੜਾਈ ਆ ਜਾਵੇ, ਕਿਤੇ ਬਹਿਸ ਆ ਜਾਵੇ, ਕਿਉਂਕਿ ਇੰਨਾ ਕੁਛ ਸਾਡੇ ਵਾਸਤੇ ਸਿੱਖਣ ਨੂੰ ਹੈ।
1: ਬਿਲਕੁਲ
0: ਬਿਲਕੁਲ, ਕਿਉਂ ਨਾ ਇੱਕ ਮਿਊਜ਼ੀਕਲ ਬ੍ਰੇਕ ਲਈਏ, ਵੇਲਾ ਹੋ ਗਿਆ।
1: ਬਿਲਕੁਲ, ਤੇ ਸੈਲੀਬ੍ਰੇਸ਼ਨ ਇਦਾਂ ਹੀ ਚਲਦੀ ਰਹੇਗੀ, ਸੱਭਿਆਚਾਰਾਂ ਦੀ ਵੀ ਤੇ ਗੱਲਾਂ ਬਾਤਾਂ ਦੀ ਵੀ।

0: ਦੋਸਤੋ, ਅੱਜ ਦਾ ਦਿਨ ਹੈ ਸਾਡੇ ਦੇਸ਼ ਲਈ ਬਹੁਤ ਹੀ ਜ਼ਿਆਦਾ ਅਹਿਮ ਅਤੇ ਉਨਾ ਹੀ ਭਾਵੁਕ ਵੀ ਹੈ, ਕਿਉਂਕਿ ਅੱਜ ਦੇ ਦਿਨ ਸਾਡੇ ਦੇਸ਼ ਨੇ ਇੱਕ ਬਹੁਤ ਵੱਡਾ ਲੋਸ ਸਿਆ ਸੀ। ਅੱਜ ਦੇ ਦਿਨ ਠੀਕ 35 ਸਾਲ ਪਹਿਲਾਂ ਅਸੀਂ ਆਪਣੇ ਦੇਸ਼ ਦੇ ਇੱਕ ਬਹੁਤ ਹੀ ਵੱਡੇ ਲੀਡਰ ਨੂੰ ਅਤੇ ਇੱਕ ਬਹੁਤ ਹੀ ਵੱਡੇ ਦੇਸ਼ ਭਗਤ ਨੂੰ ਖੋਇਆ ਸੀ।
1: ਬਿਲਕੁਲ, ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ, ਅੱਜ ਉਹਨਾਂ ਦੀ ਬਰਸੀ, ਉਹਨਾਂ ਦੀ ਡੈਥ ਐਨਵਰਸਰੀ ਅੱਜ ਨੂੰ ਸੀਗੀ। ਅਤੇ 1991 ਵਿੱਚ ਇਹ ਦਿਨ ਜਦੋਂ ਉਹਨਾਂ ਨੂੰ LTTE ਵੱਲੋਂ ਸੂਸਾਈਡ ਬੋਂਬਿੰਗ ਰਾਹੀਂ ਤਮਿਲਨਾਡੂ ਦੇ ਵਿੱਚ ਉਹ ਆਪਣੀ ਇਲੈਕਸ਼ਨ ਦੀ ਕੰਪੇਨ ਕਰ ਰਹੇ ਸੀ, ਉਸ ਵੇਲੇ ਉਹ ਉਹਨਾਂ ਦੀ ਇੱਕ ਅੱਤਵਾਦ ਕਰਕੇ ਹੱਤਿਆ ਹੋਈ ਸੀ। ਅਤੇ ਉਸੇ ਕਰਕੇ ਹੀ ਅੱਜ ਦਾ ਦਿਨ ਜਿਹੜਾ ਹੈ, ਇੱਕ ਇੰਨੇ ਹੀ ਮਹਾਨ ਪ੍ਰਧਾਨ ਮੰਤਰੀ ਉਹ ਭਾਰਤ ਦੇ ਰਹਿ ਚੁੱਕੇ ਨੇ 1984 ਤੋਂ ਲੈ ਕੇ 1999 ਦੇ ਵਿੱਚ, ਅਤੇ ਜਿਹੜੇ ਯੰਗੈਸਟ ਪ੍ਰਧਾਨ ਮੰਤਰੀ ਆਪਣੀ ਏਜ ਦੇ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਆਫਿਸ ਸੰਭਾਲਿਆ ਸੀ, ਅਤੇ ਇੰਡੀਆ ਦੀ ਟੈਕਨੋਲੋਜੀ ਅਤੇ ਟੈਲੀਕਾਮ ਰੈਵੋਲਿਊਸ਼ਨ ਲੈ ਕੇ ਆਉਂਦੀ ਸੀ। ਅਤੇ ਉਸੇ ਚੀਜ਼ ਨੂੰ, ਕਿਉਂਕਿ ਉਹ ਅੱਤਵਾਦ ਕਰਕੇ ਉਹਨਾਂ ਦੀ ਡੈਥ ਹੋਈ ਸੀ, ਅਤੇ ਅੱਜ ਦੇ ਦਿਨ ਨੂੰ ਪੂਰੇ ਦੇਸ਼ ਦੇ ਵਿੱਚ ਐਂਟੀ ਟੈਰਰਿਜ਼ਮ ਡੇ ਵੱਲੋਂ ਵੀ ਯਾਦ ਕੀਤਾ ਜਾਂਦਾ ਹੈ।
0: ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਨਾਂ ਨੇ ਸਾਡੇ ਦੇਸ਼ ਲਈ ਇੱਕ ਉਜਵਲ ਭਵਿੱਖ ਦਾ ਸੁਪਨਾ ਦੇਖਿਆ ਸੀ, ਜੋ ਕਿ ਬਹੁਤ ਵੱਡੀ ਗੱਲ ਹੈ। ਅਤੇ ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਮਾਰੇ ਸੀ ਸਾਡੇ ਦੇਸ਼ ਲਈ, ਅਤੇ ਉਹਨਾਂ ਨੂੰ ਖੋਣਾ ਸਾਡੇ ਲਈ ਬਹੁਤ ਵੱਡਾ ਲੋਸ ਸੀ। ਅਤੇ ਇਸੇ ਲਈ ਉਹਨਾਂ ਦੀ ਯਾਦ ਵਿੱਚ ਜਿਹੜਾ ਐਂਟੀ ਟੈਰਰਿਜ਼ਮ ਡੇ ਅਸੀਂ ਮਨਾ ਰਹੇ ਹਾਂ, ਉਹ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਾਨੂੰ ਨਫ਼ਰਤ ਨੂੰ ਭੁਲਾ ਦੇਣਾ ਚਾਹੀਦਾ, ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਥ ਅਤੇ ਆਪਸੀ ਸਾਂਝ ਦਾ ਜਿਹੜਾ ਹੈ ਵਿਸ਼ਵਾਸ, ਉਸ ਵਿੱਚ ਵਿਸ਼ਵਾਸ ਰੱਖਦਾ ਹੈ। ਅਤੇ ਸਾਨੂੰ ਜਿਹੜਾ ਅੱਤਵਾਦ ਹੈ ਉਸਦੇ ਖਿਲਾਫ ਜਿਹੜਾ ਹੈ ਸਾਰਿਆਂ ਨੂੰ, ਸਿਰਫ ਸਰਕਾਰਾਂ ਨੂੰ ਹੀ ਨਹੀਂ ਜਾਂ ਸਾਡੀ ਜਿਹੜੀ ਸਿਕਿਉਰਿਟੀ ਅਤੇ ਡਿਫੈਂਸ ਦੀ ਜਿਹੜੀ ਮੈਨੇਜਮੈਂਟ ਹੈ, ਸਿਰਫ ਉਹਨਾਂ ਨੂੰ ਹੀ ਨਹੀਂ, ਸਾਨੂੰ ਸਾਰਿਆਂ ਨੂੰ ਐਕਸ਼ਨ ਲੈਣਾ ਪਏਗਾ। ਅਤੇ ਅਸੀਂ ਉਹ ਐਕਸ਼ਨ ਕਿੱਦਾਂ ਲੈ ਸਕਦੇ ਹਾਂ? ਉਹਨਾਂ ਨੂੰ ਸਪੋਰਟ ਕਰਕੇ ਅਤੇ ਆਪਸ ਵਿੱਚ ਸ਼ਾਂਤੀ ਅਤੇ ਅਮਨ ਬਣਾ ਕੇ। ਤੁਹਾਨੂੰ ਕੀ ਲੱਗਦਾ?
1: ਬਿਲਕੁਲ ਪ੍ਰਿਆ, ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਕਈ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਜਾਂ ਕਈ ਵਾਰ ਗੱਲਾਂ ਸੁਣਨ ਨੂੰ ਆ ਜਾਂਦੀਆਂ ਹੈ ਕਿ ਜਿਹੜੀ ਰੱਖਿਆ ਦਾ ਕੰਮ ਹੈ ਉਹ ਸਰਕਾਰਾਂ ਦਾ ਹੈ। ਅਫਕੋਰਸ ਉਹ ਜਿਹੜੀ ਸਾਡੀ ਰੱਖਿਆ

0: ਜਿਹੜੀ ਆਰਮੀ ਹੈ ਉਹ ਬਹੁਤ ਹੀ ਅੱਛਾ, ਬਹੁਤ ਹੀ ਬਾਖੂਬੀ ਕੰਮ ਨਿਭਾ ਰਹੀ ਹੈ, ਲੇਕਿਨ ਉਸ ਦੀ ਸਪੋਰਟ ਕਰਨੀ ਸਾਡੀ ਜ਼ਿੰਮੇਵਾਰੀ ਬਣਦੀ ਹੈ,
1: ਬਿਲਕੁਲ
0: ਕਿਉਂਕਿ ਸਿਰਫ ਸਰਕਾਰਾਂ ਦੀ ਹੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਬਹੁਤ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਸਾਨੂੰ ਕਈ ਪੋਲਿਸੀਜ਼ ਦੇ ਨਾਲ ਅਸੀਂ ਐਗਰੀ ਨਹੀਂ ਕਰਦੇ ਜਾਂ ਕਈ ਵਾਰ ਕਰਦੇ ਹਾਂ, ਲੇਕਿਨ ਜਿੰਨੇ ਵੀ ਡਿਫਰੈਂਸ ਨੇ ਉਹ ਸਾਰੇ ਡਿਫਰੈਂਸ ਦੂਰ ਕਰਕੇ ਸਭ ਤੋਂ ਉੱਪਰ ਆਉਂਦੀ ਹੈ ਸੁਰੱਖਿਆ, ਅਤੇ ਸਭ ਤੋਂ ਜਿਹੜਾ ਅੱਤਵਾਦ ਵਰਗਾ ਜਿਹੜਾ ਕੋਡ ਹੈ ਅੱਜ ਵੀ ਦੁਨੀਆ ਭਰ ਦੇ ਵਿੱਚ ਕਿਤੇ ਕਿਤੇ ਕੋਈ ਐਸੀ ਖਬਰ ਆ ਜਾਂਦੀ ਹੈ ਅਤੇ ਜਦੋਂ ਖਬਰ ਆਉਂਦੀ ਹੈ ਤਾਂ ਪੂਰਾ ਦਿਲ ਜਿਹੜਾ ਹੈ ਦੁਖੀ ਹੋ ਜਾਂਦਾ, ਅਤੇ ਇਸ ਕਰਕੇ ਹੀ ਅੱਜ ਦਾ ਦਿਨ ਜਿਹੜਾ ਹੈ ਅਬਜ਼ਰਵ ਕੀਤਾ ਜਾਂਦਾ ਐਂਟੀ ਟੈਰਰਿਜ਼ਮ ਡੇ, ਕਿ ਐਸੇ ਦਿਨ ਅੱਤਵਾਦ ਦੇ ਦਿਨ ਨਾ ਦੇਖਣੇ ਪੈਣ ਅਤੇ ਅਸੀਂ ਸਾਰੇ ਮਿਲ ਕੇ ਕੁਝ ਨਾ ਕੁਝ ਉਸ ਲਈ ਕਦਮ ਚੁੱਕੀਏ।
1: ਬਿਲਕੁਲ, ਕਿਉਂਕਿ ਅਸੀਂ ਸਾਰੇ ਇੰਡੀਅਨਸ ਹਾਂ, ਭਾਰਤੀ ਹਾਂ, ਅਤੇ ਸਾਨੂੰ ਸਾਰਿਆਂ ਨੂੰ ਨਾਲ ਰਹਿ ਕੇ ਇੱਕ ਸਪੋਰਟ ਕਰਨਾ ਹੈ, ਸਿਰਫ ਆਰਮੀ ਦਾ ਹੀ ਨਹੀਂ ਇੱਕ ਦੂਜੇ ਦਾ ਵੀ ਸਪੋਰਟ ਕਰਨਾ, ਇੱਕ ਦੂਜੇ ਦੇ ਕਲਚਰ ਨੂੰ ਰਿਸਪੈਕਟ ਕਰਨੀ ਹੈ, ਇੱਕ ਦੂਜੇ ਦੇ ਪਹਿਰਾਵੇ ਨੂੰ ਵੀ ਰਿਸਪੈਕਟ ਕਰਨੀ ਹੈ, ਅਤੇ ਇਸੇ ਤਰ੍ਹਾਂ ਇੱਕ ਪਿਆਰਾ ਜਿਹਾ ਗੀਤ ਵੀ ਸੁਣਨਾ ਹੈ ਹੁਣ।

0: ਬਿਲਕੁਲ ਜੋਸ਼ ਨਾਲ ਭਰਿਆ ਹੋਇਆ ਇਹ ਗੀਤ, ਅਤੇ ਉਸ ਤੋਂ ਬਾਅਦ ਜੋਸ਼ ਦੇ ਨਾਲ ਵਾਪਸ ਆ ਗਏ ਹਾਂ ਆਪਣੇ ਸਟੂਡੀਓ ਦੇ ਵਿੱਚ। ਅਸੀਂ ਲੈ ਕੇ ਆ ਗਏ ਹਾਂ ਸਾਡਾ ਆਪਣਾ ਸੈਗਮੈਂਟ ਵਰਡ ਐਕਸਪ੍ਰੈਸ, ਅਤੇ ਅੱਜ ਦਾ ਵਰਡ ਵੀ ਬੜਾ ਹੀ ਜੋਸ਼ੀਲਾ ਹੋਣ ਵਾਲਾ। ਮੈਨੂੰ ਲੱਗਦਾ ਬਾਗੇਸ਼ਵਰ ਦੇ ਮੂੰਹ 'ਤੇ ਜਿਹੜੀ ਸਮਾਈਲ ਆਈ ਹੈ ਨਾ ਹੁਣ ਇਸ ਵਰਡ ਨੂੰ ਸੋਚਦਿਆਂ ਹੀ, ਉਹੀ ਸਮਾਈਲ ਤੁਹਾਨੂੰ ਇਹ ਵਰਡ ਸੁਣਦਿਆਂ ਹੀ ਆ ਜਾਏਗੀ।
1: ਬਿਲਕੁਲ, ਵਰਡ ਹੈ ਐਕਸਟਰਾ ਵੇਕੈਂਟ, ਅੰਗਰੇਜ਼ੀ ਵਰਡ ਹੈ ਐਕਸਟਰਾ ਵੇਗੈਂਟ, ਜਿਸ ਨੂੰ ਮੈਨੂੰ ਲੱਗਦਾ ਆਪਾਂ ਸਾਰੇ ਪੰਜਾਬੀ ਬੜਾ ਰਿਲੇਟ ਕਰ ਸਕਦੇ ਹਾਂ, ਕਿਉਂਕਿ ਜਿਹੜਾ ਸਾਡੀ ਫਿਲੋਸਫੀ ਹੁੰਦੀ ਹੈ ਲਿਵ ਲਾਈਫ ਕਿੰਗ ਸਾਈਜ਼, ਜਿਹੜਾ ਐਕਸਟਰਾ ਵੇਗੈਂਟ ਰਹਿਣਾ ਇੱਕ ਵਾਰੀ ਤਾਂ ਕਈ ਵਾਰੀ ਧਿਆਨ 'ਚ ਆਉਂਦਾ ਐਕਸਟਰਾ ਵੇਗੈਂਟ ਦਾ ਮਤਲਬ ਹੁੰਦਾ ਹੈ ਬੜਾ ਖਰਚੀਲਾ, ਲੇਕਿਨ ਸਿਰਫ ਖਰਚੀਲਾ ਹੀ ਨਹੀਂ, ਇਸਦਾ ਮਤਲਬ ਇਹ ਵੀ ਹੋ ਜਾਂਦਾ ਹੈ ਕਿ ਬੜਾ ਸੈਲੀਬ੍ਰੇਟ ਕਰਨਾ ਹਰ ਇੱਕ ਚੀਜ਼ ਨੂੰ, ਕਿਉਂਕਿ ਆਦਤ ਹੈ ਸਾਨੂੰ ਹਰ ਇੱਕ ਚੀਜ਼ ਨੂੰ ਸੈਲੀਬ੍ਰੇਟ ਕਰਨ ਦੀ। ਕਈ ਵਾਰੀ ਤਾਂ ਮੈਂ ਟਰੈਵਲ ਕਰਦਾ ਹਾਂ ਅਤੇ ਗੱਲਾਂ ਹੁੰਦੀਆਂ ਨੇ ਕਿ ਤੈਨੂੰ ਤਾਂ ਖਾਣ ਦਾ ਹੀ ਬੜਾ ਸ਼ੌਂਕ ਹੈ, ਮੈਂ ਕਿਹਾ ਸਿਰਫ ਮੈਨੂੰ ਨਹੀਂ ਸਾਰਿਆਂ ਨੂੰ ਹੀ ਹੁੰਦਾ ਹੈ,
0: ਅਸੀਂ ਪੰਜਾਬੀ ਹਾਂ ਕਿਉਂ ਨਹੀਂ ਹੋਏਗਾ ਖਾਣ ਦਾ ਸ਼ੌਂਕ।
1: ਬਿਲਕੁਲ, ਜਿਹੜਾ ਖਾਣ ਦਾ ਸ਼ੌਂਕ, ਅਤੇ ਸਿਰਫ ਖਾਣ ਦਾ ਹੀ ਸ਼ੌਂਕ ਨਹੀਂ, ਵੱਖ ਵੱਖ ਚੀਜ਼ਾਂ, ਵੱਖ ਵੱਖ ਰੰਗ ਬਿਰੰਗੀਆਂ ਚੀਜ਼ਾਂ ਖਾਣੀਆਂ ਬਣਾਉਣੀਆਂ, ਇਹ ਸਾਰੇ ਜਿਹੜੇ ਵੱਡੇ ਵੱਡੇ ਸ਼ੌਂਕ ਨੇ ਨਾ, ਉਹਨੂੰ ਹੀ ਕਹਿੰਦੇ ਐਕਸਟਰਾ ਵੇਗੈਂਟ ਹੋਣਾ।
0: ਬਿਲਕੁਲ, ਜੇ ਕਿਸੇ ਵਿਆਹ 'ਤੇ ਜਾਣਾ ਜੀ, ਬਿਲਕੁਲ ਟੌਰ ਕੱਢ ਕੇ ਜਾਣੀ ਹੈ, ਅਤੇ ਉਹ ਟੌਰ ਜਿਹੜੀ ਅਸੀਂ ਕੱਢਦੇ ਹਾਂ ਨਾ, ਉਹ ਐਕਸਟਰਾ ਵੇਗੈਂਟ ਹੋਣਾ ਹੈ, ਸਾਡਾ ਉਹ ਸਟਾਈਲ ਹੈ, ਸਾਡਾ ਸਵੈਗ ਜਿਹੜਾ ਹੈ, ਅਤੇ ਪੰਜਾਬੀਆਂ ਵਿੱਚ ਉਹ ਰੋਇਲਿਟੀ ਵਾਲਾ ਜਿਹੜਾ ਸਵੈਗ ਹੈ, ਉਹ ਤਾਂ ਹਰ ਬੰਦਾ ਜਿਹੜਾ ਹੈ ਆਪਣੇ ਮੇਨਟੇਨ ਕਰਕੇ ਚੱਲਦਾ ਹੈ। ਜਦੋਂ ਕਿਸੇ ਵਿਆਹ ਸ਼ਾਦੀ 'ਚ ਜਾਣਾ ਹੋਵੇ, ਕਿਸੇ ਪਾਰਟੀ 'ਚ ਜਾਣਾ ਹੋਵੇ, ਤਾਂ ਅਸੀਂ ਪੂਰੇ ਸਵੈਗ ਦੇ ਨਾਲ ਬਾਹਰ ਨਿਕਲਦੇ ਹਾਂ, ਅਤੇ ਇਹੀ ਤਾਂ ਐਕਸਟਰਾ ਵੇਗੈਂਟ ਹੋਣਾ ਹੈ। ਸਾਨੂੰ ਵਰਡ ਨਾ ਵੀ ਪਤਾ ਹੋਵੇ, ਸਾਨੂੰ ਸ਼ਬਦ ਦਾ ਮਤਲਬ ਨਾ ਵੀ ਪਤਾ ਹੋਵੇ, ਅਸੀਂ ਉਸਦਾ ਸਵੈਗ ਫਿਰ ਵੀ ਕਾਇਮ

0: ਰੱਖਦੇ ਹਾਂ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ, ਐਕਸਟਰਾ ਵੇਗੈਂਟ ਸੈਲੀਬ੍ਰੇਟ ਕਰਨਾ, ਹਰ ਇੱਕ ਚੀਜ਼ ਨੂੰ, ਹਰ ਇੱਕ ਚੀਜ਼ ਨੂੰ ਮਨਾਉਣਾ, ਉਹਨੂੰ ਹੀ ਕਹਿੰਦੇ ਆ ਐਕਸਟਰਾ ਵੇਗੈਂਟ ਹੋਣਾ। ਸਿਰਫ ਇਹ ਮਤਲਬ ਨਹੀਂ ਲੈ ਕੇ ਚੱਲਣਾ ਕਿ ਖਰਚੀਲਾ ਜ਼ਿਆਦਾ ਹੋਣਾ, ਖਰਚੀਲਾ ਜ਼ਿਆਦਾ ਹੋਣਾ ਵੀ ਨਹੀਂ ਚਾਹੀਦਾ, ਸਿਰਫ ਖਰਚਾ ਤਾਂ ਓਨਾ ਹੀ ਕਰਨਾ ਚਾਹੀਦਾ ਜਿੰਨਾ ਹੋ ਸਕਦਾ ਹੋਵੇ, ਕਿਉਂਕਿ ਦਿਖਾਵਾ ਕਰਨਾ ਅਤੇ ਐਕਸਟਰਾ ਵੇਗੈਂਟ ਹੋਣ 'ਚ ਥੋੜ੍ਹਾ ਜਿਹਾ ਫਰਕ ਹੁੰਦਾ, ਅਤੇ ਦਿਖਾਵਾ ਨਹੀਂ ਕਰਨਾ, ਐਕਸਟਰਾ ਵੇਗੈਂਟ ਜ਼ਰੂਰ ਹੋਣਾ, ਕਿਉਂਕਿ ਹਰ ਇੱਕ ਚੀਜ਼ ਨੂੰ ਮਨਾਉਣਾ, ਜ਼ਿੰਦਗੀ ਦਾ ਪਲ ਪਲ ਮਨਾਉਣਾ, ਸੈਲੀਬ੍ਰੇਟ ਕਰਨਾ,
0: ਇੰਜੋਏ ਕਰਨਾ ਜ਼ਿੰਦਗੀ ਨੂੰ, ਭਾਵੇਂ ਜੇਬ ਢਿੱਲੀ ਨਾ ਵੀ ਕਰਨੀ ਹੋਵੇ, ਫਿਰ ਵੀ ਇੰਜੋਏ ਕਰ ਸਕਦੇ ਹਾਂ ਅਸੀਂ ਦਿਲ ਖੋਲ੍ਹ ਕੇ।

0: ਬਾਗੇਸ਼ਵਰ, ਮੈਨੂੰ ਲੱਗਦਾ ਹੈ ਸਾਡੇ ਜਿਹੜੇ ਲਿਸਨਰਸ ਨੇ ਨਾ ਉਹ ਬਹੁਤ ਜ਼ਿਆਦਾ ਗੀਤ ਦੇ ਪਿਆਰ ਵਿੱਚ ਬਹਿ ਗਏ ਸੀ ਅਤੇ ਹੁਣ ਉਹਨਾਂ ਨੂੰ ਥੋੜ੍ਹਾ ਜਿਹਾ ਵਾਪਸ ਲੈ ਕੇ ਆਉਂਦੇ ਹਾਂ ਅਸੀਂ। ਅਤੇ ਮੈਨੂੰ, ਮੈਂ 2-3 ਦਿਨ ਪਹਿਲਾਂ ਦੇਖ ਰਹੀ ਸੀ ਕਿ ਬੱਚੇ ਅੱਜ ਕੱਲ੍ਹ ਇਗਜ਼ਾਮਸ ਦੇ ਪ੍ਰੈਸ਼ਰ ਵਿੱਚ ਬਹੁਤ ਜ਼ਿਆਦਾ ਹੈ ਅਤੇ ਸਾਨੂੰ ਕੇਸਿਸ ਵੀ ਇਹੋ ਜਿਹੇ ਬੜੇ ਸੁਣਨ ਨੂੰ ਮਿਲਦੇ ਆ ਜਿੱਥੇ ਬੱਚੇ ਕਈ ਗਲਤ ਕਦਮ ਵੀ ਚੁੱਕ ਲੈਂਦੇ ਨੇ। ਅਤੇ ਮੈਨੂੰ ਲੱਗਦਾ ਅੱਜ ਕੱਲ੍ਹ ਸਟ੍ਰੈਸ ਦਾ ਲੈਵਲ ਜਿਹੜਾ ਵੱਧਦਾ ਜਾ ਰਿਹਾ ਅਤੇ ਖੁਸ਼ੀਆਂ ਦਾ ਲੈਵਲ ਥੋੜ੍ਹਾ ਜਿਹਾ ਘੱਟ ਹੁੰਦਾ ਜਾ ਰਿਹਾ।
1: ਬਿਲਕੁਲ, ਜਿਹੜੀ ਇਹ ਡਿਸਕਸ਼ਨ ਅਸੀਂ ਸੁਣਨ ਜਾ ਰਹੇ ਹਾਂ ਇਸ ਦਾ ਟੋਪਿਕ ਹੈ ਸੁਸਾਈਡਲ ਟੈਂਡੈਂਸੀਜ਼ ਇਨ ਯੂਥ, ਕਿਉਂਕਿ ਅੱਜ ਕੱਲ੍ਹ ਹੀ ਨਹੀਂ ਪਿਛਲੇ ਕੁਝ ਸਾਲਾਂ ਤੋਂ ਇਹ ਟੋਪਿਕ ਕਾਫੀ ਰੈਲੀਵੈਂਟ ਹੋ ਰਿਹਾ ਅਤੇ ਉਸ ਨੂੰ ਅਸੀਂ ਸੁਣਦੇ ਹਾਂ ਕੁਝ ਐਕਸਪਰਟਸ ਅਤੇ ਐਕਸਪਰਟਸ ਦੇ ਜ਼ਰੀਏ ਉਹਨਾਂ ਦੀਆਂ ਕੁਝ
0: ਵਿਊਜ਼,
1: ਉਹਨਾਂ ਦੇ ਐਕਸਪੀਰੀਅੰਸ ਅਤੇ ਕਿਸ ਤਰ੍ਹਾਂ ਇਸ ਜਿਹੜੀ ਟੈਂਡੈਂਸੀ ਹੈ ਉਸ ਨੂੰ ਸਮਝਿਆ ਅਤੇ ਘਟਾਇਆ ਜਾ ਸਕਦਾ।
2: ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ, ਉਸਦਾ ਭਵਿੱਖ ਹੁੰਦੇ ਨੇ ਅਤੇ ਭਾਰਤ ਉਹਨਾਂ ਦੇਸ਼ਾਂ 'ਚੋਂ ਮੋਹਰੀ ਦੇਸ਼ ਹੈ ਜਿੱਥੇ ਨੌਜਵਾਨ ਵਰਗ ਸਭ ਤੋਂ ਜ਼ਿਆਦਾ ਹੈ। ਇਹ ਨੌਜਵਾਨ ਹੀ ਸਨ ਜਿਨ੍ਹਾਂ ਨੇ ਆਜ਼ਾਦੀ ਦੀ ਮਸ਼ਾਲ ਫੜੀ ਅਤੇ ਦੇਸ਼ ਨੂੰ ਆਜ਼ਾਦ ਕਰਾਇਆ। ਨਿੱਕੀ ਉਮਰੇ ਜਾਨਾਂ ਵਾਰੀਆਂ ਇਹ ਨੌਜਵਾਨ ਹੀ ਹੁੰਦੇ ਨੇ ਜੋ ਜੋਸ਼, ਜਜ਼ਬਾ, ਦਲੇਰੀ ਦਾ ਕੁਝ ਕਰ ਗੁਜ਼ਰਨ ਦਾ ਪ੍ਰਤੀਕ ਹੁੰਦੇ ਨੇ। ਪਰ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਅੱਜ ਜਿਸ ਵਿਸ਼ੇ ਦੀ ਅਸੀਂ ਗੱਲ ਕਰਨੀ ਹੈ ਉਹ ਜ਼ਰਾ ਗੰਭੀਰ ਹੈ, ਸੰਵੇਦਨਸ਼ੀਲ ਹੈ। ਅੱਜ ਦੀ ਵਿਚਾਰ ਚਰਚਾ ਦਾ ਜੋ ਵਿਸ਼ਾ ਹੈ ਉਹ ਹੈ ਜੀ ਨੌਜਵਾਨਾਂ ਦੇ ਵਿੱਚ ਆਤਮ ਹੱਤਿਆ ਦਾ ਰੁਝਾਨ। ਇਸ ਦੇ ਬਾਰੇ ਅਸੀਂ ਵਿਚਾਰ ਚਰਚਾ ਦੇ ਲਈ ਸੱਦਾ ਦਿੱਤਾ ਹੈ ਸਟੂਡੀਓ 'ਚ ਡਾਕਟਰ ਆਸ਼ਮੀਨ ਕੌਰ ਹੁਣਾਂ ਨੂੰ, ਜੋ ਕਿ HOD ਨੇ, PG ਡਿਪਾਰਟਮੈਂਟ ਸਾਈਕੋਲੋਜੀ HMV ਕਾਲਜ ਜਲੰਧਰ ਦੇ ਵਿੱਚ। ਅੰਮ੍ਰਿਤ ਕਲਸੀ ਹੁਣਾਂ ਨੂੰ, ਜੋ ਕਿ ਮਨੋਵਿਗਿਆਨਿਕ ਨੇ। ਮੇਰੇ ਨਾਲ ਨੇ ਸ਼ਿਵਮ, ਜੋ ਕਿ ਯੂਥ ਨੂੰ ਰਿਪ੍ਰਜੈਂਟ ਕਰਦੇ ਨੇ ਅਤੇ ਸਾਡੇ ਯੁਵਾਣੀ ਪ੍ਰੋਗਰਾਮ ਦੇ ਐਂਕਰ ਵੀ ਨੇ। ਡਾਕਟਰ

0: ਅਸ਼ਮਿਨ ਕੌਰ ਜੀ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ।
0: ਅੰਮ੍ਰਿਤ ਕੰਸ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਥੈਂਕ ਯੂ ਸੋ ਮੱਚ।
0: ਅਤੇ ਅੱਜ ਅਸੀਂ ਜਿਸ ਵਿਚਾਰ ਚਰਚਾ ਦਾ ਆਗਾਜ਼ ਕਰਨ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਅਸ਼ਿਵਮ, ਤੁਹਾਡੇ ਤੋਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਕਿ ਬੀਇੰਗ ਯੂਥ, ਤੁਸੀਂ ਯੂਥ ਨੂੰ ਰਿਪ੍ਰਜੈਂਟ ਕਰ ਰਹੇ ਹੋ, ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਵੀ ਇਸ ਤਰ੍ਹਾਂ ਦਾ ਕਦੇ ਖਿਆਲ ਆਇਆ ਸੀ, ਤੁਸੀਂ ਵੀ ਇਸ ਅਵਸਥਾ 'ਚੋਂ ਕਦੇ ਗੁਜ਼ਰੇ ਸੀ, ਅਤੇ ਕਿਵੇਂ ਉਸ 'ਚੋਂ ਤੁਸੀਂ ਬਾਹਰ ਨਿਕਲੇ?
3: ਪੂਨਮ ਜੀ, ਅੱਜ ਦੀ ਜੋ ਫਾਸਟ ਪੇਸਡ ਲਾਈਫ ਹੈ, ਮੈਨੂੰ ਲੱਗਦਾ ਹੈ ਸਾਡੇ ਸਾਰਿਆਂ ਦੇ ਕੁਛ ਨਾ ਕੁਛ ਸਟਰਗਲਸ ਨੇ, ਪਰ ਖਾਸ ਕਰਕੇ ਯੂਥ ਦਾ ਇਹ ਸਟਰਗਲ ਹੈ ਕਿ ਫੈਮਿਲੀ ਪ੍ਰੈਸ਼ਰਸ ਨੇ, ਐਗਜ਼ਾਮੀਨੇਸ਼ਨ ਦਾ ਸਟ੍ਰੈਸ ਹੈ, ਕਰੀਅਰ ਦੇ ਵਿੱਚ ਹਾਈਕ ਦੀ ਬਹੁਤ ਜ਼ਰੂਰਤ ਹੈ, ਅਤੇ ਇਹਨਾਂ ਸਟ੍ਰੈਸ ਦੇ ਵਿੱਚ ਫਿਰ ਕਦੀ ਕਦੀ ਇੱਦਾਂ ਲੱਗਦਾ ਕਿ ਫੇਲੀਅਰ ਸਾਨੂੰ ਇਸ ਹੱਦ ਤੱਕ ਮਜਬੂਰ ਕਰ ਦਿੰਦਾ ਕਿ ਸਭ ਕੁਛ ਖਤਮ ਕਰ ਦਈਏ। ਇਹ ਗੱਲ ਕਿੱਥੇ ਤੱਕ ਸਹੀ ਹੈ, ਕਿੱਥੇ ਤੱਕ ਗਲਤ ਹੈ, ਮੈਨੂੰ ਲੱਗਦਾ ਅੱਜ ਦੀ ਇਹ ਵਿਚਾਰ ਚਰਚਾ ਸਾਨੂੰ ਉਸ ਨਜ਼ਰੀਏ 'ਤੇ ਲੈ ਕੇ ਜਾਏਗੀ।
0: ਮੈਨੂੰ ਲੱਗਦਾ ਕਿ ਅਸੀਂ ਸਾਰੇ ਹੀ ਕਦੇ ਨਾ ਕਦੇ ਇਸ ਸਟੇਜ 'ਚੋਂ ਨਿਕਲਦੇ ਹਾਂ, ਕਦੇ ਇਹੋ ਜਿਹੇ ਸੰਵੇਦਨਸ਼ੀਲ ਪਲ ਆਉਂਦੇ ਨੇ ਜਦੋਂ ਅਸੀਂ ਸਭ ਮਹਿਸੂਸ ਕਰਦੇ ਹਾਂ ਕਿ ਹੁਣ ਸਭ ਕੁਛ ਖਤਮ ਹੋ ਜਾਣਾ ਚਾਹੀਦਾ। ਡਾਕਟਰ ਅਸ਼ਮਿਨ ਕੌਰ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਦੋਂ ਅਸੀਂ ਨੌਜਵਾਨ ਵਰਗ ਦੇ ਵਿੱਚ ਸੁਸਾਈਡਲ ਟੈਂਡੈਂਸੀ ਦੀ ਗੱਲ ਕਰਦੇ ਹਾਂ, ਤਾਂ ਨੌਜਵਾਨ ਵਰਗ ਹੀ ਕਿਉਂ, ਕਿਹੋ ਜਿਹੇ ਉਹਨਾਂ ਦੇ ਅੰਦਰ ਬਦਲਾਅ ਆਉਂਦੇ ਨੇ ਕਿ ਉਹ ਇਹੋ ਜਿਹਾ ਮਹਿਸੂਸ ਕਰਦੇ ਨੇ?
1: ਹਾਂਜੀ, ਜਿਸ ਤਰ੍ਹਾਂ ਇਹ ਅਡੋਲਸੈਂਟ ਪੀਰੀਅਡ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਬਿਲਕੁਲ ਇੱਕ ਟਰਾਂਜ਼ੀਸ਼ਨ, ਇਸ 'ਚ ਸਭ ਤੋਂ ਜ਼ਿਆਦਾ ਟਰਾਂਜ਼ੀਸ਼ਨਸ ਹੁੰਦੀਆਂ, ਮਤਲਬ ਫਿਜ਼ੀਕਲ ਲੈਵਲ 'ਤੇ, ਸਾਈਕੋਲੋਜੀਕਲ ਲੈਵਲ 'ਤੇ, ਕੋਗਨੀਟਿਵ ਲੈਵਲ 'ਤੇ, ਮਤਲਬ ਹਰ ਲੈਵਲ 'ਤੇ ਬਹੁਤ ਜ਼ਿਆਦਾ ਬਦਲਾਅ ਆ ਰਹੇ ਹੁੰਦੇ ਹੈ। ਅਤੇ ਜਿਹੜਾ ਇੱਕ ਨੌਜਵਾਨ ਹੁੰਦਾ ਉਹ ਇਹਨਾਂ ਬਦਲਾਅ ਦੇ ਨਾਲ, ਮਤਲਬ ਜਿੱਦਾਂ ਸ਼ਿਵਮ ਨੇ ਹੁਣੇ ਕਿਹਾ ਕਿ ਪੇਸ ਬੜਾ ਫਾਸਟ ਹੁੰਦਾ, ਹਰ ਟੀਨੇਜਰ ਦਾ ਜਿਹੜਾ ਇੱਕ ਪੇਸ ਹੁੰਦਾ ਉਹ ਓਨਾ ਫਾਸਟ ਨਹੀਂ ਹੁੰਦਾ, ਕਿਉਂਕਿ ਸਾਡੇ ਕੋਲ ਹਰ ਵਰਗ ਦੇ ਬੱਚੇ ਹੁੰਦੇ ਆ, ਹਰ ਤਰ੍ਹਾਂ ਦੇ ਬੱਚੇ ਹੁੰਦੇ ਆ, ਅਤੇ ਉਸ ਪੇਸ ਦੇ ਨਾਲ ਆਪਣੇ ਆਪ ਨੂੰ ਉਹ ਕਰਨਾ ਬੜਾ ਹਰ ਬੱਚੇ ਲਈ ਪੋਸੀਬਲ ਨਹੀਂ
0: ਹੁੰਦਾ।
1: ਔਰ ਬਹੁਤ ਸਾਰੇ ਇਹਦੇ ਕਾਰਨ ਹੁੰਦੇ ਆ ਜਿਹਦੇ 'ਚ ਬੱਚਿਆਂ 'ਚ ਇੰਨੀ ਚੇਂਜਿਸ ਆ ਰਹੀਆਂ ਹੁੰਦੀਆਂ, ਉਹਨਾਂ ਚੇਂਜਿਸ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਇੱਕ ਬਹੁਤ ਵੱਡੀ, ਜਿਹਨੂੰ ਆਪਾਂ ਕਹਾਂਗੇ ਕਿ ਇੱਕ ਬੱਚੇ ਵਾਸਤੇ ਬੜਾ ਬਹੁਤ ਚੁਣੌਤੀ ਹੁੰਦੀ ਹੈ, ਕਿਉਂਕਿ ਸਾਡੇ ਸਾਰਿਆਂ ਦੇ ਪਰਿਵਾਰ ਡਿਫਰੈਂਟ ਹੁੰਦੇ ਆ, ਅਲੱਗ ਅਲੱਗ ਸਾਰਿਆਂ ਦੇ ਸੈਟਅਪ ਹੁੰਦੇ ਆ, ਅਤੇ ਉਹਦੇ ਵਿੱਚ ਆਪਣੇ ਆਪ ਨੂੰ ਸੰਭਾਲਣਾ ਔਰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹਰ ਬੱਚੇ ਲਈ ਮੁਸ਼ਕਿਲ ਹੁੰਦਾ ਹੈ।
3: ਅਤੇ ਅੰਮ੍ਰਿਤ ਜੀ, ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਫਾਸਟ ਪੇਸਡ ਲਾਈਫ ਹੈ, ਫੇਲੀਅਰ ਆਉਣਾ ਲਾਜ਼ਮੀ ਹੈ, ਅਤੇ ਬੱਚੇ 90% ਲੈ ਕੇ ਵੀ ਇਹ ਸੋਚਦੇ ਆ ਕਿ ਨਹੀਂ, ਮੈਂ ਤਾਂ ਹਾਰ ਗਿਆ, ਮੈਨੂੰ 2% ਹੋਰ ਪਹਿਲੇ ਲੈਣੇ ਚਾਹੀਦੇ ਸੀ, 3% ਹੋਰ ਮਾਰਕਸ ਆ ਜਾਣੇ ਚਾਹੀਦੇ ਸੀਗੇ, ਇਸ ਸਿਚੁਏਸ਼ਨ ਤੋਂ ਆਪਣੇ ਆਪ ਨੂੰ ਡਾਇਵਰਟ ਕਿੱਦਾਂ ਕੀਤਾ ਜਾ ਸਕਦਾ?
2: ਇਹ ਅੱਜ ਕੱਲ੍ਹ ਦੀ ਜੈਨਸੀ ਜਨਰੇਸ਼ਨ ਹੈ ਜਿਹੜੀ ਬਿਲਕੁਲ ਵੀ ਐਕਸੈਪਟੈਂਸ, ਜਿਹੜੀ ਹੈ ਨਾ ਹਾਰ ਐਕਸੈਪਟੈਂਸ, ਉਹ ਨਹੀਂ ਕਰਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪੇਰੈਂਟਸ ਔਰ ਉਹਨਾਂ ਦੇ ਟੀਚਰਸ ਦਾ ਬਹੁਤ ਵੱਡਾ ਰੋਲ ਹੈ, ਉਹ ਜਿੱਤਣਾ ਤਾਂ ਸਿਖਾਉਂਦੇ ਹੈ, ਕੰਪੀਟੀਸ਼ਨ ਕਰਨਾ ਵੀ ਸਿਖਾਉਂਦੇ ਹੈ, ਔਰ ਅੱਗੇ ਕਿੱਦਾਂ ਵਧਣਾ ਹੈ, ਕਿੱਦਾਂ ਪੜ੍ਹਨਾ ਹੈ, ਕਿੱਦਾਂ ਤਿਆਰੀ ਕਰਨੀ ਹੈ, ਕਿੱਦਾਂ ਡਿਸਿਪਲਿਨ ਚੜ੍ਹਾਉਣਾ, ਇਹ ਸਭ ਕੁਝ ਸਿਖਾਉਂਦੇ, ਲੇਕਿਨ ਹਾਰਨਾ ਨਹੀਂ ਸਿਖਾਉਂਦੇ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹਾਰ ਦੀ ਜਿਹੜੀ ਐਕਸੈਪਟੈਂਸ ਹੈ ਉਹ ਨਹੀਂ ਹੈਗੀ ਮੇਰੇ ਵਿੱਚ। ਅਗਰ ਪੇਰੈਂਟਸ ਹੈ, ਦੇਖੋ ਉਹ ਬੱਚਿਆਂ ਦਾ ਕੰਪੀਟੀਸ਼ਨ, ਮਾਰਕਸ ਦਾ ਕੰਪੀਟੀਸ਼ਨ ਗਵਾਂਢੀਆਂ ਨਾਲ ਕਰਦੇ ਆ ਆਪਣੇ ਸਟੇਟਸ ਵਾਸਤੇ, ਅਤੇ ਉਹ ਬੱਚੇ ਨੂੰ ਸਮਝ ਨਹੀਂ ਪਾਉਂਦੇ ਕਿ ਮੇਰਾ ਬੱਚਾ ਕੀ ਚਾਹੁੰਦਾ, ਅਤੇ ਇਸ ਕਰਕੇ ਮੈਨੂੰ ਲੱਗਦਾ ਉਹ ਬੱਚਾ ਹੈ ਨਾ ਜਿਹੜਾ, ਉਹ ਫਿਰ ਟੋਕਸਿਕ, ਜਿਹੜਾ ਉਹਨਾਂ ਦੀ ਮਾਨਸਿਕ ਸਥਿਤੀ ਉਹ ਟੋਕਸਿਕ ਹੋ ਜਾਂਦੀ ਹੈ। ਮੈਨੂੰ ਲੱਗਦਾ ਸਭ ਤੋਂ ਪਹਿਲੇ ਤਾਂ ਸਾਨੂੰ ਨਾ ਅੱਜ ਕੱਲ੍ਹ ਦੀ ਜਿਹੜੀ ਜੈਨਜੀ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨੂੰ ਅਸੀਂ ਬਚਪਨ 'ਚ ਜਿਤਨਾ ਸਿਖਾ ਦਿੰਦੇ ਹਾਂ, 10ਵੀਂ 'ਚ ਮੋਟਰਸਾਈਕਲ ਲੈ ਦਿੰਦੇ ਹਾਂ ਕੰਪੀਟੀਸ਼ਨ ਸਟੇਟਸ ਵਾਸਤੇ, ਅਤੇ ਪੇਰੈਂਟਸ ਦੇ ਉੱਪਰ ਵੀ ਬਹੁਤ ਜ਼ਿਆਦਾ ਵਰਕਆਊਟ ਕਰਨ ਵਾਲੀ ਗੱਲ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਬੱਚਿਆਂ ਦੇ ਉੱਪਰ ਹੀ ਆਪਾਂ ਜਾਈਏ, ਮੈਨੂੰ ਲੱਗਦਾ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵੀ ਇਕੁਅਲ ਰਿਸਪੋਂਸੀਬਲ ਹੁੰਦੇ ਆ ਇਹਨਾਂ ਚੀਜ਼ਾਂ ਦੇ ਵਿੱਚ।
0: ਸ਼ਿਵਮ, ਮੈਂ ਇੱਕ ਵਾਰ ਫਿਰ ਤੁਹਾਡੇ 'ਤੇ ਆਉਂਦੀ ਹਾਂ, ਕਿਉਂਕਿ ਮੈਮ ਨੇ ਕਿਹਾ ਕਿ ਜੈਨਜੀ ਦੀ ਗੱਲ ਕੀਤੀ ਉਹਨਾਂ ਨੇ, ਤੁਸੀਂ ਵੀ ਜੈਨਜੀ ਨੂੰ ਰਿਪ੍ਰਜੈਂਟ ਕਰਦੇ ਹੋ,
3: ਬਿਲਕੁਲ,
0: ਅਤੇ ਤੁਹਾਨੂੰ ਲੱਗਦਾ ਹੈ ਕਿ ਕਈ ਵਾਰੀ ਨੌਜਵਾਨ ਵਰਗ 'ਤੇ ਜ਼ਿਆਦਾ ਐਕਸਪੈਕਟੇਸ਼ਨਸ ਕੀਤੀਆਂ ਜਾਂਦੀਆਂ ਨੇ, ਅਸੀਂ ਅਕਸਰ ਦੋਸ਼ ਵੀ ਉਹਨਾਂ ਨੂੰ ਦੇ ਦਿੰਦੇ ਹਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਹਿ ਕੇ ਕਿ ਅੱਜ ਕੱਲ੍ਹ ਤਾਂ ਨੌਜਵਾਨ ਵਿਗੜੇ ਹੋਏ ਨੇ, ਉਹਨਾਂ ਨੂੰ ਸਾਈਕੋਲੋਜੀਕਲ ਜੋ ਪ੍ਰੈਸ਼ਰ ਫੀਲ ਹੁੰਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
3: ਮੈਨੂੰ ਇੱਦਾਂ ਲੱਗਦਾ ਕਿ ਜੇ ਮੈਂ ਆਪਣੇ ਆਪ ਨੂੰ ਐਜ਼ ਅ ਯੂਥ ਦੇਖਦਾ ਹਾਂ, ਅਤੇ ਅਸੀਂ ਅਕਸਰ ਦੇਖਦੇ ਹਾਂ ਸਾਡੇ ਮਾਂ ਪਿਓ ਸਾਨੂੰ ਕਹਿੰਦੇ ਇੱਕ ਗੋਲ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਇੱਕ ਤੁਹਾਡੇ ਕੋਲ ਏਮ ਹੋਣਾ ਚਾਹੀਦਾ ਜਿਹਦੇ ਲਈ ਤੁਸੀਂ ਮਿਹਨਤ ਕਰੋ, ਹਾਰਡ ਵਰਕ ਕਰੋ, ਅੱਗੇ ਵਧੋ ਜ਼ਿੰਦਗੀ ਦੇ ਵਿੱਚ, ਅਤੇ ਕਿਤੇ ਨਾ ਕਿਤੇ ਜਦੋਂ ਐਕਸਪੈਕਟੇਸ਼ਨਸ ਹੁੰਦੀਆਂ ਮਨ ਦੇ ਵਿੱਚ, ਇੱਦਾਂ ਲੱਗਦਾ ਕਿ ਆਪਣੇ ਮਾਂ ਪਿਓ ਨੂੰ ਕਿਤੇ ਪਿੱਛੇ ਨਾ ਛੱਡ ਦਈਏ, ਉਹਨਾਂ ਦੀ ਜੋ ਉਮੀਦਾਂ ਉਹਨਾਂ 'ਤੇ ਖਰੇ ਨਾ ਉਤਰ ਪਾਈਏ, ਇਹ ਕਿਤੇ ਨਾ ਕਿਤੇ ਸਾਨੂੰ ਮਜਬੂਰ ਕਰ ਦਿੰਦਾ ਹੈ ਕਿ ਸ਼ਾਇਦ
0: ਜੀ ਸਾਈਕੋਲੋਜੀਕਲ ਜਾਂ ਕਹਿ ਸਕਦੇ ਹਾਂ ਕਿਸੇ ਕਰੀਅਰ ਦੇ ਜਾਂ ਫਿਰ ਫਿਜ਼ੀਕਲ ਚੇਂਜਸ ਜੋ ਆ ਰਹੇ ਹੁੰਦੇ ਨੇ ਉਸ ਨੂੰ ਲੈ ਕੇ ਬਹੁਤ ਸਾਰੇ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਸੁਸਾਈਡ ਕਰਨ ਦਾ ਮਨ ਕਰਦਾ ਹੈ। ਅੰਕੜੇ ਇਹ ਦੱਸਦੇ ਨੇ ਕਿ ਭਾਰਤ ਦੇ ਵਿੱਚ 2024 ਦੌਰਾਨ 1,70,000 ਤੋਂ ਵੱਧ ਆਤਮ ਹੱਤਿਆ ਦੇ ਮਾਮਲੇ ਦਰਜ ਹੋਏ, ਜਿਹਨਾਂ ਵਿੱਚੋਂ 14,488 ਵਿਦਿਆਰਥੀਆਂ ਦੀਆਂ ਸੁਸਾਈਡਸ ਦਰਜ ਕੀਤੀਆਂ ਗਈਆਂ ਸਨ। ਇਹ ਜੋ ਅੰਕੜੇ ਨੇ ਬਹੁਤ ਡਰਾਉਣ ਵਾਲੇ ਨੇ ਅਤੇ ਇਹ ਗਿਣਤੀ ਬਹੁਤ ਵੱਡੀ ਹੈ। ਡਾਕਟਰ ਆਸ਼ਮ,

0: ਜੀ, ਤੁਸੀਂ ਦੱਸੋ ਕਿ ਜਦੋਂ ਇਹੋ ਜਿਹੇ ਵਿਚਾਰ ਆਉਂਦਾ ਹੈ, ਅਚਾਨਕ ਕਈ ਵਾਰੀ ਪਤਾ ਚੱਲਦਾ ਹੈ ਕਿ ਕਿਸੇ ਵਿਦਿਆਰਥੀ ਨੇ ਸੁਸਾਈਡ ਕਰ ਲਈ, ਜਦਕਿ ਇਹ ਅਚਾਨਕ ਨਹੀਂ ਹੁੰਦਾ, ਕੀ ਕੁਝ ਇਹੋ ਜਿਹੇ ਸਾਈਨ ਅਸੀਂ ਦੇਖ ਸਕਦੇ ਹਾਂ, ਪਛਾਣ ਸਕਦੇ ਹਾਂ ਕਿ ਵਿਦਿਆਰਥੀ ਸੁਸਾਈਡ ਵੱਲ ਜਾ ਰਿਹਾ ਹੈ?
1: ਬਿਲਕੁਲ ਜੀ, ਔਰ ਇਹ ਨਾ ਡਿਸੀਜਨ ਸੁਸਾਈਡ ਦਾ ਹਮੇਸ਼ਾ ਬੜਾ ਇੰਪਲਸਿਵ ਹੁੰਦਾ
0: ਜੀ,
1: ਔਰ ਅਸੀਂ ਇਹ ਕਹਿੰਦੇ ਹਾਂ ਕਿ ਜੇ ਅਸੀਂ ਉਸ 2-4 ਮਿੰਟ 'ਚ ਜੇ ਅਸੀਂ ਉਸਨੂੰ ਬੱਚੇ ਨੂੰ ਦੇਖ ਲਈਏ, ਔਰ ਉਹ ਬੱਚਾ ਜਿਹੜਾ ਜਿਹਦੇ ਮਨ 'ਚ ਆਇਆ, ਜੇ ਉਹਦੀ ਉਸ ਵੇਲੇ ਉਹ 2-3 ਮਿੰਟ ਜਾਂ ਫਿਊ ਸੈਕਿੰਡਸ ਹੀ ਹੁੰਦੇ ਆ, ਜੇ ਉਹਦੇ ਵਿੱਚ ਉਹਦੀ ਅਟੈਨਸ਼ਨ ਡਾਇਵਰਟ ਹੋ ਜਾਏ ਤਾਂ ਅਸੀਂ ਉਹਨੂੰ ਬਚਾ ਸਕਦੇ ਹਾਂ। ਅਤੇ ਸਾਈਨਸ ਬਹੁਤ ਪਹਿਲਾਂ ਬੱਚੇ ਦੇਣ ਲੱਗ ਪੈਂਦੇ ਆ। ਤੁਸੀਂ ਦੇਖੋਗੇ ਬੜੀ ਵਾਰ, ਤੁਸੀਂ ਆਪਸ 'ਚ, ਅਸੀਂ ਘਰਾਂ 'ਚ ਵੀ ਦੇਖਦੇ ਹਾਂ, ਕੋਈ ਬੱਚਾ ਇਸ ਤਰ੍ਹਾਂ ਕਹਿ ਦਿੰਦਾ ਹੈ ਕਿ ਮੇਰਾ ਜੀਣ ਨੂੰ ਜੀ ਨਹੀਂ ਕਰਦਾ, ਜਾਂ ਮੇਰਾ ਦਿਲ, ਮੈਂ ਆਇਆ ਹੀ ਕਿਉਂ, ਮੈਂ ਇਸ ਤੋਂ ਤਾਂ ਮੈਂ ਮਰ ਜਾਂਦਾ, ਮੇਰੇ ਨੰਬਰ ਚੰਗੇ ਨਹੀਂ ਆਏ, ਇਸ ਤਰ੍ਹਾਂ ਦੀਆਂ ਗੱਲਾਂ ਬੱਚੇ ਆਮ ਕਰਦੇ ਆ। ਜਦੋਂ ਬੱਚਾ ਕੋਈ ਇਸ ਤਰ੍ਹਾਂ ਦਾ ਸਾਈਨ ਦਿੰਦਾ ਹੈ, ਘਰ ਦੇ ਵਿੱਚ ਇੱਦਾਂ ਦੀ ਗੱਲ ਕਰਦਾ, ਤਾਂ ਪੇਰੈਂਟਸ ਨੂੰ ਬਹੁਤ ਚੁਕੰਨਾ ਰਹਿਣਾ ਚਾਹੀਦਾ। ਔਰ ਇਹਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਉਹਦਾ ਜਿਹੜਾ ਘਰ ਦਾ ਇਨਵਾਇਰਮੈਂਟ ਹੈ, ਜਿੱਦਾਂ ਬੱਚਿਆਂ 'ਚ ਤੁਸੀਂ ਚੇਂਜ ਦੇਖਦੇ ਹੋ, ਉਹ ਵਿਦਡਰਾਅ ਕਰ ਲੈਂਦਾ ਆਪਣੇ ਆਪ ਨੂੰ, ਉਹ ਅਲੱਗ ਰਹਿਣਾ ਸ਼ੁਰੂ ਕਰ ਦਿੰਦਾ, ਉਦਾਸ ਹੋ ਜਾਂਦਾ ਹੈ, ਇਰੀਟੇਬਿਲਿਟੀ ਬੱਚੇ 'ਚ ਜ਼ਿਆਦਾ ਆ ਜਾਂਦੀ ਹੈ, ਉਹਦੀ ਸਹਿਣਸ਼ੀਲਤਾ ਘੱਟ ਜਾਂਦੀ ਹੈ, ਖਾਣਾ ਪੀਣਾ ਵੀ ਬੱਚੇ ਘਟਾ ਦਿੰਦੇ ਆ, ਕਈ ਸੌਂਦੇ ਵੀ ਨਹੀਂ ਹੈ
0: ਜੀ,
1: ਤੁਸੀਂ ਦੇਖੋ ਕਿ ਜਾਗਦੇ ਰਹਿਣਗੇ।
0: ਇਸ ਤੋਂ ਉਲਟਾ ਵੀ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਖਾਣ ਲੱਗ ਜਾਂਦੇ ਨੇ, ਬਹੁਤ ਜ਼ਿਆਦਾ ਸੌਣ ਲੱਗ ਜਾਂਦੇ।
1: ਮੈਂ ਇਹੀ ਕਹਿਣ ਲੱਗੀ ਸੀ, ਦੋਨੋਂ ਤਰ੍ਹਾਂ ਦੇ ਕੇਸਿਸ ਤੁਹਾਨੂੰ ਦਿਖਦੇ ਆ, ਜਾਂ ਬਹੁਤ ਜ਼ਿਆਦਾ ਸੁੱਤੇ ਹੀ ਰਹਿਣਗੇ।
0: ਔਰ
1: ਯੈਸ, ਐਕਸਟ੍ਰੀਮ, ਔਰ ਐਕਸਟ੍ਰੀਮ ਕੰਡੀਸ਼ਨਸ ਹਰ ਚੀਜ਼ 'ਚ, ਮੂਡ ਦੀ ਇਰੀਟੇਬਿਲਿਟੀ ਤੁਸੀਂ ਦੇਖੋਗੇ, ਮਤਲਬ ਕਈ ਵਾਰੀ ਬੱਚੇ ਪੇਰੈਂਟਸ ਕਹਿੰਦੇ ਆ ਸਾਨੂੰ ਇੱਦਾਂ ਭੁਆਂ ਭੁਆ ਕੇ ਜਵਾਬ ਦਿੰਦਾ ਬੱਚਿਆਂ ਬਾਰੇ, ਨਾ ਕਿ ਜਵਾਬ ਦੇ ਦਿੰਦਾ, ਅੱਗੋਂ ਉੱਚੀ ਬੋਲਣਾ ਸ਼ੁਰੂ ਕਰ ਦਿੰਦਾ, ਇਰੀਟੇਬਿਲਿਟੀ ਹੈ ਬੇਸਿਕਲੀ। ਤਾਂ ਪੇਰੈਂਟਸ ਨੂੰ ਈਵਨ ਕਲਾਸਰੂਮ 'ਚ ਟੀਚਰਸ ਵੀ ਓਬਜ਼ਰਵ ਕਰ ਸਕਦੇ ਆ, ਬੱਚਾ ਇੱਕਦਮ ਉਦਾਸ ਹੋ ਜਾਂਦਾ, ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਫਰੈਂਡਸ ਤੋਂ ਵੀ ਅਲੱਗ ਹੋ ਜਾਂਦਾ, ਕਈ ਬੱਚੇ ਆਪਣਾ ਫੋਨ ਚੁੱਕਣਾ ਬੰਦ ਕਰ ਦਿੰਦੇ ਆ, ਮਤਲਬ ਅੱਜ ਕੱਲ੍ਹ ਜੈਨਜ਼ੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਫੋਨ ਤੋਂ ਬਗੈਰ ਰਹਿ ਹੀ ਨਹੀਂ ਸਕਦੀ, ਅਤੇ ਜਦੋਂ ਬੱਚੇ ਨੇ ਆਪਣਾ ਫੋਨ ਵੀ ਬੰਦ ਕਰਤਾ, ਤਾਂ ਇਹਦਾ ਮਤਲਬ ਹੈ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਅਤੇ ਅਗਰ ਇਹ ਸਾਈਨਸ ਪੇਰੈਂਟਸ ਅਤੇ ਟੀਚਰਸ ਓਬਜ਼ਰਵ ਕਰ ਲੈਣ, ਤਾਂ ਅਸੀਂ ਉਸ ਬੱਚੇ ਦੀ ਹੈਲਪ ਕਰ ਸਕਦੇ ਹਾਂ
0: ਜੀ। ਅੰਮ੍ਰਿਤ ਕਲਸੀ ਜੀ, ਬੀਂਗ ਮਦਰ, ਤੁਸੀਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਕਹਿੰਦੇ ਨੇ ਕਿ ਅੱਜ ਕੱਲ੍ਹ ਦੇ ਬੱਚੇ ਪਾਲਣੇ ਬਹੁਤ ਔਖੇ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਚੈਲੰਜਸ ਬਹੁਤ ਨੇ, ਅਤੇ ਸਭ ਤੋਂ ਵੱਡਾ ਚੈਲੰਜ ਇੱਕ ਮੋਬਾਈਲ ਵੀ ਹੈ। ਮੋਬਾਈਲ 'ਚੋਂ ਹੀ ਉਹ ਖੁਸ਼ੀ ਤਲਾਸ਼ਦਾ ਹੈ, ਮੋਬਾਈਲ ਤੋਂ ਹੀ ਉਹ ਉਦਾਸ ਹੁੰਦਾ ਹੈ, ਮੋਬਾਈਲ ਦੇ ਵਿੱਚ ਹੀ ਉਹ ਆਪਣੀ ਦੁਨੀਆ ਵੀ ਲੱਭਦਾ ਹੈ। ਅਤੇ ਕਿਹੜੇ ਕਿਹੜੇ ਚੈਲੰਜਸ ਤੁਹਾਨੂੰ ਲੱਗਦਾ ਹੈ ਕਿ ਬੀਂਗ ਮਦਰ ਤੁਸੀਂ ਫੇਸ ਕਰਦੇ ਹੋ, ਜਾਂ ਆਪਣੇ ਬੱਚੇ ਨੂੰ ਕਿਵੇਂ ਤੁਸੀਂ ਉਹਨਾਂ ਦਾ ਰੁਝਾਨ ਚੇਂਜ ਕਰਦੇ ਹੋ, ਲਾਈਫ ਪ੍ਰਤੀ ਵਾਪਿਸ ਮੋੜਦੇ ਹੋ, ਜਾਂ ਫਿਰ ਤੁਸੀਂ ਉਸਨੂੰ ਖੇਡ ਦੇ ਮੈਦਾਨ 'ਚ ਵਾਪਿਸ ਲੈ ਕੇ ਆਉਂਦੇ ਹੋ, ਜਾਂ ਮੋਬਾਈਲ ਤੋਂ ਦੂਰ ਲੈ ਕੇ ਜਾਂਦੇ ਹੋ?
2: ਤੁਸੀਂ ਮੈਨੂੰ ਸਵਾਲ ਬੜਾ ਵਧੀਆ ਪੁੱਛਿਆ। ਬੀਂਗ ਅ ਮਦਰ, ਮੇਰੇ 2 ਬੇਟੇ ਨੇ, ਉਹ ਐਸੀ ਜਨਰੇਸ਼ਨ ਦੇ ਬੱਚੇ ਨੇ
0: ਜੀ,
2: ਲੇਕਿਨ ਉਹਨਾਂ ਦੀ ਪਰਵਰਿਸ਼ ਮੈਂ ਇੱਦਾਂ ਕੀਤੀ ਹੈ ਕਿ ਉਹਨਾਂ ਨੂੰ ਮੈਂ ਕਦੀ ਕਿਸੇ ਚੀਜ਼ ਤੋਂ ਰੋਕਿਆ ਟੋਕਿਆ ਨਹੀਂ, ਲੇਕਿਨ ਉਹਨਾਂ ਨੂੰ ਇੱਕ ਅੱਖ ਦਾ ਇਸ਼ਾਰਾ ਬਹੁਤ ਹੁੰਦਾ ਕਿ ਕਿਹੜੀ ਚੀਜ਼ ਸਹੀ ਹੈ, ਕਿਹੜੀ ਗਲਤ ਹੈ। ਇੱਕ ਵੱਡਾ ਬੇਟਾ ਮੇਰਾ 27 ਸਾਲ ਦਾ ਹੈ, ਔਰ ਛੋਟਾ ਮੇਰਾ 22 ਸਾਲ ਦਾ ਹੈ। ਤੁਸੀਂ ਮੰਨੋਗੇ, ਮੈਂ ਅੱਜ ਤੱਕ ਉਹਨਾਂ 'ਤੇ ਹੱਥ ਨਹੀਂ ਚੱਕਿਆ, ਕਦੀ ਉਹਨਾਂ ਨੂੰ ਮਾਰਿਆ ਨਹੀਂ, ਅਤੇ ਬੱਚਿਆਂ ਨੂੰ ਬੜਾ ਡਿਸਿਪਲਿਨ 'ਚ ਰੱਖਿਆ। ਉਹਨਾਂ ਨੂੰ ਮੈਂ ਸਿਰਫ ਸਮੇਂ ਦੀ ਕਦਰ ਸਿਖਾਈ ਹੈ, ਹੋਰ ਮੈਂ ਉਹਨਾਂ ਕੋਲੋਂ ਨਾ ਕਦੀ ਨੰਬਰ ਮੰਗੇ ਹੈ ਕਿ ਮੈਨੂੰ ਤੁਹਾਡੇ ਨੰਬਰ ਚਾਹੀਦੇ ਆ, ਨਾ ਮੈਂ ਕਦੀ ਉਹਨਾਂ ਨੂੰ ਕੰਪੀਟੀਸ਼ਨ 'ਚ ਪਾਇਆ।
3: ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਗੱਲ ਸਾਹਮਣੇ ਆਉਂਦੀ ਕਿ ਮਾਂ ਪਿਓ ਨੂੰ ਨਾ ਆਪਣੇ ਬੱਚਿਆਂ ਦੇ ਨਾਲ ਦੋਸਤੀ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ
0: ਜੀ,
3: ਕੀ ਇਹ ਗੱਲ ਸਹੀ ਹੈ ਕਿ ਦਾਇਰਾ ਬਣਾ ਕੇ ਰੱਖਣਾ ਚਾਹੀਦਾ?
0: ਇਹ ਵੀ ਗੱਲ ਪੁੱਛਣਾ ਚਾਹਾਂਗੇ ਕਿ ਉਹ ਜਿਹੜੀ ਇੱਕ ਫਾਈਨ ਲਾਈਨ ਹੈ ਉਹ ਕਿਵੇਂ ਮੇਨਟੇਨ ਕਰਨੀ ਹੈ।
1: ਬਿਲਕੁਲ ਠੀਕ ਗੱਲ ਹੈ। ਦੇਖੋ, ਪੇਰੈਂਟਿੰਗ ਦੇ ਡਿਫਰੈਂਟ ਸਟਾਈਲਸ ਹੁੰਦੇ
0: ਜੀ,
1: ਅਤੇ ਉਹਦੇ ਵਿੱਚ ਜਿਸ ਤਰ੍ਹਾਂ ਮੈਮ ਨੇ ਹੁਣੇ ਕਿਹਾ ਕਿ ਵੀ ਇਹ ਬਹੁਤ ਆਪਣੇ ਬੱਚਿਆਂ ਨਾਲ ਫਰੈਂਡਲੀ ਰਹੇ ਹੈ, ਔਰ ਫਰੈਂਡਲੀ ਰਹਿਣਾ ਅਸੀਂ ਕਹਿੰਦੇ ਹਾਂ ਕਿ ਵਾਰਮਥ ਦੇ ਨਾਲ ਨਾਲ ਨਾ ਵਾਰਮਥ ਵੀ ਹੋਏ, ਔਰ ਉੱਥੇ ਉਹਦੇ ਨਾਲ ਨਾਲ ਜਿੰਨਾ ਡਿਸਿਪਲਿਨ ਰਿਕੁਆਇਰਡ ਹੈ, ਨੈਸੈਸਰੀ ਡਿਸਿਪਲਿਨ, ਆਈ ਐਮ ਸ਼ੋਰ ਮੈਮ ਨੇ ਵੀ ਐਕਸਰਸਾਈਜ਼ ਕੀਤਾ ਹੋਣਾ, ਔਰ ਕਰਨਾ ਵੀ ਚਾਹੀਦਾ
0: ਜੀ।
1: ਬੱਚਿਆਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ, ਪਰ ਮੈਂ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਪੇਰੈਂਟਸ ਨੂੰ ਪੇਰੈਂਟਸ ਵਾਂਗ ਬਿਹੇਵ ਕਰਨਾ ਚਾਹੀਦਾ, ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨਹੀਂ ਬਣ ਜਾਣਾ ਚਾਹੀਦਾ। ਅੱਜ ਕੱਲ੍ਹ ਦੀ ਜਨਰੇਸ਼ਨ 'ਚ ਜੋ ਹੋ ਰਿਹਾ ਹੈ, ਅੱਜ ਕੱਲ੍ਹ ਬੱਚੇ ਡਿਕਟੇਟ ਕਰ ਰਹੇ ਹੈ ਕਿ ਘਰ 'ਚ ਕੀ ਹੋਏਗਾ
0: ਜੀ,
1: ਜੋ ਕਿ ਗਲਤ ਹੈ। ਮਤਲਬ ਪੇਰੈਂਟਸ ਹੈਵ ਟੂ ਐਕਸਰਸਾਈਜ਼, ਉਹਨਾਂ ਨੂੰ ਆਪਣਾ ਇੱਕ ਜਿਹੜਾ ਪੇਰੈਂਟਿੰਗ ਦਾ ਰੋਲ ਹੁੰਦਾ, ਔਰ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਪੇਰੈਂਟਸ ਬਣਨਾ, ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਰਾਈਟ ਤਰ੍ਹਾਂ ਦਾ ਡਿਸਿਪਲਿਨ, ਰਾਈਟ ਤਰ੍ਹਾਂ ਦਾ ਇਨਵਾਇਰਮੈਂਟ ਦੇਈਏ, ਜਿਹਦੇ 'ਚ ਪਿਆਰ ਵੀ ਹੋਏ ਔਰ ਜਿਹਦੇ ਵਿੱਚ ਡਿਸਿਪਲਿਨ ਵੀ ਹੋਏ। ਇਹ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ।
2: ਮੈਨੂੰ ਲੱਗਦਾ ਬੱਚੇ ਨੂੰ ਨਾ ਸਮਝਣਾ ਬਹੁਤ ਜ਼ਰੂਰੀ ਹੈ। ਮੈਮ ਨੇ ਕਿਹਾ ਬੱਚੇ ਨੂੰ ਸੁਣੋ ਸਮਝੋ, ਬੱਚਾ ਨਾ ਆਪਣੇ ਦਿਨ ਦੀ ਜਿਹੜੀ ਦਿਨ ਚਰਿਆ ਹੈ ਨਾ ਉਹ ਸ਼ਾਮੀ ਆ ਕੇ ਉਹ ਕੱਢਣਾ ਚਾਹੁੰਦਾ ਬਾਹਰ, ਲੇਕਿਨ ਤੁਸੀਂ ਦੇਖੋ ਕਈ ਪੇਰੈਂਟਸ ਇੱਦਾਂ ਦੇ ਹੋਣਗੇ ਉਹਨਾਂ ਕੋਲ ਟਾਈਮ ਨਹੀਂ ਹੈ ਬੱਚੇ ਨੂੰ ਸੁਣਨ ਦਾ।

0: ਉਹ ਫਿਰ ਬੱਚਾ ਗੈਜਟਸ ਵੱਲ ਚਲਾ ਜਾਂਦਾ ਹੈ, ਮੋਬਾਈਲਸ ਵੱਲ ਚਲਾ ਜਾਂਦਾ ਹੈ। ਜਦੋਂ ਅਸੀਂ ਪ੍ਰੋਪਰਲੀ ਬੱਚਿਆਂ ਨੂੰ ਐਂਟਰਟੇਨ ਕਰਾਂਗੇ, ਉਹ ਸ਼ਾਮੀ ਆ ਕੇ ਉਹਨੂੰ ਇੱਕ ਟਾਈਮ ਐਟਲੀਸਟ, ਮੈਨੂੰ ਲੱਗਦਾ ਪੇਰੈਂਟਸ ਨੂੰ ਫੂਡ ਹੈ ਜਿਹੜਾ ਉਹ ਇਕੱਠੇ ਖਾਣਾ ਚਾਹੀਦਾ ਐਟਲੀਸਟ ਡਿਨਰ ਟਾਈਮ।
1: ਤੁਸੀਂ ਗੈਜਟਸ ਦੀ ਗੱਲ ਕੀਤੀ ਹੈ, ਸੋਸ਼ਲ ਮੀਡੀਆ ਦੀ ਹੁਣ ਗੱਲ ਕਰਦੇ ਹਾਂ। ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਫੈਕਟਰ ਹੈ, ਇਹੋ ਜਿਹੇ ਬਹੁਤ ਸਾਰੇ ਅੰਕੜੇ ਵੀ ਸਾਡੇ ਸਾਹਮਣੇ ਆਉਂਦੇ ਨੇ, ਸਟੱਡੀਜ਼ ਵੀ ਕਹਿੰਦੀਆਂ ਨੇ ਕਿ ਜਿਹੜੇ ਬੱਚੇ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ 'ਤੇ ਜ਼ਿਆਦਾ ਇਨਵੋਲਵ ਰਹਿੰਦੇ ਨੇ, ਉਹ ਚਿੜਚਿੜੇ ਹੋ ਜਾਂਦੇ ਨੇ, ਆਪਣੀ ਦੁਨੀਆਂ ਦੇ ਵਿੱਚ ਗੁਆਚਣ ਲੱਗ ਜਾਂਦੇ ਨੇ। ਹੁਣ ਗੱਲ ਕਰਦੇ ਹਾਂ ਜਦੋਂ ਅਸੀਂ ਸੁਸਾਈਡ ਦੀ, ਤਾਂ ਆਈ ਕੁਇਟ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਹੈ। ਲੋਕ ਲਿਖਦੇ ਨੇ ਆਈ ਕੁਇਟ ਅਤੇ ਉਸ ਚੀਜ਼ ਨੂੰ ਗਲੋਰੀਫਾਈ ਵੀ ਕਰਦੇ ਨੇ ਬਹੁਤ ਜ਼ਿਆਦਾ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਮੈਂ ਇਸ ਤਰ੍ਹਾਂ ਸੁਸਾਈਡ ਕਰਾਂਗਾ ਤਾਂ ਬਹੁਤ ਸਾਰੇ ਕੇਸਿਸ ਇਹੋ ਜਿਹੇ ਵੀ ਆਏ ਨੇ ਕਿ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਉਹਨਾਂ ਨੇ ਸੁਸਾਈਡ ਕੀਤੀ। ਇਹ ਸੋਸ਼ਲ ਮੀਡੀਆ ਦਾ ਜੋ ਸੁਸਾਈਡ ਦੇ ਨਾਲ ਕਨੈਕਸ਼ਨ ਹੈ, ਡਾਕਟਰ ਆਸ਼ਮਿਨ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ?
2: ਸੋਸ਼ਲ ਮੀਡੀਆ ਨੇ ਡੈਫੀਨੇਟਲੀ ਬਹੁਤ ਜ਼ਿਆਦਾ, ਮੈਂ ਕਹਾਂਗੀ ਗਵਰਨ ਕਰ ਰਿਹਾ ਇਸ ਵੇਲੇ ਬੱਚਿਆਂ ਨੂੰ, ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਹੈ, ਕਿਉਂਕਿ ਵੈਲੀਡੇਸ਼ਨ ਹੈ ਨਾ ਜਿਹੜੀ ਬੱਚਿਆਂ ਨੂੰ ਜ਼ਿਆਦਾ ਸੋਸ਼ਲ ਮੀਡੀਆ ਤੋਂ ਮਿਲ ਰਹੀ ਹੈ, ਕਿਉਂਕਿ ਅਸੀਂ ਜਿਹੜਾ ਪਰਸਨ ਟੂ ਪਰਸਨ ਕੰਟੈਕਟ ਹੈ ਉਹ ਅਸੀਂ ਘਟਾਈ ਜਾ ਰਹੇ ਹਾਂ। ਹੁਣ ਤੁਹਾਡੇ ਫਰੈਂਡਸ ਜਿਹੜੇ ਹੈ ਉਹ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੈ, ਔਰ ਤੁਸੀਂ ਬਹੁਤ ਇਹਦੇ 'ਚ ਮਤਲਬ ਇੱਕ ਤੁਸੀਂ ਕੋਈ ਪੋਸਟ ਪਾਉਂਦੇ ਹੋ ਬੱਚੇ ਡਿਫਰੈਂਟ ਮੀਡੀਆਸ 'ਤੇ, ਫਿਰ ਉਹ ਸਾਰਾ ਦਿਨ ਚੈੱਕ ਕਰਦੇ ਰਹਿੰਦੇ ਹੈ ਕਿ ਸਾਨੂੰ ਕਿੰਨੀਆਂ ਲਾਈਕਸ ਮਿਲੀਆਂ, ਕਿੰਨੇ ਹਾਰਟਸ ਮਿਲੇ, ਠੀਕ ਹੈ, ਉਹ ਸਾਰਾ ਦਿਨ ਉਹਨਾਂ ਦਾ ਉਹਦੇ 'ਤੇ ਹੀ ਰਹਿੰਦਾ। ਫਿਰ ਇਹਨਾਂ ਨੂੰ ਇਹ ਇੱਕ ਗਲੋਰੀਫਾਈ ਕਰਨ ਦਾ ਤਰੀਕਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਬਹੁਤ ਇੰਪਲਸਿਵ ਡਿਸੀਜਨ ਹੁੰਦਾ ਹੈ ਜਿਹੜਾ ਸੁਸਾਈਡ ਦਾ ਹੁੰਦਾ, ਮਤਲਬ ਇਟ ਬਟ ਆਫਕੋਰਸ ਮੈਨੀ ਅ ਟਾਈਮਸ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਪਲੈਨਿੰਗ ਨਾਲ ਲੋਕ ਕਰਦੇ ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ 'ਤੇ ਇੱਦਾਂ ਦੀਆਂ ਪੋਸਟ ਪਾਉਣਾ ਇਹ ਵੈਲੀਡੇਸ਼ਨ ਹੈ, ਮਤਲਬ ਜਿਸ ਤਰ੍ਹਾਂ ਤੁਹਾਡੀ ਸੈਲਫ ਇਸਟੀਮ ਨੂੰ ਇਹ ਬੂਸਟ ਕਰ ਰਿਹਾ, ਈਗੋ ਨੂੰ ਇਨਫਲੇਟ ਕਰ ਰਿਹਾ, ਅਤੇ ਬੱਚੇ ਜਿਹੜੇ ਹੈਗੇ ਆ ਜੇ ਅਸੀਂ ਉਹਨਾਂ ਨੂੰ ਰਾਈਟ ਪਾਥ, ਜਿੱਦਾਂ ਜੇ ਬੱਚਿਆਂ ਨੂੰ ਸਮਝ ਇਹ ਚੀਜ਼ ਆਏਗੀ ਕਿ ਇਹ ਰੀਅਲ ਲਾਈਫ ਨਹੀਂ ਹੈ, ਸਾਨੂੰ ਉਹਨਾਂ ਨੂੰ ਰੀਅਲ ਲਾਈਫ ਔਰ ਰੀਅਲ ਲਾਈਫ ਦਾ ਡਿਫਰੈਂਸ ਸਮਝਾਉਣ ਦੀ ਲੋੜ ਹੈ, ਤੇ ਜੇ ਅਸੀਂ ਇਹ ਸਮਝਾਉਣ ਚ ਕਾਮਯਾਬ ਹੋ ਜਾਈਏ ਤਾਂ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਬਚਾ ਸਕਾਂ।
1: ਸ਼ਿਵਮ, ਮੈਂ ਤੁਹਾਡੇ ਨਾਲ ਇਹ ਗੱਲ ਫਿਰ ਇੱਕ ਵਾਰ ਸਾਂਝੀ ਕਰਨਾ ਚਾਹਾਂਗੀ, ਕਿਉਂਕਿ ਤੁਸੀਂ ਯੁਵਾ ਵਰਗ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ, ਬਹੁਤ ਸਾਰੀ ਮੂਵੀਜ਼ ਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਪ੍ਰੇਮਿਕਾ ਦੇ ਲਈ ਨਸ ਕੱਟ ਲਈ, ਅਤੇ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਬਹੁਤ ਸਾਰੇ ਨੌਜਵਾਨ ਕੁਝ ਵੀ ਕਰ ਗੁਜ਼ਰਨ ਦੀ ਸਥਿਤੀ ਦੇ ਵਿੱਚ ਆ ਜਾਂਦੇ ਨੇ, ਜਦੋਂ ਉਹ ਚਾਹੇ ਗਲਤ ਹੋਵੇ ਜਾਂ ਸਹੀ ਹੋਵੇ ਆਪਣਾ ਆਪ ਵਾਰਨ ਦੀ ਸਥਿਤੀ ਦੇ ਵਿੱਚ ਆ ਜਾਂਦੇ ਨੇ, ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ?
3: ਮੈਨੂੰ ਇੱਦਾਂ ਲੱਗਦਾ ਕਿ ਉਹੀ ਹੈ ਗੱਲ, ਇਨਫਲੂਐਂਸ ਦੀ ਆ ਜਾਂਦੀ ਹੈ ਕਿ ਜਦੋਂ ਅਸੀਂ ਕਿਸੇ ਦੇ ਹੋਰ ਤੋਂ ਇੰਨਾ ਇਨਫਲੂਐਂਸ ਹੋ ਜਾਂਦੇ ਹਾਂ ਕਿ ਅਸੀਂ ਉਹ ਡਿਸੀਜਨ ਆਪ ਇੰਪਲੀਮੈਂਟ ਕਰ ਲੈਂਦੇ ਆਪਣੀ ਜ਼ਿੰਦਗੀ ਦੇ ਵਿੱਚ, ਉਹ ਸੋਸ਼ਲ ਮੀਡੀਆ ਵੈਲੀਡੇਸ਼ਨ ਵੀ ਹੈ, ਅਤੇ ਮੈਨੂੰ ਲੱਗਦਾ ਇੱਕ ਯੂਥ ਦੇ ਪਰਸਪੈਕਟਿਵ ਨਾਲ ਮੇਰੇ ਲਈ ਉਹ ਫੀਅਰ ਆਫ ਮਿਸਿੰਗ ਆਊਟ ਆ, ਕਿ ਮੈਨੂੰ ਇਨਫੀਰੀਓਰਿਟੀ ਨਾ ਫੀਲ ਹੋਵੇ, ਜਿਹਨੂੰ ਅਸੀਂ ਫੋਮੋ ਕਹਿ ਦਈਦੇ, ਅਤੇ ਮੈਨੂੰ ਇਨਫੀਰੀਓਰਿਟੀ ਨਾ ਫੀਲ ਹੋਵੇ ਇਸ ਲਈ ਮੈਂ ਸੋਸ਼ਲ ਮੀਡੀਆ 'ਤੇ ਵੀ ਹਾਂ, ਮੈਂ ਰੀਲਸ ਵੀ ਸਕਰੋਲ ਕਰ ਰਿਹਾ ਤਾਂ ਕਿ ਮੈਂ ਆਪਣੇ ਆਪ ਨੂੰ ਉਸ ਯੂਥ ਦੇ ਨਾਲ, ਉਸ ਜੈਨਜੀ ਜਨਰੇਸ਼ਨ ਦੇ ਨਾਲ ਆਪਣੇ ਆਪ ਨੂੰ ਅਪਡੇਟਡ ਰੱਖਾਂ।
1: ਜੀ, ਹੁਣ ਇੱਕ ਜੋ ਗੱਲ ਕਰਨ ਜਾ ਰਹੇ ਹਾਂ, ਦੇਖੋ ਪਿਛਲੇ ਦਿਨੀ ਬਹੁਤ ਸਾਰੇ ਨਿਊਜ਼ ਦੇ ਵਿੱਚ ਇਹੋ ਜਿਹਾ ਹੈ ਕਿ ਇਹੋ ਜਿਹੀ ਟੈਂਡੈਂਸੀ ਵੀ ਹੈ ਕਿ ਮੈਂ ਕਿਸੇ ਨੂੰ ਮਾਰ ਕੇ ਫਿਰ ਆਪ ਵੀ ਮਰ ਜਾਣਾ, ਬਹੁਤ ਸਾਰੇ ਨਿਊਜ਼ ਵੀ ਅਸੀਂ ਦੇਖੀਆਂ ਕਿ ਉਸ ਕਿਸੇ ਲੜਕੇ ਨੇ ਉਸ ਦੌਰਾਨ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਵੀ ਕਹਿ ਸਕਦੇ ਹਾਂ ਕਿ ਆਪਣੇ ਆਪ ਨੂੰ ਖਤਮ ਕਰ ਲਿਆ। ਇਹ ਇਸ ਦੇ ਬਾਰੇ ਕੁਝ ਤੁਸੀਂ ਦੱਸੋ, ਕਿਉਂਕਿ ਤੁਸੀਂ ਸਾਈਕੋਲੋਜੀ ਸਟੱਡੀ ਕੀਤੀ ਹੈ, ਅਤੇ ਕਿਹੋ ਜਿਹੀ ਸਾਈਕੋਲੋਜੀ ਹੁੰਦੀ ਹੈ ਕਿਸੇ ਨੂੰ ਮਾਰ ਕੇ ਖੁਦ ਵੀ ਮਰ ਜਾਣਾ?
2: ਦੇਖੋ, ਮੈਂ ਤਾਂ ਕਹਾਂਗੀ ਕਿ ਜਿਹੜੇ ਇਸ ਤਰ੍ਹਾਂ ਦੇ ਪਰਸਨਸ ਹੁੰਦੇ ਆ ਨਾ, ਦੇ ਨੀਡ ਟੂ ਬੀ ਟ੍ਰੀਟਡ ਪ੍ਰੋਪਰਲੀ। ਇਹ ਮਤਲਬ ਇਹ ਦਿਸ ਇਜ਼ ਨੋਟ ਨੋਰਮਲ, ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਤੁਹਾਡੇ ਅੰਦਰ ਐਬਨੋਰਮੈਲਿਟੀ ਹੈ, ਕੋਈ ਡਿਸਆਰਡਰ ਹੈ ਜਿਹੜਾ ਤੁਹਾਨੂੰ ਇੱਥੇ ਤੱਕ ਲੈ ਗਿਆ, ਸੋ ਦਿਸ ਨੀਡਸ ਟੂ ਬੀ ਟ੍ਰੀਟਡ।
1: ਹਾਂਜੀ, ਅਮਿਤ ਕਲਸੀ ਜੀ, ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਲੜਕਿਆਂ ਨੂੰ ਸਿਖਾਈਏ ਕਿ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ, ਅਤੇ ਉਸਦੇ ਲਈ ਮਾਂ ਬਾਪ ਦਾ ਰੋਲ ਜਿਹੜਾ ਹੈ ਉਹ ਬਹੁਤ ਅਹਿਮ ਮੰਨਿਆ ਜਾਂਦਾ ਹੈ ਕਿ ਅਸੀਂ ਲੜਕਿਆਂ ਨੂੰ ਸਿਖਾਈਏ ਬਜਾਏ ਕਿ ਅਸੀਂ ਲੜਕੀਆਂ ਨੂੰ ਸਿਖਾਈਏ, ਸੋਸਾਇਟੀ ਦੇ ਵਿੱਚ ਇੱਕ ਅੱਛਾ ਬੈਲੈਂਸ ਬਣਿਆ ਰਹੇ, ਅਤੇ ਸੁਸਾਈਡਲ ਟੈਂਡੈਂਸੀ ਜਾਂ ਕਿਸੇ ਨੂੰ ਮਾਰਨ ਦੀ ਟੈਂਡੈਂਸੀ ਨੌਜਵਾਨਾਂ ਦੇ ਵਿੱਚ ਨਾ ਹੋਵੇ, ਇਸ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਦੇਖੋ, ਇਹਦੇ 'ਚ ਹੈ ਕਿ ਬੱਚਾ ਨਾ ਘਰੋਂ ਬਹੁਤ ਕੁਛ ਸਿੱਖਦਾ
1: ਜੀ।
0: ਹੁਣ ਦੋ ਬੇਟੇ ਹੈ, ਮੈਨੂੰ ਵੀ ਪਤਾ ਉਹਨਾਂ ਨੇ ਕੱਲ੍ਹ ਜਾ ਕੇ ਮਤਲਬ ਇੱਕ ਫੀਮੇਲਸ ਦੇ ਨਾਲ ਟ੍ਰੀਟ ਕਰਨਾ, ਠੀਕ ਹੈ। ਹੁਣ ਉਹ ਪਹਿਲੇ ਤਾਂ ਘਰੋਂ ਹੀ ਦੇਖਣਗੇ ਕਿ ਉਹਨਾਂ ਦੇ ਫਾਦਰ ਉਹਦੀ ਮਦਰ ਨਾਲ ਕਿੱਦਾਂ ਟ੍ਰੀਟ ਕਰ ਰਿਹਾ, ਮਦਰ ਫਾਦਰ ਨਾਲ ਕਿੱਦਾਂ ਟ੍ਰੀਟ ਕਰ ਰਹੀ ਹੈ। ਇਹ ਘਰੋਂ ਹੀ ਜਿਹੜੇ ਹੈ ਨਾ ਮਾਨਸਿਕ ਸਥਿਤੀ ਬੱਚੇ ਦੀ ਹੈ ਨਾ, ਉਹ ਜਿਹੜੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਸਾਨੂੰ ਪਤਾ ਹੈ ਕਿ ਵੀ ਬੱਚਿਆਂ ਨੇ ਉਹੀ ਸਿੱਖਣਾ ਜੋ ਅਸੀਂ ਕਰਨਾ। ਜੇਕਰ ਅਸੀਂ ਆਪਣੇ ਵੱਡਿਆਂ ਦੀ ਇੱਜ਼ਤ ਕਰਾਂਗੇ, ਉਹਨਾਂ ਦੇ ਪੈਰੀ ਹੱਥ ਲਗਾਵਾਂਗੇ, ਤੇ ਬੱਚਾ ਆਟੋਮੈਟਿਕਲੀ ਉਦਾਂ ਹੀ ਚੱਲਦਾ ਹੈ। ਇਟ ਡਿਪੈਂਡਸ, ਜਦੋਂ ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨਾ, ਤੇ ਬੱਚੇ ਦੀ ਮਾਨਸਿਕ, ਮੈਂ ਕਹਿੰਦੀ ਹਾਂ ਇਹ ਵਾਈਬ੍ਰੇਸ਼ਨਸ ਨੇ, ਉਹ ਬੱਚਾ ਜਿੱਦਾਂ ਜਿੱਦਾਂ ਚੱਲਦਾ ਉਦਾਂ ਉਦਾਂ ਉਹਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਇਹ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੈ ਕਿ ਬੱਚੇ ਨੂੰ ਕਿਸ ਰਸਤੇ ਲੈ ਕੇ ਜਾਣਾ ਹੈ।

0: ਸੋਸ਼ਲ ਮੀਡੀਆ 'ਤੇ ਕਿਹੜੀ ਤਰ੍ਹਾਂ ਦੀ ਪੋਸਟ ਦੇਖ ਰਿਹਾ, ਕਿਹੜੀ ਨਹੀਂ ਦੇਖ ਰਿਹਾ, ਅਤੇ ਉਹ ਸਰ ਡਿਪੈਂਡ ਕਰਦਾ, ਮੈਨੂੰ ਲੱਗਦਾ ਕੀ ਕਰਦਾ ਐਟਮੋਸਫੇਅਰ ਸਾਡਾ ਬਹੁਤ ਵਰਕਆਊਟ ਕਰਨ ਵਾਲਾ ਅੱਜ ਕੱਲ੍ਹ ਦਾ।
1: ਡਾਕਟਰ ਅਸ਼ਵਿਨ ਜੀ, ਕਿਉਂਕਿ ਤੁਸੀਂ ਇੱਕ ਵਿੱਦਿਅਕ ਅਦਾਰੇ ਨੂੰ ਰਿਪ੍ਰਜੈਂਟ ਕਰ ਰਹੇ ਹੋ, ਅਤੇ ਜਦੋਂ ਅੱਜ ਦੇ ਦੌਰ ਦੇ ਵਿੱਚ ਮਾਨਸਿਕ ਸਿਹਤ ਦੇ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਜਦੋਂ ਵਿੱਦਿਅਕ ਅਦਾਰਿਆਂ ਦੇ ਵਿੱਚ ਮਾਨਸਿਕ ਸਿਹਤ 'ਤੇ ਵੀ ਇੱਕ ਜ਼ਰੂਰੀ ਵਿਸ਼ਾ ਹੋਣਾ ਚਾਹੀਦਾ ਹੈ, ਇਸ ਦੇ ਬਾਰੇ ਵੀ ਕੁਝ ਦੱਸੋ।
2: ਨਹੀਂ, ਬਿਲਕੁਲ ਠੀਕ ਹੈ। ਮੈਂਟਲ ਹੈਲਥ ਅੱਜ ਕੱਲ੍ਹ, ਵੈਸੇ ਮੈਨੂੰ ਖੁਸ਼ੀ ਹੈ ਕਿ ਅਵੇਅਰਨੈਸ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਵੱਧ ਗਈ ਹੈ। ਹੁਣ ਬਹੁਤ ਸਾਰੇ ਇੰਸਟੀਟਿਊਟਸ ਦੇ ਵਿੱਚ ਇੱਦਾਂ ਦੇ ਕੋਰਸਿਸ ਵੀ ਚੱਲ ਰਹੇ ਹੈ ਜਿਹੜੇ ਕਿ ਮੈਂਟਲ ਹੈਲਥ ਨੂੰ ਪ੍ਰਮੋਟ ਕਰਨ ਲਈ, ਔਰ ਕੰਪਲਸਰੀ ਪੇਪਰਸ ਵੀ ਹੈਗੇ ਹੈ, ਡਿਫਰੈਂਟ ਯੂਨੀਵਰਸਿਟੀਜ਼ ਨੇ ਇੰਟਰੋਡਿਊਸ ਕੀਤੇ ਹੈ। ਸੋਸ਼ਲ ਸਾਇੰਸਿਸ ਨੂੰ ਬੜੀ ਇੰਪੋਰਟੈਂਸ ਦਿੱਤੀ ਜਾ ਰਹੀ ਹੈ, ਇੱਕ ਅੱਛੀ ਚੀਜ਼ ਹੈ, ਕਿਉਂਕਿ ਮੈਂਟਲ ਹੈਲਥ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੀ ਬਿਲਕੁਲ।
2: ਔਰ ਘਰਾਂ ਦੇ ਵਿੱਚ ਜੋ ਸਾਡਾ ਇਨਵਾਇਰਮੈਂਟ ਹੈ, ਜਿੱਦਾਂ ਮੈਮ ਨੇ ਵੀ ਕਿਹਾ ਕਿ ਉਹਦੇ 'ਤੇ ਅਸੀਂ ਫਿਜ਼ੀਕਲ ਹੈਲਥ 'ਤੇ ਬਹੁਤ ਜ਼ਿਆਦਾ ਵਰਕ ਕਰਦੇ ਹਾਂ। ਹਰ ਇੱਕ ਸਕੂਲ ਕਾਲਜ ਦੇ ਵਿੱਚ ਸਪੋਰਟਸ ਦੇ ਡਿਪਾਰਟਮੈਂਟਸ ਹੁੰਦੇ ਹੈ।

0: रही है, एक अच्छी चीज़ है, क्योंकि मेंटल हेल्थ साडे लिए बहुत ज़्यादा ज़रूरी है।
1: जी बिल्कुल।
0: और ਘਰਾਂ ਦੇ ਵਿੱਚ ਜੋ ਸਾਡਾ ਇਨਵਾਇਰਮੈਂਟ ਹੈ, ਜਿੱਦਾਂ ਮੈਮ ਨੇ ਵੀ ਕਿਹਾ ਕਿ ਉਹਦੇ 'ਤੇ ਅਸੀਂ ਫਿਜ਼ੀਕਲ ਹੈਲਥ 'ਤੇ ਬਹੁਤ ਜ਼ਿਆਦਾ ਵਰਕ ਕਰਦੇ ਹਾਂ। ਹਰ ਇੱਕ ਸਕੂਲ ਕਾਲਜ ਦੇ ਵਿੱਚ ਸਪੋਰਟਸ ਦੇ ਡਿਪਾਰਟਮੈਂਟਸ ਹੁੰਦੇ ਆ, ਉੱਦਾਂ ਹੀ ਹੁਣ ਸਾਈਕੋਲੋਜੀ, ਯੋਗਾ, ਇਹਨਾਂ ਦਾ ਬਹੁਤ ਜ਼ਿਆਦਾ ਅਵੇਅਰਨੈਸ ਆ ਰਹੀ ਹੈ, ਜਿਹੜੀ ਕਿ ਸਾਡੀ ਸਾਰਿਆਂ ਵਾਸਤੇ ਹੀ ਬਹੁਤ ਜ਼ਰੂਰੀ।
1: ਤੁਹਾਨੂੰ ਲੱਗਦਾ ਕਿ ਜੋ ਸਾਈਕੋਲੋਜੀ ਵਿਸ਼ਾ ਹੈ ਉਹ ਹਰ ਇਨਸਾਨ ਨੂੰ ਜ਼ਰੂਰ ਪੜ੍ਹਨਾ ਚਾਹੀਦਾ?
0: ਮੇਰੇ ਹਿਸਾਬ ਨਾਲ ਹਰ ਇੱਕ ਇਨਸਾਨ ਨੂੰ ਪੜ੍ਹਨਾ ਚਾਹੀਦਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਮੈਨੂੰ ਤਾਂ ਲੱਗਦਾ ਸਕੂਲਸ ਤੋਂ ਹੀ ਇਹ ਇੰਟਰੋਡਿਊਸ ਹੋ ਜਾਣਾ ਚਾਹੀਦਾ, ਜੋ ਹੁਣ ਹਾਲੇ ਕਾਲਜਿਸ 'ਚ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਸਾਈਕੋਲੋਜੀ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ
1: ਜੀ
0: ਇਹ ਇੰਪੈਕਟ ਕਰ ਰਹੀ ਹੈ।
2: ਪੂਨਮ ਜੀ, ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਹਾਂ ਕਿ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ, ਜੇ ਯੂਥ ਮੈਂਟਲੀ ਐਗਜ਼ੌਸਟਡ ਹੈ, ਉਹ ਕਹਿੰਦੇ ਕਿ ਮੈਂ ਕਾਉਂਸਲਿੰਗ ਸੈਸ਼ਨਸ ਲੈ ਲਵਾਂ, ਪਰ ਸਾਡੇ ਪੇਰੈਂਟਸ ਕਹਿੰਦੇ ਤੂੰ ਪਾਗਲ ਹੈ, ਤੂੰ ਥੋੜ੍ਹਾ ਨਾ ਕਮਲਾ ਹੈ, ਤੂੰ ਸੈਸ਼ਨ ਕਿਉਂ ਲੈਣੇ ਹੈ, ਤੂੰ ਬਿਲਕੁਲ ਠੀਕ ਤਾਂ ਹੈ, ਤੂੰ ਮੇਰੇ ਨਾਲ ਗੱਲ ਕਰ। ਪਰ ਮੈਨੂੰ ਲੱਗਦਾ ਪੇਰੈਂਟਸ ਨਾਲ ਕਈ ਵਾਰੀ ਉਹ ਗੱਲ ਕਰਕੇ ਉਹ ਮੈਂਟਲ ਸੈਟਿਸਫੈਕਸ਼ਨ ਨਹੀਂ ਮਿਲਦੀ ਜੋ ਆਪਣੇ ਥੋਟਸ ਅਸੀਂ ਕਿਸੇ ਕਾਉਂਸਲਰ ਨੂੰ ਦੱਸ ਦਈਏ।
0: ਬਿਲਕੁਲ, ਕਿਉਂਕਿ ਸਾਡੀਆਂ ਕੁਝ ਮਿਥਸ ਬਣੀਆਂ ਹੋਈਆਂ ਇਹਨੂੰ ਲੈ ਕੇ, ਸਾਈਕੈਟ੍ਰਿਸਟ ਕੋਲ ਜਾਣਾ ਜਾਂ ਸਾਈਕੋਲੋਜਿਸਟ ਕੋਲ ਜਾਣਾ, ਜਿੱਦਾਂ ਸ਼ਿਵਮ ਨੇ ਕਿਹਾ ਕਿ ਵੀ ਇਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ। ਹੁਣ ਫਿਰ ਵੀ ਮੈਂ ਕਹਾਂਗੀ, ਫਿਰ ਵੀ ਪਹਿਲਾਂ ਨਾਲੋਂ ਅਵੇਅਰਨੈਸ ਹੈ, ਸਾਨੂੰ ਇਹ ਮਿਥਸ ਬ੍ਰੇਕ ਕਰਨ ਦੀ ਲੋੜ ਹੈ। ਵੀ ਨੀਡ ਟੂ ਬ੍ਰੇਕ ਦੀਜ਼ ਮਿਥਸ ਕਿ ਕਾਉਂਸਲਿੰਗ ਕਿਸੇ ਨੂੰ ਵੀ ਉਹਦੀ ਜ਼ਰੂਰਤ ਹੋ ਸਕਦੀ ਹੈ, ਬਿਕੋਜ਼ ਇਟ ਇਜ਼ ਤੁਹਾਡੀ ਮੈਂਟਲ ਹੈਲਥ ਲਈ ਬਹੁਤ ਜ਼ਰੂਰੀ ਹੈ।
3: ਹੁਣ ਸ਼ਿਵਮ ਜੀ ਨੇ ਜਦੋਂ ਦੱਸਿਆ ਕਿ ਬਈ ਬੱਚੇ ਬੜਾ ਹੈਜ਼ੀਟੇਟ ਕਰਦੇ ਨੇ ਨਾ ਕਈ ਵਾਰੀ ਕਿ ਬਈ ਪੇਰੈਂਟਸ ਨੂੰ ਦੱਸਾਂਗੇ ਤਾਂ ਪੇਰੈਂਟਸ ਕਹਿੰਦੇ ਆ, ਐਸੀ ਚੀਜ਼ ਦੇ ਉੱਪਰ ਮੈਂ ਵਰਕਆਊਟ ਕਰ ਚੁੱਕੀ ਹਾਂ।
1: ਅੱਛਾ,
3: 25 ਸਾਲ ਮੈਂ ਇੱਕ ਐਜੂਕੇਸ਼ਨ ਇੱਕ ਹੱਬ ਨਾਲ ਕੰਮ ਕੀਤਾ। ਅਸੀਂ ਸਾਈਕੋਲੋਜੀ ਡਿਪਾਰਟਮੈਂਟ ਨੇ ਉੱਥੇ ਸੈਂਟਰ ਆਫ ਹੈਪੀਨੈਸ ਇੱਕ ਖੋਲਿਆ
1: ਜੀ,
3: ਜਿਹਦੇ ਵਿੱਚ ਹਰ ਤਰ੍ਹਾਂ ਦਾ ਬੱਚਾ ਉੱਥੇ ਐਂਟਰਟੇਨ ਹੁੰਦਾ। ਉੱਥੇ ਬੱਚਿਆਂ ਦੀ ਕਾਉਂਸਲਿੰਗ, ਬੱਚਿਆਂ ਦਾ ਸਟ੍ਰੈਸ, ਬੱਚਿਆਂ ਦਾ ਡਿਪਰੈਸ਼ਨ, ਕਲਾਸਿਸ ਸਲੋਲੀ ਸਲੋਲੀ ਕੀ ਕੀਤਾ ਗਿਆ, ਆਪਾਂ ਉਸਨੂੰ ਟਾਈਮ ਟੇਬਲ ਦੇ ਵਿੱਚ ਉਹਨਾਂ ਦੇ ਕਨਵਰਟ ਕਰਤਾ, ਇੱਕ ਸਟ੍ਰੈਸ ਫਰੀ ਸੈਸ਼ਨ, ਹੈਪੀਨੈਸ ਸੈਸ਼ਨ। ਹਰ ਕਲਾਸ ਦਾ, ਹਰ ਟਾਈਮ ਟੇਬਲ ਦੇ ਵਿੱਚ ਅਸੀਂ ਇੱਕ ਕਲਾਸ ਰੱਖਤੀ, ਦੈਟ ਇਜ਼ ਮੈਂਡੇਟਰੀ ਤੇ ਉਹਨਾਂ ਨੇ ਲਗਾਉਣਾ ਹੀ ਲਗਾਉਣਾ। ਹਰ ਕਲਾਸ ਦੇ ਹਫ਼ਤੇ 'ਚ ਅਸੀਂ 2 ਸੈਸ਼ਨ ਰੱਖੇ ਸੀ, ਹੈਪੀਨੈਸ ਲੈਕਚਰ, ਜਿਹਦੇ ਵਿੱਚ ਕਿ ਬੱਚੇ ਅਗਰ ਸਾਰੇ ਦਿਨ ਸਟ੍ਰੈਸਡ ਆਊਟ ਵੀ ਹੁੰਦੇ ਸੀ ਆਪਣੀ ਪੜ੍ਹਾਈ ਤੋਂ, ਕਿਸੇ ਵੀ ਚੀਜ਼ ਤੋਂ, ਚਾਹੇ ਦੋਸਤਾਂ ਨਾਲ ਲੜਾਈ ਹੋ ਗਈ, ਪੇਰੈਂਟਸ ਨਾਲ ਲੜਾਈ ਹੋ ਗਈ, ਅਤੇ ਉਹ ਸਾਰਾ ਦਿਨ ਜਦੋਂ ਉਸ ਇਨਵਾਇਰਮੈਂਟ 'ਚ ਆਉਂਦੇ ਸੀ, ਅਸੀਂ ਫਿਰ ਉਸ ਇਨਵਾਇਰਮੈਂਟ 'ਚ ਉਸਨੂੰ ਸਿਰਫ ਸ਼ੀਸ਼ੇ ਅੱਗੇ ਖੜ੍ਹਾ ਕਰਦੇ ਸੀ ਅਤੇ ਮਿਊਜ਼ਿਕ ਲਗਾ ਦਿੰਦੇ ਸੀ। ਅਸੀਂ ਕਹਿੰਦੇ ਸੀ ਅੱਜ ਤੇਰੇ ਅੰਦਰ ਜੋ ਕੁਛ ਵੀ ਹੈ ਤੂੰ ਆਪਣੇ ਆਪ ਨਾਲ ਗੱਲ ਕਰ, ਅਤੇ ਬੱਚਾ ਤੁਸੀਂ ਮੰਨੋਗੇ ਕਿ ਉਹ ਦਿਮਾਗ ਤੋਂ ਸਾਰਾ ਕੁਛ ਉਹਦੇ ਨਿਕਲ ਜਾਂਦਾ ਹੈ। ਐਟ ਦ ਐਂਡ ਆਫ ਦ ਡੇ ਬੱਚਾ ਜਦੋਂ ਘਰ ਜਾਂਦਾ ਉਹ ਆਪਣਾ ਉਹ ਸਟ੍ਰੈਸ ਘਰ ਨਹੀਂ ਲੈ ਕੇ ਜਾਂਦਾ।
1: ਮੈਨੂੰ ਲੱਗਦਾ ਕਿ ਇਹੋ ਜਿਹੀ ਐਕਸਰਸਾਈਜ਼ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।
2: ਅਤੇ ਇੱਕ ਚੀਜ਼ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਨੂੰ ਕਈ ਚੀਜ਼ਾਂ ਵਿਰਾਸਤ ਦੇ ਵਿੱਚ ਮਿਲਦੀਆਂ ਸਾਡੇ ਪੇਰੈਂਟਸ ਤੋਂ। ਇੱਕ ਗੱਲ ਜੋ ਮੈਨੂੰ ਵਿਰਾਸਤ 'ਚ ਮਿਲੀ ਹੈ ਕਿ ਲੋਕ ਕੀ ਕਹਿਣਗੇ, ਅਤੇ ਇਹ ਜੋ ਲੋਕ ਕੀ ਕਹਿਣਗੇ ਦੀ ਜਿਹੜੀ ਇਹ ਮਿੱਥ ਹੈ, ਇਹ ਜੋ ਚੱਲਦੀ ਆ ਰਹੀ ਹੈ, ਰੁਝਾਨ ਜੋ ਚੱਲਦਾ ਆ ਰਿਹਾ, ਇਹਦਾ ਵੀ ਬਹੁਤ ਪ੍ਰੈਸ਼ਰ ਹੋ ਜਾਂਦਾ ਸਾਡੇ ਯੂਥ 'ਤੇ, ਕਿਉਂਕਿ ਜੇ ਅਸੀਂ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਸਾਡੇ ਪੇਰੈਂਟਸ ਵੱਧ ਚੜ੍ਹ ਕੇ ਤਾਂ ਦੱਸ ਦਿੰਦੇ ਆ ਮੈਂ ਬੱਚੇ ਨੂੰ IAS ਦੀ ਕੋਚਿੰਗ 'ਚ ਪਾਤਾ, ਅਤੇ ਉਹ ਫਿਰ ਲੋਕਾਂ ਦਾ ਵੀ ਪ੍ਰੈਸ਼ਰ ਆ ਜਾਂਦਾ ਕਿ ਉਹ ਹੋ ਜੇ ਐਗਜ਼ਾਮ ਨਾ ਕਲੀਅਰ ਹੋਇਆ ਤਾਂ ਕੀ ਕਰਾਂਗੇ, ਅਤੇ ਫਿਰ ਉਹਦੇ ਵਿੱਚ ਉਸ ਚੀਜ਼ ਨੂੰ ਨਜਿੱਠਣ ਲਈ ਸਾਨੂੰ ਕੀ ਕਰਨਾ ਚਾਹੀਦਾ।
1: ਇੱਕ ਪੁਆਇੰਟ ਮੈਂ ਇਸ ਦੇ ਵਿੱਚ ਸ਼ਿਵਮ ਦੀ ਗੱਲ ਦੇ ਵਿੱਚ ਐਡ ਕਰਦਿਆਂ ਹੋਇਆਂ ਹੋਰ ਕਹਿਣਾ ਚਾਹਾਂਗੀ ਕਿ ਅੱਜ ਕੱਲ੍ਹ ਬਹੁਤ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਵਿੱਚ ਨਾ ਵਿਦੇਸ਼ ਜਾਣ ਦਾ ਰੁਝਾਨ ਹੈ। ਬਹੁਤ ਲੋਕ ਆਈਲੈਟਸ ਦੇ ਲਈ ਐਗਜ਼ਾਮ ਦੇ ਲਈ ਜਾਣਾ ਚਾਹੁੰਦੇ ਨੇ, ਜਾਂਦੇ ਨੇ, ਕਈ ਵਾਰੀ ਬਹੁਤ ਲੋਕ ਫੇਲ ਵੀ ਹੋ ਜਾਂਦੇ ਨੇ, ਕਈ ਵਾਰ ਏਜੰਟਸ ਥਰੂ ਠੱਗੇ ਜਾਂਦੇ ਨੇ, ਕਈ ਵਾਰ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ, ਉਹ ਵੀ ਇਸ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਰਹਿੰਦੇ ਨੇ ਕਿ ਇਸ ਵਾਰ ਫਿਰ ਵੀਜ਼ਾ ਨਾ ਲੱਗਾ ਜਾਂ ਮੈਂ ਉੱਥੇ ਜਾ ਕੇ ਸਕਸੈਸਫੁਲ ਨਾ ਹੋ ਪਾਇਆ ਤਾਂ ਲੋਕ ਕੀ ਕਹਿਣਗੇ।
0: ਬਿਲਕੁਲ ਠੀਕ ਗੱਲ ਹੈ ਮੈਮ। ਔਰ ਇੱਕ ਮੈਮ ਇਹ ਹੈ ਨਾ, ਜੋ ਸੋਸਾਇਟੀ 'ਚ ਚੱਲ ਰਿਹਾ ਹੁੰਦਾ ਉਹ ਸਾਨੂੰ ਇਫੈਕਟ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿ ਜਿਸ ਤਰ੍ਹਾਂ ਇੱਕ ਰੁਝਾਨ ਤੁਸੀਂ ਕਹਿ ਰਹੇ ਹੋ ਬਾਹਰ ਜਾਣ ਦਾ ਬਣਿਆ, ਬੱਚੇ ਬਾਹਰ ਜਾ ਵੀ ਰਹੇ ਹੈ, ਪਰ ਐਜ਼ ਅ ਫੈਮਿਲੀ ਸਾਨੂੰ ਇੱਕ ਫੈਮਿਲੀ ਗੋਲਸ ਹੁੰਦੇ ਆ, ਹਰ ਇੱਕ ਫੈਮਿਲੀ ਦੇ ਆਪਣੇ ਰਿਸੋਰਸਿਸ ਹੁੰਦੇ ਆ, ਅਸੀਂ ਆਪਣਾ ਅੱਗੇ ਕੀ ਸੋਚ ਰਹੇ ਹਾਂ ਫਿਊਚਰ ਬਾਰੇ, ਇਹ ਐਜ਼ ਅ ਫੈਮਿਲੀ ਅਸੀਂ ਡਿਸਾਈਡ ਕਰਦੇ ਹਾਂ। ਪਰ ਜੇ ਉਹੀ ਗੱਲ ਹੈ, ਜੇ ਅਸੀਂ ਟਾਈਮ ਹੀ ਨਹੀਂ ਆਪਸ 'ਚ ਸਪੈਂਡ ਕਰ ਰਹੇ, ਸਾਨੂੰ ਇੱਕ ਦੂਸਰੇ ਬਾਰੇ ਕਲੈਰਿਟੀ ਨਹੀਂ ਹੈ ਕਿ ਮੇਰਾ ਬੱਚਾ ਕੀ ਚਾਹ ਰਿਹਾ, ਮੈਂ ਕੀ ਚਾਹ ਰਿਹਾ, ਤਾਂ ਉਹ ਗੈਪ ਰਹੇਗਾ। ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ ਫੈਮਿਲੀਜ਼ ਦੇ ਵਿੱਚ, ਕਿ ਅਸੀਂ ਆਪਸ 'ਚ ਕਮਿਊਨੀਕੇਟ ਕਰਕੇ ਉਸ ਗੈਪ ਨੂੰ ਰਿਡਿਊਸ ਕਰੀਏ, ਤਾਂ ਡੈਫੀਨੇਟਲੀ ਤੁਹਾਡੀ ਸਭ ਦੀ ਘਰ 'ਚ ਵੀ ਮੈਂਟਲ ਹੈਲਥ ਬੈਟਰ ਰਹੇਗੀ।
1: ਇਸ ਗੱਲਬਾਤ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਜੋ ਗੱਲਬਾਤ ਹੁਣ ਅਸੀਂ ਜੋੜਨ ਜਾ ਰਹੇ ਹਾਂ, ਉਹ ਹੈ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਵਾਧਾ ਰੁਝਾਨ, ਜੋ ਕਿ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੂੰ ਮੌਤ ਵੱਲ ਲੈ ਕੇ ਜਾ ਰਿਹਾ ਹੈ। ਇਸ ਤੋਂ ਬਚਣ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡੇ ਦੋਨਾਂ ਤੋਂ ਪੁੱਛਣਾ ਚਾਹਾਂਗੇ?
3: ਅਗੇਨ ਮੈਂ ਇਹ ਕਹਾਂਗੀ ਕਿ ਜਿਹੜੇ ਨਸ਼ਿਆਂ ਵੱਲ ਜਾ ਰਹੀ ਹੈ ਨਾ ਪੀੜ੍ਹੀ, ਉਹ ਇਹ ਚੀਜ਼ ਹੈ ਕਿ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਸੋਸਾਇਟੀ ਵੱਲੋਂ
1: ਜੀ।
3: ਬੱਚਿਆਂ ਦੀ ਜਿਹੜੀ ਐਕਸਪੈਕਟੇਸ਼ਨ ਹੈ ਉਹ ਫੁਲਫਿਲ ਨਹੀਂ ਹੁੰਦੀ ਹੈ। ਫਿਰ ਬਾਹਰ ਵੀ

0: ਸੋਸਾਇਟੀ ਵਿੱਚ ਵੀ ਉਹ ਬੱਚੇ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਹੋ ਸਕਦਾ ਉਹ ਬੱਚਾ ਥੋੜ੍ਹਾ ਜਿਹਾ ਹਾਈਲੀ ਪੈਂਪਰਡ ਹੋਏ, ਉਹਦੇ ਦੋਸਤ ਉਹਨੂੰ ਇਗਨੋਰ ਕਰਨ, ਫਿਰ ਉਹਦੇ ਪੇਰੈਂਟਸ ਵੀ ਉਹਨੂੰ ਇਗਨੋਰ ਕਰਦੇ ਆ। ਜਦੋਂ ਬੱਚੇ ਨੂੰ ਜਦੋਂ ਪ੍ਰੋਪਰਲੀ ਅਟੈਂਸ਼ਨ ਨਹੀਂ ਮਿਲਦੀ ਨਾ, ਫਿਰ ਬੱਚਾ ਮੈਨੂੰ ਲੱਗਦਾ ਕਿ ਇਹ ਨਸ਼ਿਆਂ ਵੱਲ ਜਾਂਦਾ। ਮੇਰੇ ਦੋ ਕੇਸ ਸੀਗੇ ਕਿ ਉਹਦਾ ਅਟੈਂਸ਼ਨ ਪ੍ਰੋਬਲਮ ਸੀਗਾ। ਸਿਰਫ
1: ਇੱਕ ਹੋਰ ਹੀ ਇੱਕ ਗੱਲ ਇਸ ਨਾਲ ਜੁੜੀ ਹੋਈ ਹੈ ਕਿ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਵੀ ਨੇ ਜੋ ਰਿਹੈਬਸ ਦੇ ਵਿੱਚ ਜਾਂਦੇ ਨੇ, ਬਾਰ ਬਾਰ ਕੋਸ਼ਿਸ਼ ਕਰਦੇ ਨੇ ਪਰ ਨਸ਼ਾ ਨਹੀਂ ਛੱਡ ਪਾਉਂਦੇ, ਫਿਰ ਅਲਟੀਮੇਟਲੀ ਉਹ ਸੁਸਾਈਡ ਕਰ ਲੈਂਦੇ ਨੇ। ਇਹ ਵੀ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਸੋ ਇਸਦਾ ਜੋ ਸੋਲੂਸ਼ਨ ਤਾਂ ਇਹੀ ਹੈ ਕਿ ਨਸ਼ੇ ਵੱਲ ਨੌਜਵਾਨ ਨਾ ਜਾਵੇ। ਮੈਮ, ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਅਸ਼ਵਿਨ ਜੀ ਕਿ ਨਸ਼ੇ ਤੋਂ ਬਚਾਅ ਦੇ ਲਈ ਪਰਿਵਾਰਾਂ ਨੂੰ ਕਿਹੜੇ ਸਟੈਪ ਚੁੱਕਣੇ ਚਾਹੀਦੇ ਨੇ?
2: ਦੇਖੋ, ਉਹੀ ਸੇਮ ਮੈਂ ਕਹਾਂਗੀ ਕਿ ਫੈਮਿਲੀ ਇਨਵਾਇਰਮੈਂਟ ਦਾ ਬਹੁਤ ਵੱਡਾ ਰੋਲ ਹੈ। ਜਿਨ੍ਹਾਂ ਘਰਾਂ ਦੇ ਵਿੱਚ ਬਹੁਤ ਈਜ਼ੀਲੀ ਅਵੇਲੇਬਲ ਹੈ ਅਲਕੋਹਲ ਦਾ ਇਸਤੇਮਾਲ, ਜਾਂ ਜਿੱਦਾਂ ਕਈ ਪੇਰੈਂਟਸ ਨੂੰ ਦੇਖਦੇ ਹੈ ਤੇ ਬੱਚਿਆਂ ਨੂੰ ਲੱਗਦਾ ਕਿ ਇੱਕ ਐਕਸੈਪਟੇਬਲ ਬਿਹੇਵੀਅਰ ਹੈ, ਤਾਂ ਉਹ ਬੱਚੇ ਜਿਸ ਤਰ੍ਹਾਂ ਉਸ ਫੈਮਿਲੀ 'ਚ ਗਰੋ ਕਰਦੇ ਆ, ਉਹਨਾਂ ਨੂੰ ਲੱਗਦਾ ਇਟਸ ਓਕੇ। ਫਿਰ ਅੱਜ ਕੱਲ੍ਹ ਇੱਕ ਸੋਸ਼ਲ ਸਟੇਟਸ ਬਣ ਗਿਆ।
1: ਜੀ ਜੀ।
2: ਅਤੇ ਇਹਦੇ 'ਚ ਉਹੀ ਗੱਲ ਹੈ ਕਿ ਸਾਨੂੰ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਨਸ਼ਿਆਂ ਦੇ ਕਿੰਨੇ ਨੁਕਸਾਨ ਹੈ।
1: ਜੀ ਸ਼ਿਵਮ, ਇੱਕ ਵਾਰ ਫਿਰ ਤੁਹਾਡੇ ਵੱਲ ਮੁੜਨਾ ਚਾਹਾਂਗੀ। ਸਾਡੇ ਕੋਲ ਦੋ ਮਾਹਿਰ ਬੈਠੇ ਹੋਏ ਨੇ, ਪਰ ਬੀਂਗ ਯੂਥ, ਤੁਸੀਂ ਵੀ ਕਦੇ ਨਾ ਕਦੇ ਇਹੋ ਜਿਹਾ ਪ੍ਰੈਸ਼ਰ ਫੀਲ ਕੀਤਾ ਹੋਏਗਾ ਆਪਣੇ ਜੀਵਨ ਦੇ ਵਿੱਚ ਕਿ ਕੋਈ ਨਸ਼ੇ ਦਾ ਪ੍ਰੈਸ਼ਰ ਤੁਹਾਡੇ ਆਸ ਪਾਸ ਹੈ, ਜਾਂ ਫਿਰ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਕਿਵੇਂ ਉਹਨਾਂ ਚੀਜ਼ਾਂ 'ਚੋਂ ਬਚ ਪਾਏ, ਤੁਸੀਂ ਇਸ ਨੂੰ ਕਿਵੇਂ ਬੈਟਰ ਦੱਸਣਾ ਚਾਹੋਗੇ?
3: ਕਿਉਂਕਿ ਜਦੋਂ ਅਸੀਂ ਆਪਣੀ ਜਰਨੀ ਸਟਾਰਟ ਕਰੀਦੀ ਹੈ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਸਾਨੂੰ ਇਹ ਕਿਹਾ ਜਾਂਦਾ ਹੈ ਕਿ ਪੀਅਰ ਪ੍ਰੈਸ਼ਰ ਬਚ ਕੇ ਰਹਿਣਾ ਚਾਹੀਦਾ, ਕੰਪਨੀ ਆਪਣੀ ਵਧੀਆ ਰੱਖਣੀ ਚਾਹੀਦੀ ਹੈ, ਅਤੇ ਉਹਦੇ 'ਤੇ ਅਸੀਂ ਧਿਆਨ ਤਾਂ ਦਿੰਦੇ ਹੀ ਹਾਂ।
1: ਪਰ ਉਸ ਵੇਲੇ ਉਹ ਗੱਲਾਂ ਇਸ ਤਰ੍ਹਾਂ ਲੱਗਦੀਆਂ ਕਿ ਜਿਵੇਂ ਕੋਈ ਲੈਕਚਰ ਦੇ ਰਿਹਾ ਹੋਏ।
3: ਉਸ ਟਾਈਮ ਤਾਂ ਇੱਦਾਂ ਲੱਗਦੀਆਂ, ਪਰ ਮੈਨੂੰ ਲੱਗਦਾ ਜਦੋਂ ਅਸੀਂ ਕਿਸੇ ਚੀਜ਼ 'ਚ ਫਸ ਜਾਂਦੇ ਹਾਂ, ਫਿਰ ਮੈਨੂੰ ਲੱਗਦਾ ਕਿ ਸਾਨੂੰ ਪਤਾ ਲੱਗਦਾ ਕਿ ਨਹੀਂ, ਜੋ ਮਾਂ ਪਿਓ ਕਹਿ ਰਹੇ ਸੀ ਉਹ ਸਹੀ ਸੀ, ਸਾਨੂੰ ਉੱਤੇ ਅਮਲ ਕਰਨਾ ਚਾਹੀਦਾ ਸੀ। ਪਰ ਕੀ ਇਹ ਚੀਜ਼ ਦੱਸਣੀ ਜ਼ਰੂਰੀ ਨਹੀਂ ਹੋ ਗਈ ਅੱਜ ਦੇ ਯੂਥ ਨੂੰ ਕਿ ਕੋਈ ਗੱਲ ਨਹੀਂ, ਜੇ ਤੇ ਤੂੰ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਟਾਈਮ ਹੈਗਾ ਤੇਰੇ ਕੋ, ਇਹ ਚੀਜ਼ਾਂ ਟੈਂਪਰੇਰੀ ਹੈ, ਤੂੰ ਸਹੀ ਕਰ ਲਏਗਾ। ਮੈਨੂੰ ਲੱਗਦਾ ਇਹ ਪੇਰੈਂਟਸ ਨੂੰ ਵੀ ਐਜੂਕੇਟ ਕਰਨਾ ਜ਼ਰੂਰੀ ਨਹੀਂ ਹੈ।
0: ਨਹੀਂ, ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਤੋਂ ਜ਼ਿਆਦਾ ਐਜੂਕੇਟ ਕਰਨਾ ਇਜ਼ ਇੰਪੋਰਟੈਂਟ। ਅੱਜ ਕੱਲ੍ਹ ਦਾ ਦੌਰ ਪ੍ਰੈਕਟੀਕਲ ਦੌਰ ਹੈ, ਪ੍ਰੈਕਟੀਕਲ ਲਰਨਿੰਗ। ਅਸੀਂ ਬੱਚਿਆਂ ਨੂੰ ਵਰਬਲ ਲੈਕਚਰ ਦਿੰਦੇ ਹਾਂ। ਪ੍ਰੀ ਨਰਸਰੀ ਵਿੰਗ ਹੁੰਦਾ ਇੱਕ, ਜਿਹਦੇ 'ਚ ਬੱਚਿਆਂ ਦਾ ਜਿਹੜੀ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਉਸ ਵੇਲੇ ਹੁੰਦੀ ਹੈ। ਉਹਨਾਂ ਨੂੰ ਇਹੋ ਜਿਹੇ ਜਿੱਦਾਂ ਇੱਕ ਸਟੇਜ ਸਕਿੱਟ ਪ੍ਰੋਗਰਾਮਸ ਨਹੀਂ ਹੁੰਦੇ, ਉਹਦੇ ਵਿੱਚ ਇਹ ਕੇਸ ਸਟੱਡੀਜ਼ ਦਿਖਾਉਣੀਆਂ ਚਾਹੁੰਦੀਆਂ ਕਿ ਜੇਕਰ ਬੱਚਾ ਨਸ਼ੇ ਦੀ ਔਰ ਜਾਏਗਾ ਤਾਂ ਅਲਟੀਮੇਟਲੀ ਉਹਦਾ ਰਿਜ਼ਲਟ ਕੀ ਹੋਏਗਾ।
2: ਜੀ ਬਿਲਕੁਲ ਠੀਕ ਹੈ ਮੈਮ ਨੇ। ਇੱਕ ਹੋਰ ਮੈਨੂੰ ਲੱਗਦਾ ਕਿ ਸਾਨੂੰ ਬੱਚਿਆਂ ਨੂੰ ਨਾ ਫਿਜ਼ੀਕਲ ਐਕਟੀਵਿਟੀ 'ਚ ਇਨਵੋਲਵ ਕਰਨ ਦੀ ਲੋੜ ਹੈ।
1: ਬਹੁਤ ਹੀ ਜ਼ਰੂਰੀ, ਤੁਸੀਂ ਗੱਲ ਕਰਦੇ ਹੋ।
2: ਜਿਸ ਤਰ੍ਹਾਂ ਸਕੂਲਸ ਦੇ ਵਿੱਚ ਸਪੋਰਟਸ ਦੇ ਕਰਿਕੁਲਮ ਹੁੰਦੇ ਆ, ਬੱਚੇ ਕਈ ਵਾਰੀ ਅੱਗੇ ਜਾ ਕੇ ਛੱਡ ਦਿੰਦੇ ਆ ਕਿ ਸਾਡੇ ਕੁਛ ਨਾ ਜਿਨ੍ਹਾਂ ਨੂੰ ਅਸੀਂ ਹੈਪੀ ਹਾਰਮੋਨਸ ਕਹਿੰਦੇ ਹਾਂ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਕਿਹਾ ਸੁਸਾਈਡ ਟੈਂਡੈਂਸੀਜ਼ ਜਿਨ੍ਹਾਂ ਬੱਚਿਆਂ 'ਚ ਹੁੰਦੀਆਂ ਉਦਾਸ ਹੁੰਦੇ ਹੈ, ਅਤੇ ਜੇ ਬੱਚੇ ਫਿਜ਼ੀਕਲ ਐਕਸਰਸਾਈਜ਼ ਕਰਦੇ ਆ, ਅੱਛਾ ਮਿਊਜ਼ਿਕ ਸੁਣਦੇ ਆ, ਅੱਛਾ ਲਿਟਰੇਚਰ ਪੜ੍ਹਦੇ ਆ, ਦੈਟ ਇਜ਼ ਵੈਰੀ ਇੰਪੋਰਟੈਂਟ। ਮਤਲਬ ਜੇ ਬੱਚੇ ਇਹਨਾਂ ਕੰਮਾਂ 'ਚ ਇਨਵੋਲਵ ਹੋ ਜਾਣ ਤਾਂ ਉਹਦੇ ਨਾਲ ਆਪਣੇ ਆਪ ਹੀ ਉਹਨਾਂ ਦਾ ਧਿਆਨ ਡਾਈਵਰਟ ਹੋ ਜਾਏ।
1: ਮਤਲਬ ਕਿ ਬਾਹਰੀ ਰੂਪ ਦੇ ਵਿੱਚ ਡੋਪਾਮਾਈਨ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਹੈ।
2: ਬਿਲਕੁਲ,
1: ਜੇਕਰ ਉਹ ਫਿਜ਼ੀਕਲ ਐਕਟੀਵਿਟੀਜ਼ ਕਰਦੇ ਨੇ ਤਾਂ ਅੰਦਰੂਨੀ ਤੌਰ 'ਤੇ ਖੁਸ਼ ਰਹਿ ਸਕਦੇ ਨੇ। ਵੈਸੇ ਵੀ ਕਹਿੰਦੇ ਨੇ ਕਿ ਜਿਹਨਾਂ ਮੁਲਕਾਂ ਦੇ ਵਿੱਚ ਪਲੇ ਗਰਾਊਂਡਸ ਦੇ ਵਿੱਚ ਬੱਚੇ ਜ਼ਿਆਦਾ ਜਾਂਦੇ ਨੇ, ਉਹ ਹੋਸਪਿਟਲਸ ਦੇ ਵਿੱਚ ਘੱਟ ਜਾਂਦੇ ਨੇ।
0: ਯੈਸ, ਬਿਲਕੁਲ ਠੀਕ।
3: ਮੈਨੂੰ ਲੱਗਦਾ ਐਟ ਦ ਐਂਡ ਆਫ ਦ ਡੇ ਪੇਰੈਂਟਸ ਦਾ ਸਪੋਰਟ, ਪੇਰੈਂਟਸ ਦਾ ਇੱਕ ਲਗਾਵ ਬੱਚੇ ਦੇ ਨਾਲ, ਕਿਉਂਕਿ ਉਹਨਾਂ ਨੂੰ ਇਹ ਹੋਵੇ ਕਿ ਨਹੀਂ, ਮੈਨੂੰ ਮੇਰੇ ਪੇਰੈਂਟਸ ਨੇ ਇੰਪੋਰਟੈਂਸ ਦਿੱਤੀ ਹੈ, ਤਾਂ ਕਿ ਉਹਨੂੰ ਬਾਹਰੋਂ ਅਟੈਂਸ਼ਨ ਦੀ ਲੋੜ ਨਾ ਪਵੇ।
1: ਬਿਲਕੁਲ, ਬਹੁਤ ਵਧੀਆ ਰਿਪ੍ਰੈਜੈਂਟ ਕੀਤਾ ਤੁਸੀਂ ਸ਼ਿਵਮ ਯੂਥ ਨੂੰ, ਅਤੇ ਯੂਥ ਦੀਆਂ ਜੋ ਪ੍ਰੋਬਲਮਸ ਨੇ ਜਾਂ ਭਾਵਨਾਵਾਂ ਨੇ ਉਹਨੂੰ ਬਹੁਤ ਚੰਗੀ ਤਰ੍ਹਾਂ ਪ੍ਰਗਟ ਕੀਤਾ। ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗੇ ਮੈਡਮ ਅਮਿਤ ਕਲਸੀ ਜੀ, ਤੁਸੀਂ ਇਸ ਵਿਚਾਰ ਚਰਚਾ 'ਚ ਭਾਗ ਲਿਆ। ਡਾਕਟਰ ਅਸ਼ਵਿਨ ਕੌਰ ਜੀ,
2: ਥੈਂਕ ਯੂ
1: ਸੋ ਮਚ ਤੁਸੀਂ ਪ੍ਰੋਗਰਾਮ 'ਚ ਆਏ, ਅਤੇ ਸ਼ਿਵਮ ਤੁਹਾਡਾ ਵੀ ਥੈਂਕ ਯੂ।

0: ਜੀ ਹਾਂ ਦੋਸਤੋ, ਮੈਨੂੰ ਲੱਗਦਾ ਤੁਸੀਂ ਇਹ ਡਿਸਕਸ਼ਨ ਨੂੰ ਕਾਫੀ ਜ਼ਿਆਦਾ ਧਿਆਨ ਨਾਲ ਸੁਣਿਆ ਹੋਏਗਾ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਜਿਹੜੀ ਤੁਹਾਡੇ ਸਟ੍ਰੈਸ ਨੂੰ ਵੀ ਰਿਲੀਜ਼ ਕਰ ਗਈਆਂ ਹੋਣਗੀਆਂ। ਅਤੇ ਇਸ ਦੇ ਨਾਲ ਹੀ ਹੁਣ ਅੱਗੇ ਵਧਣ ਦਾ ਟਾਈਮ ਆ ਗਿਆ ਹੈ, ਅਤੇ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਫਿਲਮੀ ਦੁਨੀਆਂ ਵੱਲ ਨੂੰ ਵੀ ਹੋ ਜਾਂਦੇ ਹਾਂ।
1: ਬਿਲਕੁਲ ਪ੍ਰਿਆ, ਅੱਜ ਅਸੀਂ ਫਿਲਮੀ ਦੁਨੀਆਂ ਵੱਲ ਕਿਉਂ ਜਾ ਰਹੇ ਹਾਂ? ਅੱਜ ਐਸਾ ਕਿਹੜਾ ਖਾਸ ਦਿਨ ਹੈਗਾ?
0: ਉਹ ਮੈਨੂੰ ਨਾ ਖੇਤਾਂ ਵਿੱਚ ਲਹਿਰਾਉਂਦੇ ਜਿਹੜੇ ਦੁਪੱਟੇ ਹੁੰਦੇ ਸੀ ਨਾ, ਮਤਲਬ 90s ਦੀ ਮੂਵੀਜ਼ ਦਾ ਜਿਹੜਾ ਉਹ ਇੱਕ ਖਿਆਲ ਜਿਹਾ ਆਇਆ, ਅਤੇ ਉਸ ਦੇ ਨਾਲ ਮੈਨੂੰ ਇਹ ਵੀ ਯਾਦ ਆਇਆ ਕਿ ਅੱਜ ਜਿਹੜੇ ਯਸ਼ਰਾਜ ਕਪੂਰ, ਜਿਹੜੇ
1: ਬਿਲਕੁਲ ਯਸ਼ਰਾਜ ਫਿਲਮ ਦੇ ਚੇਅਰਮੈਨ ਆਦਿਤਯ ਚੋਪੜਾ, ਜਿਹੜੇ ਹੀ ਬੜੇ ਹੀ ਕਮਾਲ ਦੇ ਫਿਲਮ ਡਾਇਰੈਕਟਰ, ਅਸੀਂ ਜੇ ਫਿਲਮਾਂ ਦੇਖੀਏ ਤਾਂ ਉਹਨਾਂ ਦੀ ਜਿਹੜੀ ਡੈਬਿਊ ਫਿਲਮ ਸੀਗੀ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਡਾਇਰੈਕਟ ਕੀਤੀ ਸੀ, ਦਿਲਵਾਲੇ ਦੁਲਹਨੀਆਂ ਲੈ ਜਾਏਂਗੇ।
0: ਬਿਲਕੁਲ
1: ਉਸ ਉਹ ਤਾਂ ਨਾ ਸਾਰੇ

0: ਸੁਣਿਆ ਹੋਣਾ ਹੈ ਅਤੇ ਮੈਨੂੰ ਲੱਗਦਾ ਹੈ ਕਈ ਵਾਰੀ ਦੇਖੀ ਵੀ ਹੋਣੀ ਹੈ ਮੂਵੀ। ਫਿਰ ਮੁਹੱਬਤੇਂ ਰੱਬ ਨੇ ਬਣਾ ਦੀ ਜੋੜੀ, ਫਿਰ ਰੀਸੈਂਟ ਮੂਵੀਜ਼
1: ਬਲੌਕਬਸਟਰ
0: ਦੇਖੀਏ ਤੇ ਟਾਈਗਰ ਵਾਰ, ਪਠਾਨ ਵਰਗੀਆਂ ਜਿਹੜੀਆਂ ਬਲੋਕਬਸਟਰ ਮੂਵੀਜ਼ ਨੇ ਉਹ ਇਹਨਾਂ ਨੇ ਡਾਇਰੈਕਟ ਕੀਤੀਆਂ ਨੇ ਅਤੇ ਅੱਜ ਉਹਨਾਂ ਦਾ ਜਨਮ ਦਿਨ ਹੈ, ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ।
1: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਜਦੋਂ ਹੀ ਆਦਿਤਿਆ ਚੋਪੜਾ ਦਾ ਨਾਮ ਸੁਣਾਂਗੇ ਅਸੀਂ ਸਾਰੇ, ਤਾਂ ਰਾਜ ਐਂਡ ਸਿਮਰਨ ਦਾ ਜਿਹੜਾ ਰੋਮਾਂਸ ਅਤੇ ਉਹ ਕ੍ਰਿਸਪ ਹੁੰਦਾ ਸੀ ਨਾ ਮੂਵੀਜ਼ ਦੇ ਵਿੱਚ, ਉੱਤੇ ਪਾਗਲਪਨ ਵਿਊਅਰਸ ਦਾ ਜਿਹੜਾ ਪਾਗਲਪਨ ਹੁੰਦਾ ਸੀ, ਇੱਕ ਮੂਵੀ ਨੂੰ, ਇੱਕ ਫਿਲਮ ਨੂੰ ਹੀ ਅਸੀਂ ਪੰਜ ਪੰਜ ਛੇ ਛੇ ਵਾਰੀ ਵੇਖਿਆ ਕਰਦੇ ਸੀ, ਅਤੇ ਮਤਲਬ ਉਹ ਸਭ ਸਾਰਿਆਂ ਨੂੰ ਜਿਹੜਾ ਇੱਕ ਨੋਸਟੈਲਜੀਆ ਜਿਹਾ ਹਿੱਟ ਕਰ ਗਿਆ ਹੋਏਗਾ ਉਹਨਾਂ ਦਾ ਨਾਮ ਸੁਣ ਕੇ, ਅਤੇ ਅੱਜ ਉਹਨਾਂ ਦਾ ਜਨਮ ਦਿਨ ਹੈ। ਤਾਂ ਤੁਸੀਂ ਸੋਚੋ ਇਹੋ ਜਿਹੀ ਸ਼ਖਸੀਅਤ ਜਿਸਨੇ ਇਹੋ ਜਿਹੀਆਂ ਬਲੋਕਬਸਟਰ ਫਿਲਮ ਸਾਨੂੰ ਸਾਰਿਆਂ ਨੂੰ ਵੇਖਣ ਨੂੰ ਦਿੱਤੀਆਂ, ਅਤੇ ਐਂਟਰਟੇਨਮੈਂਟ ਮਤਲਬ ਅਸੀਂ ਇੰਨੀ ਜ਼ਿਆਦਾ ਐਂਟਰਟੇਨ ਹੋਏ ਹਾਂ ਉਹਨਾਂ ਦੇ ਵੱਲੋਂ, ਅਤੇ ਉਹਨਾਂ ਨੂੰ ਵਿਸ਼ ਕਰਨਾ ਤਾਂ ਬਣਦਾ ਹੈ।
0: ਬਿਲਕੁਲ, ਉਹਨਾਂ ਨੂੰ ਵਿਸ਼ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਅਤੇ ਉਹਨਾਂ ਦੀ ਹੀ ਫਿਲਮ ਦਾ ਡਾਇਰੈਕਟ ਕੀਤਾ ਹੋਇਆ ਇਹ ਗੀਤ ਸੁਣਦੇ ਹਾਂ।
1: ਸੁਣਦੇ ਹਾਂ।
2: ਇੱਕ ਲੜਕੇ ਪੇ ਵੋ ਮਰਤੀ ਥੀ, ਨਜ਼ਰੇ ਝੁਕਾ ਕੇ ਸ਼ਰਮ ਆ ਕੇ ਗਲੀਓ ਸੇ ਗੁਜ਼ਰਤੀ ਥੀ, ਚੋਰੀ ਚੋਰੀ ਚੁਪਕੇ ਚੁਪਕੇ ਚਿੱਠੀਆਂ ਲਿਖਾ ਕਰਤੀ ਥੀ, ਕੁਛ ਕਹਿਣਾ ਥਾ ਸ਼ਾਇਦ ਉਸਕੋ, ਜਾਨੇ ਕਿਸ ਸੇ ਡਰਤੀ ਥੀ, ਜਬ ਵੀ ਮਿਲਤੀ ਥੀ ਮੁਝਸੇ, ਮੁਝਸੇ ਪੂਛਾ ਕਰਤੀ ਥੀ, ਪਿਆਰ ਕੈਸੇ ਹੋਤਾ ਹੈ, ਯੇ ਪਿਆਰ ਕੈਸੇ ਹੋਤਾ ਹੈ, ਔਰ ਮੈਂ ਸਿਰਫ ਯਹੀ ਕਹਿ ਪਾਤਾ ਥਾ।

0: ਦੋਸਤੋ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣਗੀਆਂ, ਹੁਣ ਅਗਲੇ ਸੈਗਮੈਂਟ ਦੇ ਵੱਲ ਵੱਧ ਜਾਂਦੇ ਹਾਂ ਜ਼ਰਾ।
1: ਬਿਲਕੁਲ, ਅਗਲੇ ਸੈਗਮੈਂਟ, ਇੰਨੀ ਗਰਮੀ ਹੈ, ਇੰਨੀ ਗਰਮੀ ਦੇ ਵਿੱਚ ਦਿਲ ਕਰਦਾ ਹੈ ਕੋਈ ਠੰਡੀ ਜਿਹੀ ਜਗ੍ਹਾ ਤੇ ਰਹੀਏ, ਤੇ ਹੁਣ ਉੱਥੇ ਜਾ ਤਾਂ ਨਹੀਂ ਸਕਦੇ, ਗੱਲਾਂ ਤੇ ਕਰ ਸਕਦੇ ਹਾਂ। ਸੈਗਮੈਂਟ ਤੇ ਟੈਕਟੋਕ ਦਾ ਹੈ, ਲੇਕਿਨ ਟੈਕਟੋਕ 'ਚ ਅਸੀਂ ਗੱਲਾਂ ਲੈ ਕੇ ਆਏ ਹਾਂ, ਟੈਕਨੋਲੋਜੀ ਨਾਲ ਜੁੜੀਆਂ ਹੋਈਆਂ ਨਿਊਜ਼ ਲੈ ਕੇ ਆਏ ਹਾਂ, ਮੈਰੀਨ ਬਾਇਓਲੋਜੀ ਨਾਲ ਜੁੜੀਆਂ ਹੋਈਆਂ, ਸਮੁੰਦਰ ਦੇ ਨਾਲ ਜੁੜੀਆਂ ਹੋਈਆਂ।
0: ਮਤਲਬ ਜਦੋਂ ਵੀ ਸਾਇੰਸ ਬਾਰੇ ਸੋਚਦੇ ਹਾਂ ਅਸੀਂ ਸਪੇਸ ਬਾਰੇ, ਅਸੀਂ ਸੋਚਦੇ ਹਾਂ ਟੈਕਨੋਲੋਜੀ ਬਾਰੇ, AI ਬਾਰੇ ਜਾਂ ਫਿਰ ਫੋਨਾਂ ਬਾਰੇ, ਪਰ ਕਿਸੇ ਨੇ ਸੋਚਿਆ ਹੋਏਗਾ ਕਿ ਅਸੀਂ ਸਮੁੰਦਰ ਨੂੰ ਵੀ ਐਕਸਪਲੋਰ ਕਰ ਸਕਦੇ ਹਾਂ ਸਾਇੰਸ ਦੇ ਵਿੱਚ?
1: ਬਿਲਕੁਲ, ਤੁਸੀਂ ਸੁਣਿਆ ਕਿ ਸਾਨੂੰ ਸਪੇਸ ਬਾਰੇ, ਸਾਨੂੰ ਅੰਤਰਿਕਸ਼ ਬਾਰੇ ਜ਼ਿਆਦਾ ਪਤਾ, ਸਮੁੰਦਰ ਬਾਰੇ ਘੱਟ ਪਤਾ।
0: ਬਿਲਕੁਲ, ਜਦਕਿ ਸਮੁੰਦਰ ਸਾਡੇ ਜ਼ਿਆਦਾ ਨੇੜੇ ਹੈ ਅਤੇ ਸਪੇਸ ਤਾਂ ਬਹੁਤ ਹੀ
1: ਇੰਨਾ ਇੰਨਾ ਵੱਡਾ ਹੈ, ਇੰਨਾ ਵਿਰਾਟ ਹੈ ਕਿ ਉਸਨੂੰ ਸਮਝਣਾ ਬਹੁਤ ਔਖਾ ਹੈ। ਅਤੇ ਹੁਣ ਇੱਕ ਬੜੀ ਹੀ ਇੰਟਰਸਟਿੰਗ ਨਿਊਜ਼ ਆਈ ਹੈ ਜਿਹੜੀ ਨੇਚਰ ਜਰਨਲ ਦੇ ਵਿੱਚ ਪਬਲਿਸ਼ ਹੋਈ ਹੈ। ਕੋਰਲਸ ਜਿਹੜੇ ਹੁੰਦੇ ਨੇ, ਜਿਹੜੇ ਸਮੁੰਦਰ ਦੇ ਵਿੱਚ ਪੱਥਰ ਵਰਗੇ, ਚਟਾਨਾਂ ਵਰਗੇ ਇੱਕ ਜੀਵ ਹੁੰਦੇ ਨੇ ਜਿਹਨਾਂ ਨੂੰ ਕੋਰਲਸ ਕਹਿੰਦੇ ਨੇ, ਜਿੱਥੇ ਉਹ ਰਹਿੰਦੇ ਨੇ ਕੋਰਲ ਰੀਫ, ਅਤੇ ਕੋਰਲ ਰੀਫ ਦੇ 99 ਨਵੀਆਂ ਜਿਹੜੀਆਂ ਮਾਈਕਰੋਬਾਇਓਮਸ, ਮਾਈਕਰੋ ਔਰਗੈਨਿਜ਼ਮਸ, ਬੈਕਟੀਰੀਆ ਉੱਥੇ ਦੇ ਨਵੇਂ ਖੋਜ ਹੋਏ ਆ, ਅਤੇ ਉਹਨਾਂ ਬੈਕਟੀਰੀਆਸ ਤੋਂ ਐਸੇ ਇਨਜ਼ਾਈਮ, ਐਸੇ ਕੈਮੀਕਲ, ਐਸੇ ਜਿਹੜੇ ਕੰਪਾਊਂਡ ਉਹਨਾਂ ਨੇ ਖੋਜ ਕੀਤੇ ਹੈ, ਜਿਸ ਦੇ ਰਾਹੀਂ 600 ਤੋਂ ਵੱਧ ਵੱਖ ਵੱਖ ਦਵਾਈਆਂ ਬਣ ਸਕਦੀਆਂ ਨੇ।
0: ਮਤਲਬ ਕੈਂਸਰ ਨੂੰ ਵੀ ਉਹ ਮਾਤ ਦੇ ਸਕਦੇ ਆ ਇਹੋ ਜਿਹੇ ਐਨਜ਼ਾਈਮਸ।
1: ਬਿਲਕੁਲ, ਬੜੀ ਹੀ ਇੰਟਰਸਟਿੰਗ, ਇਹ ਇੱਕ ਬੜੀ ਇੰਟਰਸਟਿੰਗ ਤੇ ਬੜੀ ਜ਼ਰੂਰੀ ਜਿਹੜੀ ਨੈਕਸਟ ਜਨਰੇਸ਼ਨ ਮੈਡੀਸਿਨਸ ਤੇ ਬਾਇਓਟੈਕਨੋਲੋਜੀ, ਉਸ ਦੇ ਵਿੱਚ ਰਿਸਰਚ ਆਈ ਹੈ।
0: ਕਿਆ ਰੈਵੋਲੂਸ਼ਨ ਆਈ ਹੈ, ਮਤਲਬ ਸੋਚੋ ਸਮੁੰਦਰ ਕਿੰਨਾ ਜ਼ਿਆਦਾ ਜ਼ਰੂਰੀ ਹੈ ਸਾਡੇ ਸਾਰਿਆਂ ਲਈ।
1: ਬਿਲਕੁਲ, ਤੇ ਕੋਰਲ ਦੀ ਪ੍ਰਿਆ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਤੇ ਗਲੋਬਲ ਵਾਰਮਿੰਗ ਦੇ ਨਾਲ ਬੜਾ ਹੀ ਇੱਕ ਸਿੱਧਾ ਲਿੰਕ ਹੁੰਦਾ, ਕਿਉਂਕਿ ਗਲੋਬਲ ਵਾਰਮਿੰਗ ਦੇ ਨਾਲ ਟੈਂਪਰੇਚਰ ਵੱਧ

0: ਓਸ਼ਨ ਗਰਮ ਹੋ ਰਹੇ ਨੇ
1: ਤੇ
0: ਤੇ
1: ਕੋਰਲਸ ਮਰ ਰਹੇ ਆ।
0: ਕੋਰਲਸ ਮਰ ਰਹੇ, ਕੋਰਲ ਬਲੀਚਿੰਗ ਹੋ ਰਹੀ ਹੈ, ਜਿੱਦਾਂ ਸਾਨੂੰ ਬੁਖਾਰ ਹੁੰਦਾ ਹੈ ਤੇ ਸਾਰਾ ਕੁਝ ਜਿਹੜਾ ਕੰਮ ਹੈ ਹੌਲੀ ਹੋ ਜਾਂਦਾ ਹੈ, ਤੇ ਇਸੇ ਤਰ੍ਹਾਂ ਜਦੋਂ ਧਰਤੀ ਨੂੰ ਬੁਖਾਰ ਹੋ ਰਿਹਾ ਤੇ ਸਮੁੰਦਰ ਦੇ ਵਿੱਚ ਪਾਣੀ ਗਰਮ ਹੋ ਰਿਹਾ ਤੇ ਕੋਰਲਸ ਹੌਲੀ ਹੌਲੀ ਕਰਕੇ ਆਪਣਾ ਉਹਨਾਂ ਕੋਰਲ ਬਲੀਚਿੰਗ ਕਹਿੰਦੇ ਉਹਨੂੰ, ਕਿ ਜਿਹੜੇ ਉਸ ਤੇ ਰਹਿਣ ਵਾਲੇ ਜੀਵ ਜੰਤੂ ਨੇ ਉਹ ਮਰ ਰਹੇ ਨੇ ਤੇ ਕੋਰਲ ਚਟਾਨਾਂ ਦਾ ਰੰਗ ਚਿੱਟਾ ਜਿਹਾ ਨਜ਼ਰ ਆ ਰਿਹਾ। ਤੇ ਇਸ ਦੇ ਵਿੱਚ ਸਾਇੰਟਿਸਟ ਨੂੰ ਵੀ ਬੜੀ ਇਸ ਦੀ ਟੈਨਸ਼ਨ ਹੈ ਕਿ ਇਸ ਦਾ ਕੀ ਇਲਾਜ ਕੀਤਾ ਜਾਵੇ, ਕਿਉਂਕਿ ਆਫ ਕੋਰਸ ਜਿਹੜੀ ਗਲੋਬਲ ਵਾਰਮਿੰਗ ਦਾ ਤੇ ਸਾਨੂੰ ਕਰਨ ਦੀ ਲੋੜ ਹੈ, ਲੇਕਿਨ ਕਰੰਟਲੀ ਇੱਕ ਬੜੀ ਨਵੀਂ ਰਿਸਰਚ ਤਿਆਰ ਹੋ ਕੇ ਸਾਹਮਣੇ ਆਈ ਹੈ ਕਿ ਫਲੋਰੀਡਾ ਤੇ ਔਂਦੂਰਾਸ ਦੇ ਸਾਇੰਟਿਸਟ ਨੇ ਮਿਲ ਕੇ ਇੱਕ ਹਾਈਬ੍ਰਿਡ ਕੋਰਲ, ਫਲੋਂਦੂਰਾਨ ਨਾਮ ਦਾ ਇੱਕ ਕੋਰਲ ਨਿਕਨੇਮ ਰੱਖਿਆ, ਫਲੋਂਦੂਰਾਨ ਫਲੋਰੀਡਾ ਤੇ ਔਂਦੂਰਾ ਮਿਲਾ ਕੇ, ਉਹ ਇੱਕ ਐਸਾ ਕੋਰਲ ਜਿਹੜਾ ਡਰਾਈ ਟੋਰਟੂਗਾਸ ਨੈਸ਼ਨਲ ਪਾਰਕ ਦੇ ਵਿੱਚ ਉਹਨਾਂ ਨੇ ਡਿਪਲੋਏ ਕੀਤਾ ਹੈ, ਜਿਹੜਾ ਇੱਕ ਗਰਮ ਹੋ ਰਹੇ ਸਮੁੰਦਰ ਦੇ ਵਿੱਚ, ਵੱਧ ਰਹੇ ਤਾਪਮਾਨ ਵਾਲੇ ਸਮੁੰਦਰ ਦੇ ਵਿੱਚ ਵੀ ਉਹ ਉੱਗ ਸਕਦਾ ਹੈ, ਵੱਡਾ ਹੋ ਸਕਦਾ।
1: ਮਤਲਬ ਇਹੋ ਜਿਹਾ ਢੀਠ ਜਿਹਾ ਕੋਰਲ ਜਿਹੜਾ ਕਿ ਹੁਣ ਗਰਮੀ ਨੂੰ ਵੀ ਮਾਤ ਦੇ ਦੇਗਾ। ਅਤੇ ਬਸ ਸਲਿਊਸ਼ਨ ਤਾਂ ਮਰੀਨ ਬਾਇਓਟੈਕਨੋਲੋਜੀ ਬਹੁਤ ਵੱਡਾ ਲੈ ਕੇ ਆਈ ਹੈ ਸਾਡੇ ਸਾਰਿਆਂ ਲਈ, ਕਿਉਂਕਿ ਕੋਰਲਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਮੁੰਦਰ ਨੂੰ ਦੇ ਇੱਕੋ ਸਿਸਟਮ ਨੂੰ ਬੈਲੈਂਸ ਕਰਨ ਦੇ ਲਈ। ਅਤੇ ਇਹ ਬਹੁਤ ਵੱਡੀ ਰੈਵੋਲਿਊਸ਼ਨ ਹੈ ਜਿਸ ਨੂੰ ਸਾਨੂੰ ਲੱਗਦਾ ਸਾਰਿਆਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ, ਅਤੇ ਇੱਕ ਪਿਆਰਾ ਜਿਹਾ ਗੀਤ ਵੀ ਸੁਣੀ ਲੈਣਾ ਚਾਹੀਦਾ ਹੈ।

0: ਜੀ ਦੋਸਤੋ, ਕੋਰਲਸ ਬਾਰੇ ਤਾਂ ਗੱਲਾਂ ਕਰ ਲਈਆਂ, ਹੁਣ ਜਦੋਂ ਸਮੁੰਦਰ ਬਾਰੇ ਸੋਚਦੇ ਹਾਂ ਤਾਂ ਡੋਲਫਿਨਸ ਨੂੰ ਅਸੀਂ ਕਿੱਦਾਂ ਭੁੱਲ ਸਕਦੇ ਹਾਂ?
1: ਬਿਲਕੁਲ, ਸਮੁੰਦਰ ਦੇ ਵਿੱਚ ਰਿਸਰਚ ਇੱਕ ਨਵੀਂ ਆਈ ਹੈ, ਸਾਇੰਟਿਸਟ ਨੇ 19 ਮਈ ਦੀ ਹੀ ਇੱਕ ਖਬਰ ਹੈ ਕਿ ਜਿਹੜੇ ਮਰੀਨ ਬਾਇਓਟੈਕਨੋਲੋਜਿਸਟ ਹੈ ਉਹਨਾਂ ਨੇ ਮਿਲ ਕੇ ਇੱਕ ਇਨਵਾਇਰਮੈਂਟਲ DNA ਨਾਂ ਰੱਖਿਆ ਹੈ ਉਸ ਚੀਜ਼ ਦਾ ਕਿ ਜਿਹੜਾ ਸੀ ਵਾਟਰ ਦੇ ਵਿੱਚ, ਸਮੁੰਦਰੀ ਪਾਣੀ ਦੇ ਵਿੱਚ ਜਿਹੜਾ DNA ਹੁੰਦਾ, ਉਹ ਅਸਲ ਵਿੱਚ ਉੱਥੇ ਰਹਿਣ ਵਾਲੇ ਜੀਵਾਂ ਦਾ ਹੀ ਹੁੰਦਾ, ਅਤੇ ਉਸ DNA ਨੂੰ ਸੀਕੁਐਂਸ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਪਾਣੀ 'ਚ ਕਿਹੜੀਆਂ ਡੋਲਫਿਨ ਨੇ, ਕਿਹੜੀ ਨਸਲ ਦੀ ਡੋਲਫਿਨ ਹੈ, ਉਸ ਡੋਲਫਿਨ ਦੀ ਸਿਹਤ ਕਿਹੋ ਜਿਹੀ ਹੈ, ਇਹ ਸਾਰੀਆਂ ਗੱਲਾਂ ਪਤਾ ਲਗਾਈਆਂ ਜਾ ਸਕਦੀਆਂ, ਅਤੇ ਖਾਸ ਕਰਕੇ ਉੱਥੇ ਦੀ ਉਸ ਏਰੀਆ ਦੀ ਜੈਨੈਟਿਕ ਡਾਇਵਰਸਿਟੀ ਦਾ ਪਤਾ ਲਗਾਇਆ ਜਾ ਸਕਦਾ, ਕਿਉਂਕਿ ਪਹਿਲਾਂ ਹੁੰਦਾ ਸੀਗਾ, ਰਿਸਰਚ ਹੁੰਦੀ ਸੀ ਕਿ ਕੋਈ ਡੋਲਫਿਨ ਜਾਂ ਕੋਈ ਵੀ ਜਾਨਵਰ ਦੇ ਬਾਰੇ ਅਸੀਂ ਸਟੱਡੀ ਕਰਨੀ ਹੋਵੇ ਅਤੇ ਉਸ ਦੇ ਨਾਲ ਕੋਈ ਚਿਪ ਲਗਾਉਣੀ ਪੈਂਦੀ ਸੀ ਜਾਂ ਕੋਈ ਕੈਮਰਾ ਅਟੈਚ ਕਰਨਾ ਪੈਂਦਾ ਸੀ, ਹੁਣ ਉਹ ਸਾਰੀ ਸਟੱਡੀ ਜਿਹੜੀ ਹੈ ਇਨਵਾਇਰਮੈਂਟਲ DNA ਤੋਂ ਕੀਤੀ ਜਾ ਸਕਦੀ ਹੈ।
0: ਬਿਲਕੁਲ, ਤੇ ਤੁਸੀਂ ਸੋਚ ਰਹੇ ਹੋਗੇ ਇਹ ਰਿਸਰਚ ਦਾ ਸਾਨੂੰ ਫਾਇਦਾ ਕੀ ਹੋਇਆ? ਜੇ ਅਸੀਂ ਡੋਲਫਿਨਸ ਜਾਂ ਹੋਰ ਮੱਛੀਆਂ ਬਾਰੇ ਜਾਣਾਂਗੇ ਤਾਂ ਹੀ, ਕਿਉਂਕਿ ਅੱਜ ਕੱਲ੍ਹ ਸੀ ਫੂਡ ਦਾ ਬੜਾ ਜ਼ਿਆਦਾ ਟ੍ਰੈਂਡ ਹੈ, ਅੱਜ ਕੱਲ੍ਹ ਕੀ ਬਹੁਤੇ ਸਾਲਾਂ ਤੋਂ ਚੱਲ ਰਿਹਾ, ਇਸ ਦੇ ਨਾਲ ਨਾਲ ਸਾਡਾ ਜਿਹੜਾ ਸਮੁੰਦਰ ਦਾ ਈਕੋਸਿਸਟਮ ਹੈ ਉਹ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉੱਥੋਂ ਮੈਕਸੀਮਮ ਆਕਸੀਜਨ ਵੀ ਸਾਨੂੰ ਮਿਲਦੀ ਹੈ।
1: ਬਿਲਕੁਲ, ਲਗਭਗ 70-80% ਆਕਸੀਜਨ ਦੁਨੀਆ ਦੀ ਜਿਹੜੀ ਹੈ ਉਹ ਸਮੁੰਦਰ ਦੀ ਐਲਗੀ ਤੋਂ ਹੀ ਆਉਂਦੀ ਹੈ, ਅਤੇ ਐਲਗੀ ਤੋਂ ਹੀ ਮੈਨੂੰ ਧਿਆਨ 'ਚ ਆਇਆ ਕਿ ਐਲਗੀ ਨੂੰ ਵਰਤ ਕੇ ਵੀ ਬੜੇ ਸੁਪਰ ਫੂਡ ਬਣ ਰਹੇ ਸੁਣਿਆ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਹੁਣ ਪਲਾਸਟਿਕ ਵਾਲੀ ਜਿਹੜੀ ਪ੍ਰੋਬਲਮ ਹੈ ਉਸਦਾ ਸਲਿਊਸ਼ਨ ਵੀ ਆ ਗਿਆ।
1: ਬਿਲਕੁਲ, ਉਹਦਾ ਸਲਿਊਸ਼ਨ ਵੀ, ਇੱਕ ਤਾਂ ਹੈ ਕਿ ਸਮੁੰਦਰ 'ਚ ਇੰਨੀ ਜ਼ਿਆਦਾ ਪਲਾਸਟਿਕ ਚਲੀ ਗਈ ਹੈ, ਬੜੀ ਦੁਖਦ ਗੱਲ ਹੈ, ਲੇਕਿਨ ਉਸਦੇ ਨਾਲ ਜਿਹੜਾ ਸਲਿਊਸ਼ਨ ਪਲਾਸਟਿਕ ਦਾ ਹੈ, ਬਾਇਓਪਲਾਸਟਿਕਸ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਉਹ ਸਮੁੰਦਰ ਤੋਂ ਬਣ ਰਹੀਆਂ ਨੇ। ਸਮੁੰਦਰ 'ਚ ਐਲਗੀ ਹੈ, ਕੈਲਪ ਫੋਰੈਸਟ ਹੈ, ਸਮੁੰਦਰ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਜੰਗਲ ਕਹਿ ਸਕਦੇ ਹਾਂ, ਐਲਗੀ ਦੇ ਜੰਗਲ ਨੇ।

0: ਤੇ ਉਸ ਐਲਗੀ ਨੂੰ ਯੂਜ਼ ਕਰਕੇ ਪਲਾਸਟਿਕ ਦੀ ਖੋਜ ਵੀ ਕੀਤੀ ਹੈ ਸਾਇੰਟਿਸਟ ਨੇ।
1: ਬਿਲਕੁਲ, ਤੇ ਉਹ ਬਾਇਓਪਲਾਸਟਿਕ ਜਿਹੜਾ ਹੈ ਉਹ ਆਪਣੇ ਆਪ ਗਲ ਜਾਏਗਾ, ਮਤਲਬ 1000 ਸਾਲ 2000 ਸਾਲ ਉਹਨੂੰ ਬਿਲਕੁਲ ਨਹੀਂ ਲੱਗਣ ਵਾਲੇ। ਉਹਨੇ ਫਾਇਦਾ ਤੁਹਾਨੂੰ ਉਹੀ ਦੇਣਾ ਜਿਹੜਾ ਪਲਾਸਟਿਕ ਨੇ ਦੇਣਾ, ਡਿਊਰੇਬਿਲਿਟੀ ਜਿਸ 'ਤੇ ਅਸੀਂ ਉਸਨੂੰ ਵਰਤਦੇ ਹਾਂ। ਚੀਪ ਹੁੰਦਾ ਹੈ ਬਿਲਕੁਲ, ਸਸਤਾ ਪੈਂਦਾ ਹੈ ਸਾਨੂੰ ਸਾਰਿਆਂ ਨੂੰ, ਪਰ ਜਿਹੜਾ ਇਹ ਬਾਇਓਪਲਾਸਟਿਕ ਹੈ ਇੱਕ ਤਾਂ ਇਸ ਦੀ ਪ੍ਰੋਡਕਸ਼ਨ ਕੋਸਟ ਬਹੁਤ ਘੱਟ ਹੋਏਗੀ ਕਿਉਂਕਿ ਐਲਗੀ ਜਿਹੜਾ ਉਹ ਆਲਰੇਡੀ ਪਹਿਲਾਂ ਤੋਂ ਹੀ ਮੌਜੂਦ ਹੈ ਸਮੁੰਦਰਾਂ ਦੇ ਵਿੱਚ, ਉਸਨੂੰ ਬਸ ਫਿਲਟਰ ਆਊਟ ਕਰਨਾ ਹੈ ਅਤੇ ਉਸਦਾ ਪਲਾਸਟਿਕ ਬਣਾਉਣਾ ਹੈ, ਅਤੇ ਦੂਜਾ ਇਹ ਆਪਣੇ ਆਪ ਗਲ ਜਾਏਗਾ ਕਿਉਂਕਿ ਇਹ ਨੈਚੁਰਲੀ ਮਿਲ ਰਿਹਾ ਸਾਨੂੰ, ਜਿਹੜੀ ਸਾਡੀ ਨੇਚਰ ਹੈ ਉਹ ਆਪਣੇ ਆਪ ਦੇ ਰਹੀ ਹੈ ਸਾਨੂੰ, ਅਤੇ ਇਸ ਦੇ ਨਾਲ ਹੀ।
0: ਅਤੇ ਪ੍ਰਿਆ ਮੈਂ ਤੁਹਾਨੂੰ ਯਾਦ ਕਰਵਾ ਦੇਵਾਂ ਕਿ ਟਾਈਮ ਨਾ ਰਿਹਾ ਰਹਿ ਨਹੀਂ ਗਿਆ, ਕੱਲਾ ਤਾਂ ਬਹੁਤ ਜ਼ਰੂਰੀ ਨੇ, ਸਮੁੰਦਰੀ ਰਾਜ ਜਿਹੜੇ ਐਡੇ ਵੱਡੇ ਵੱਡੇ ਨੇ ਕਿ ਉਹਨਾਂ ਬਾਰੇ ਹਜੇ ਵੀ ਬੜੀਆਂ ਨਵੀਆਂ ਚੀਜ਼ਾਂ ਬੜੀਆਂ ਖੋਜਾਂ ਸਾਹਮਣੇ ਆ ਰਹੀਆਂ ਨੇ। ਅਤੇ ਹੁਣ ਸਮਾਂ ਨਹੀਂ ਇੰਨਾ ਇਜਾਜ਼ਤ ਦੇ ਰਿਹਾ, ਅਸੀਂ ਸੈਗਮੈਂਟ ਟੈਕ ਟਾਕ ਅਤੇ ਯੁਵਾਣੀ ਪ੍ਰੋਗਰਾਮ ਦਾ ਵੀ ਮੈਨੂੰ ਲੱਗਦਾ ਵੇਲਾ ਹੋ ਗਿਆ ਹੈ ਹੁਣ ਤੁਹਾਡੇ ਤੋਂ ਅੱਜ ਵਾਸਤੇ ਵਿਦਾ ਲੈਣ ਦਾ। ਕੱਲ੍ਹ ਫਿਰ ਠੀਕ 5 ਵਜੇ ਨਵੇਂ ਯੁਵਾ ਦੋਸਤ ਪ੍ਰੋਗਰਾਮ ਲੈ ਕੇ ਆਉਣਗੇ ਯੁਵਾਣੀ, ਅਤੇ
1: ਤਦ ਤੱਕ ਲਈ ਮੈਨੂੰ ਲੱਗਦਾ ਤੁਸੀਂ ਬਸ ਸੋਚੋ ਕਿ ਸਮੁੰਦਰ ਕਿੰਨਾ ਜ਼ਿਆਦਾ ਜ਼ਰੂਰੀ ਹੈ ਸਾਡੇ ਸਾਰਿਆਂ ਲਈ, ਅਤੇ ਉਸ ਦੇ ਨਾਲ ਹੀ ਇੰਤਜ਼ਾਰ ਕਰੋ ਸਾਡੇ ਅਗਲੇ ਪ੍ਰੋਗਰਾਮ ਦਾ। ਅਤੇ ਮੈਨੂੰ ਆਰਜੇ ਪ੍ਰਿਆ ਨੂੰ
0: ਤੇ ਮੈਨੂੰ ਬਾਗੇਸ਼ਵਰ ਨੂੰ
1: ਦਿਓ ਇਜਾਜ਼ਤ।
0: ਨਮਸਕਾਰ।

ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ। ਹੁਣ ਸੁਣੋਗੇ ਤੁਸੀਂ ਪ੍ਰੋਗਰਾਮ ਲਵ ਯੂ ਜ਼ਿੰਦਗੀ।

102.7 FM रेनबो प्रोग्राम लव यू जिंदगी, मैं तुहाडे नाल आरजे वरुण कौर मान। प्रोग्राम दी शुरुआत हो गई, किन्नी सारी गलबात आपां आपस दे विच करांगे। ते सचमुच ए जिहड़ी जिंदगी है, इस दा नहीं पता लगदा कि किस दे नाल किदां कदों किवे ਝਟਪਟ ਲੰਘ ਜਾਂਦੀ ਆ। ਇੱਕ ਖਾਸੀਅਤ ਹੈ ਜ਼ਿੰਦਗੀ ਦੀ, ਪਰ ਕੁਝ ਸ਼ਖਸ ਇੱਦਾਂ ਦੇ ਆਉਂਦੇ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਸਾਨੂੰ ਬੜੀ ਸਾਰੀ ਮੋਟੀਵੇਸ਼ਨ ਦੇ ਜਾਂਦੇ ਨੇ ਕਿ ਕਿੱਦਾਂ ਅਸੀਂ ਕੁਝ ਹਾਸਲ ਕਰ ਸਕਦੇ ਹਾਂ, ਕਿੱਦਾਂ ਜ਼ਿੰਦਗੀ ਦੇ ਕੁਝ ਤਜ਼ਰਬੇ ਉਹਨਾਂ ਦੇ ਜਦੋਂ ਪੜ੍ਹਦੇ ਹਾਂ ਜਾਂ ਗੱਲਬਾਤ ਕਰਦੇ ਹਾਂ, ਫਿਰ ਪਤਾ ਲੱਗਦਾ ਸਾਨੂੰ ਕਿ ਭਾਈ ਸਾਹਿਬ ਜੀ, ਇਹ ਮਿਹਨਤਾਂ ਰਾਤੋਂ ਰਾਤ ਨਹੀਂ ਮਿਲੀਆਂ, ਮਿਹਨਤਾਂ ਬੜੇ ਸਾਲ ਕੀਤੀਆਂ ਨੇ।

102.7 FM Rainbow Program Love You Zindagi main tuhade naal Barun Kaur Maan kade hunda hai ki assi kisi nu dekh ke inspire hunde ha te fir saada dil karda hai ki kaash assi eh cheez kariye aur inspiration sanu inne vadhiya tarike naal mildi hai ki assi thaan lende ha kujh na kujh ta zindagi ch hasil karke rehna hi rehna is de naal hi mera eh ishara hunda hai ji Simrandeep Kaur Khehra de wal jinna ne UPSC di prikhya clear kiti 2025 da jehda hun ਰਿਜ਼ਲਟ ਆਇਆ ਸੀ ਉਸ ਦੌਰਾਨ ਤੇ ਉਹਨਾਂ ਨੇ ਬਹੁਤ ਬਹੁਤ ਵਧੀਆ ਰੈਂਕ ਹਾਸਲ ਕੀਤਾ ਪੂਰੇ ਭਾਰਤ ਦੇ ਵਿੱਚ ਤੇ ਉਹਨਾਂ ਦਾ ਇਹ ਐਗਜ਼ਾਮ ਹੈ ਜਿਹੜਾ ਕਲੀਅਰ ਹੋਇਆ ਚੌਥੇ ਅਟੈਂਪਟ ਦੇ ਵਿੱਚ ਬਿਲਕੁਲ 4 ਸਾਲ ਉਹਨਾਂ ਦੇ ਪਰਿਵਾਰ ਨੇ ਦੇਖੋ ਉਹਨਾਂ ਨੂੰ ਦਿੱਤੇ ਕਿ ਤੁਸੀਂ ਪੜ੍ਹ ਸਕਦੇ ਹੋ ਤੇ ਫਿਰ ਉਹਨਾਂ ਨੇ 4 ਸਾਲਾਂ ਦੇ ਦੌਰਾਨ 3 ਵਾਰੀ ਹਾਰ ਦਾ ਸਾਹਮਣਾ ਕੀਤਾ ਪਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਹ ਹਾਰੇ ਨਹੀਂ ਉਹਨਾਂ ਨੇ ਇਹ ਸੋਚ ਰੱਖਿਆ ਸੀ ਕਿ ਮੈਂ ਇਸ ਐਗਜ਼ਾਮ ਨੂੰ ਕਲੀਅਰ ਕਰਨਾ ਅਤੇ ਕਰਨਾ ਹੀ ਕਰਨਾ ਉਹਨਾਂ ਦੇ ਨਾਲ ਜਦੋਂ ਇਸ ਵਾਰੀ ਗੱਲਬਾਤ ਹੋਈ ਸੀ ਨਾ ਮੇਰੀ ਤਾਂ ਉਹਨਾਂ ਨੇ ਇੱਕ ਗੱਲ ਇਹ ਵੀ ਦੱਸੀ ਸੀਗੀ ਕਿ ਹਾਂ ਫੰਕਸ਼ਨਸ ਦੇ ਵਿੱਚ ਵੀ ਉਹ ਨਹੀਂ ਜਾਂਦੇ ਸੀ ਬਹੁਤਾ ਜ਼ਿਆਦਾ ਵਿਆਹ ਸ਼ਾਦੀਆਂ 'ਤੇ ਵੀ ਨਹੀਂ ਜਾਂਦੇ ਸੀ ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਵਿਆਹ ਸ਼ਾਦੀਆਂ 'ਤੇ ਕਿਉਂ ਨਹੀਂ ਸੀ ਜਾਂਦੇ ਹੁੰਦੇ ਅਤੇ ਉਹਨਾਂ ਦਾ ਜਵਾਬ ਸੀ ਕਈ ਵਾਰੀ ਪੜ੍ਹਾਈ ਕਰਦਿਆਂ ਕਰਦਿਆਂ ਤੁਹਾਡਾ ਧਿਆਨ ਜਦੋਂ ਹੋਰ ਪਾਸੇ ਚੱਲਿਆ ਜਾਂਦਾ ਤਾਂ ਫਿਰ ਤੁਹਾਨੂੰ ਇੰਝ ਲੱਗਣ ਲੱਗ ਜਾਂਦਾ ਕਿ ਧਿਆਨ ਬਿਲਕੁਲ ਹੀ ਹੋਰ ਪਾਸੇ ਚਲਾ ਗਿਆ ਉਹਨਾਂ ਦੀ ਇੰਸਪੀਰੇਸ਼ਨ ਕੌਣ ਬਣੇ ਕਿਸ ਤੋਂ ਇੰਸਪਾਇਰ ਹੋ ਕੇ ਉਹਨਾਂ ਨੇ 3 ਵਾਰ ਹਾਰਨ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਇਸ ਦੀ ਗੱਲਬਾਤ ਵੀ ਮੈਂ ਤੁਹਾਡੇ ਨਾਲ ਕਰਾਂਗੀ ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸ਼ਾਮਿਲ ਕਰਨ ਜਾ ਰਹੀ ਹਾਂ ਅੱਛਾ ਇਹ ਜਵਾਨੀ ਵੀ ਬੜੀ ਨਾ ਅਜੀਬ ਗੱਲ ਹੈ ਜਵਾਨੀ ਦੀ ਕਈ ਵਾਰੀ ਇਹ ਜਿਹੜੀ ਜਵਾਨੀ ਹੈ ਜਦੋਂ ਠਾਣ ਲਵੇ ਨਾ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਹੀ ਕਰਨਾ ਅਤੇ ਫਿਰ ਕਰਕੇ ਰਹਿੰਦੀ ਹੈ ਅਤੇ ਕਈ ਵਾਰੀ ਫਿਰ ਮਾਂ ਬਾਪ ਦੇ ਝਿੜਕਿਆਂ ਥੋੜ੍ਹੀ ਸੰਭਾਲਣੀ ਪੈਂਦੀ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿਦਾਰਜੇ ਵੀ ਕੇ ਮਾਨ

ਪੇਰੈਂਟਸ ਕਹਿੰਦੇ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਸੋਚਿਆ ਸੀ ਕਿ ਸਾਡੀ ਬੱਚੀ ਜਿਹੜਾ ਪੇਪਰ ਪੜ੍ਹ ਰਹੀ ਹੈ, ਜਿਸ ਪੇਪਰ ਦੀ ਉਹ ਤਿਆਰੀ ਕਰ ਰਹੀ ਹੈ, ਸੱਚਮੁੱਚ ਉਹ ਇੰਨਾ ਔਖਾ ਪੇਪਰ ਹੈ। ਕਹਿੰਦੇ ਨੇ ਜਦੋਂ ਰਿਜ਼ਲਟ ਆਇਆ ਅਸੀਂ ਸੋਚਿਆ ਕਿ ਇੱਕ ਦੋ ਦਿਨ ਦੇ ਲਈ ਸੈਲੀਬ੍ਰੇਸ਼ਨ ਹੋਊਗੀ, ਪਰ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਸਾਡੀ ਬੇਟੀ ਪਿਛਲੇ 4 ਸਾਲਾਂ ਤੋਂ ਜਿਸ ਇਗਜ਼ਾਮ ਨੂੰ ਕਲੀਅਰ ਕਰਨ ਦੇ ਲਈ ਮਿਹਨਤ ਕਰ ਰਹੀ ਸੀ, ਉਹ ਇਗਜ਼ਾਮ ਕਿੰਨਾ ਮਾਇਨੇ ਰੱਖਾਉਂਦਾ, ਇਹ ਕਿੱਡੇ ਵੱਡੇ ਪੇਪਰ ਦੀ ਸਾਡੀ ਬੇਟੀ ਤਿਆਰੀ ਕਰ ਰਹੀ ਸੀ। ਖੈਰਾ ਮੈਡਮ ਸੱਚਮੁੱਚ ਬਹੁਤ ਜ਼ਿਆਦਾ ਮਿਹਨਤੀ, ਕਈ ਸਾਲਾਂ ਤੋਂ ਲਗਾਤਾਰ ਉਹ ਪੜ੍ਹ ਰਹੇ, ਉਹਨਾਂ ਦੀ ਮਿਹਨਤ ਆਈ ਅਤੇ ਹੁਣ ਉਹਨਾਂ ਨੂੰ ਕਾਮਯਾਬ ਹੁੰਦਿਆਂ ਦੇਖ ਕੇ ਹੋਰ ਵੀ ਸਾਡੇ ਬੱਚੇ ਬੱਚੀਆਂ ਇਹੋ ਜਿਹੇ ਪੇਪਰਾਂ ਦੀ ਤਿਆਰੀ ਕਰਨ ਦੀ ਜ਼ਰੂਰ ਸੋਚਦੇ ਹੋਣਗੇ। ਇੱਕ ਹੋਰ ਮੈਡਮ ਦੀ ਗੱਲ ਕਰਾਂਗੀ ਮੈਂ ਤੁਹਾਡੇ ਨਾਲ, ਉਹਨਾਂ ਦੀ ਉਮਰ ਵੀ ਬਹੁਤ ਛੋਟੀ ਹੈ। ਕਿੰਨੀ ਛੋਟੀ, ਜਿਸ ਉਮਰ ਦੇ ਵਿੱਚ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਉਸ ਦੇ ਲਈ ਤੁਹਾਨੂੰ ਥੋੜ੍ਹੀ ਜਿਹੀ ਉਡੀਕ ਕਰਨੀ ਪੈਣੀ ਹੈ। ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਗਾਣਿਆਂ ਦੇ ਨਾਲ ਨਾਲ ਮੈਂ ਤੁਹਾਡੇ ਨਾਲ ਗੱਲਾਂ ਵੀ ਤਾਂ ਕਰ ਰਹੀ ਹਾਂ ਅਤੇ ਗੱਲਾਂ ਦੇ ਨਾਲ ਨਾਲ ਤੁਹਾਨੂੰ ਗਾਣੇ ਵੀ ਸੁਣਾ ਰਹੀ ਹਾਂ। ਅਤੇ ਬਸ ਫਿਰ ਇਸ ਗਾਣੇ ਤੋਂ ਬਾਅਦ ਫਿਰ ਮਿਲਦੀ ਹਾਂ ਮੈਂ ਤੁਹਾਨੂੰ।

0: ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in @prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਅਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਅਤੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ ਅਤੇ ਤੇਲ ਸੋਧ ਕਾਰਖਾਨੇ ਮੰਗ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। LPG ਉਤਪਾਦਨ ਵਿੱਚ ਵਾਧਾ ਕੀਤਾ ਗਿਆ ਅਤੇ ਤੇਲ ਸੋਧ ਕਾਰਖਾਨਿਆਂ ਵਿੱਚ ਹਰ ਰੋਜ਼ ਕਰੀਬ 46 ਤੋਂ 47 ਹਜ਼ਾਰ ਟਨ LPG ਦਾ ਉਤਪਾਦਨ ਹੁੰਦਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ

0: ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਬਣੀ ਹੋਈ ਏ ਅਤੇ ਸਾਰੇ ਪੈਟਰੋਲ ਪੰਪਾਂ ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਖਾਣਾ ਪਕਾਉਣ ਲਈ LPG ਦੀ ਸਪਲਾਈ ਸਥਿਰ ਹੈ ਅਤੇ ਪਿਛਲੇ 3 ਦਿਨਾਂ ਵਿੱਚ 1,34,00,000 ਘਰੇਲੂ LPG ਸਿਲੰਡਰਾਂ ਦੀ ਡਿਲੀਵਰੀ ਕੀਤੀ ਗਈ ਹੈ, ਜਦੋਂ ਕਿ ਇਸ ਮਹੀਨੇ ਦੀ 1 ਤਰੀਕ ਤੋਂ ਵਪਾਰਕ LPG ਦੀ ਸਪਲਾਈ 1,32,000 ਟਨ ਰਹੀ। ਉਹਨਾਂ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ ਕੀਤੀ ਤੇ ਦੱਸਿਆ ਕਿ ਈਂਧਣ ਦਾ ਕਾਫ਼ੀ ਭੰਡਾਰ ਉਪਲਬਧ ਹੈ ਅਤੇ ਲੋਕਾਂ ਨੂੰ ਲੋੜ ਅਨੁਸਾਰ ਹੀ ਖਰੀਦਣ ਅਤੇ ਊਰਜਾ ਬਚਾਉਣ ਦੀ ਸਲਾਹ ਕੀਤੀ।
1: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में LPG प्रोडक्शन को रैंप अप किया गया है और लगभग 46,000 से 47,000 टन LPG देश की रिफाइनरीज में बनाई जा रही है।
0: ਕੇਂਦਰੀ ਰੇਲਵੇ ਰਾਜ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ROP ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੀ ਤਕਨੀਕੀ ਤੇ ਕਾਰਜਸ਼ੀਲ ਤੌਰ ਤੇ ਸੰਭਵ ਹੋਵੇ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਦੇ ਵਪਾਰੀਆਂ ਦੀ ਰੋਜ਼ੀ ਰੋਟੀ ਲਈ ROP ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੋਈ ਏ। ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਟਲਟਾਣਾ 'ਚ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਏ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ CI ਅੰਮ੍ਰਿਤਸਰ ਨੇ 2 ਭਰਾਵਾਂ ਨੂੰ 5.5 ਕਿਲੋਗ੍ਰਾਮ ਹੀਰੋਇਨ, 4 ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਅਤੇ ਹਰਜੀਤ ਸਿੰਘ, ਦੋਵੇਂ ਵਾਸੀ ਪਿੰਡ ਰੋਖੇ ਅਚਨਾਲਾ ਅੰਮ੍ਰਿਤਸਰ ਵਜੋਂ ਹੋਈ ਏ। ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਹਨਾਂ ਦਾ 1-ਦੁਪਹੀਆ ਵਾਹਨ ਵੀ ਜ਼ਬਤ ਕੀਤਾ ਹੈ। DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਹਥਿਆਰ ਅਤੇ ਗੋਲੀ ਸਿੱਕੇ ਦੀਆਂ ਖੇਪਾਂ ਪ੍ਰਾਪਤ ਹੋਈਆਂ ਸਨ, ਜੋ ਸੂਬੇ ਵਿੱਚ ਅੱਗੇ ਡਿਲੀਵਰੀ ਕੀਤੀਆਂ ਜਾਣੀਆਂ ਸਨ। ਆਪਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ CI ਅੰਮ੍ਰਿਤਸਰ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਬੌਬੀ ਅਤੇ ਹਰਜੀਤ ਨੂੰ ਹਾਲ ਹੀ ਵਿੱਚ ਹਥਿਆਰ ਅਤੇ ਗੋਲੀ ਸਿੱਕੇ ਦੀ ਖੇਪ ਪ੍ਰਾਪਤ ਹੋਈ ਹੈ, ਜਿਸ ਨੂੰ ਅੱਗੇ ਪਹੁੰਚਾਉਣ ਜਾ ਰਹੇ ਨੇ। ਉਹਨਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇਲਾਕੇ ਦੇ ਆਲੇ ਦੁਆਲੇ ਨਾਕਾਬੰਦੀ ਕੀਤੀ ਅਤੇ ਪਿੰਡ ਕਾਲੇ ਘਣੂਪੁਰ ਨੇੜੇ ਬਾਈਪਾਸ ਦੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। DGP ਨੇ ਇਹ ਵੀ ਕਿਹਾ ਕਿ ਇਸ ਨੈਟਵਰਕ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਅਤੇ ਮੋਡਿਊਲ ਤੇ ਹੋਰ ਕਾਰਕੁਨਾਂ ਦੀ ਪਛਾਣ ਲਈ ਹੋਰ ਜਾਂਚ ਕੀਤੀ ਜਾ ਰਹੀ ਏ। ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIR ਜਲੰਧਰ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਘਰ ਅੰਦਰ ਹੋਏ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ 2 ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਦੂਜੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 11:45 ਤੇ ਪੁਲਿਸ ਨੂੰ ਅਨਗੜ੍ਹ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਰ ਦੇ ਅੰਦਰ ਨਜਾਇਜ਼ ਤੌਰ ਤੇ ਪਟਾਕੇ ਬਣਾਉਣ ਅਤੇ ਸਟੋਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਨ੍ਹਾਂ ਗੈਰ ਕਾਨੂੰਨੀ ਪਟਾਕਿਆਂ ਕਾਰਨ ਅਚਾਨਕ ਅੱਗ ਭੜਕੀ ਅਤੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਏ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਬੰਧਤ ਧਾਰਾਵਾਂ ਹੇਠ FIR ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਉਹਨਾਂ ਨੇ ਚੇਤਾਵਨੀ ਦਿੰਦੇ ਹੋਇਆ ਕਿਹਾ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਜਾਂ ਸਟੋਰ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾਏਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਅਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਚਕਿਰਦਾ ਪ੍ਰੋਗਰਾਮ ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਨੇ ਕਿਹਾ,
2: ਸਾਫ਼ ਹਵਾ ਸਿਰਫ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ

0: ਸਾਫ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਦੇ ਲਈ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਅੱਗੇ ਵੱਧ ਚੜ ਕੇ ਹਿੱਸਾ ਪਾਈਏ।
1: ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਦੇ ਸਿਹਤ ਤੇ ਪੈਣ ਵਾਲੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫਸਰ ਮੋਗਾ ਦੇ ਲੀਡਰ ਦਵਿੰਦਰਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੋਸ਼ੀ ਨੂੰ ਪਿੰਡ ਚੱਕ ਕਾਨੀਆਂ ਖੁਰਦ ਤਹਿਸੀਲ ਧਰਮਕੋਟ ਮੋਗਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸੰਬੰਧੀ DRO ਮੋਗਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਦੋਸ਼ੀ ਲੀਡਰ ਦਵਿੰਦਰਪਾਲ ਸਿੰਘ ਨੇ ਕਥਿਤ ਤੌਰ ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ ਬਾਅਦ ਵਿੱਚ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਲੀਡਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਰਾਜਾਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਦੋਵੇਂ ਰਾਜ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦੀ ਮਾਰ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਏ, ਜੋ ਨਾ ਸਿਰਫ਼ ਮਨੁੱਖਾਂ ਨੂੰ ਸਗੋਂ ਪੰਛੀਆਂ ਤੇ ਜਾਨਵਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਏ। ਹਰਿਆਣਾ ਵਿੱਚ ਵੀ ਜ਼ਿਆਦਾਤਰ ਥਾਵਾਂ ਤੇ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਵਜੇ ਹੋਏਗਾ। ਆਖਿਰ ਚ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ LPG ਦੀ ਕਾਫ਼ੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਦੀਪ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਹੈਰੋਇਨ ਤੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਤੇ ਪੰਜਾਬ ਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਤੁਸੀਂ ਸੁਣ ਰਹੇ ਹੋ 102.7 FM ਰੇਨਬੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ।
3: ਮਾਨੋਸ, ਯੇ ਹੈ FM ਰੇਨਬੋ, ਇਸੇ ਕਾ ਨਾਮ ਜ਼ਿੰਦਗੀ ਹੈ ਪਿਆਰੇ। ਹਾਂ,
2: 102.7 FM ਰੇਨਬੋ ਤੇ ਹੁਣ ਤੁਸੀਂ ਪ੍ਰੋਗਰਾਮ ਸੁਣੋਗੇ ਲਵ ਯੂ ਜ਼ਿੰਦਗੀ।

0: ਪੱਤਰੀ ਕੁਛ ਏਦਾਂ ਦੱਸਦੀ ਏ।
1: ਕੁਝ ਚੰਗਾ ਦੱਸਣਾ ਪੰਡਿਤ ਜੀ।
0: ਗੜਵੱਟ ਜ਼ਮਾਨਾ ਕੱਟ ਬੀਬੀ, ਗੜਵੱਟ ਜ਼ਮਾਨਾ।

0: ਨੌਦੀਪ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ, ਇਹ ਭਾਰਤ ਮਾਂ ਦਾ ਗਹਿਣਾ ਹੈ।
1: ਤੇ ਜਿਹੜੇ ਨੌਜਵਾਨ ਇਸ ਭਾਰਤ ਮਾਂ ਦੇ ਗਹਿਣੇ ਨੂੰ ਸੰਭਾਲ ਲੈਂਦੇ ਨੇ ਉਹ ਜ਼ਿੰਦਗੀ 'ਚ ਕਰ ਜਾਂਦੇ ਨੇ ਬੜਾ ਕੁਝ ਹਾਸਲ। 102.7 FM ਰੇਨਬੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਮੈਂ ਤੁਹਾਡੇ ਨਾਲ ਆਰਜੇ ਵਰੁਣ ਕੌਰ ਮਾਨ। ਦੇਖੋ, ਕਈ ਵਾਰੀ ਨਾ ਕੁਝ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਆ ਭਾਈ ਇੰਨੇ ਕੀ ਕਰਨਾ, ਪਰ ਸਾਹਮਣੇ ਵਾਲਾ ਕਹਿੰਦਾ ਮੈਂ ਬੜਾ ਕੁਝ ਕਰਨਾ, ਵਕਤ 'ਤੇ ਆਉਣ ਦਿਓ। ਉਹ ਕਹਿੰਦੇ ਨਾ ਕਿ ਤੁਹਾਨੂੰ ਸਾਹਮਣੇ ਵਾਲਾ 5 ਵਜੇ ਸਵੇਰ ਨੂੰ, 4 ਵਜੇ ਸਵੇਰ ਨੂੰ ਉੱਠਦਾ ਨਹੀਂ ਦੇਖਦਾ, ਉਹ ਨਹੀਂ ਦੇਖਦਾ ਕਿ ਤੁਸੀਂ ਰਾਤ ਦੇ 11, 12 ਵਜੇ ਤੱਕ ਸੁੱਤੇ ਨਹੀਂ, ਤੁਹਾਡੀ ਮਿਹਨਤ ਦੀ ਕਹਾਣੀ ਨਹੀਂ ਦੇਖੀ ਜਾਂਦੀ, ਪਰ ਤੁਹਾਡੀ ਸਫਲਤਾ ਦੀ ਜਿਹੜੀ ਹੈ ਕਹਾਣੀ ਉਹ ਸਾਰਿਆਂ ਤੱਕ ਪਹੁੰਚ ਜਾਂਦੀ ਹੈ। ਤੇ ਹੁਣ ਇੱਕ ਹੋਰ ਸਫਲਤਾ ਦੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। UPSC ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਐਗਜ਼ਾਮ ਕਲੀਅਰ ਕੀਤਾ ਖਹਿਰਾ ਜੀ ਨੇ, ਹੁਣ ਮੈਂ ਗੱਲ ਕਰਾਂਗੀ ਤੁਹਾਡੇ ਨਾਲ ਉਹਨਾਂ ਦੀ ਜਿਨ੍ਹਾਂ ਦੀ ਉਮਰ ਹੈ 22 ਸਾਲ। 22 ਸਾਲ ਦੀ ਉਮਰ ਦੇ ਵਿੱਚ ਉਹ ਕੀ ਕਰਦੇ ਨੇ, ਪੜ੍ਹਨਾ ਸ਼ੁਰੂ ਕਰਦੇ ਨੇ, ਮਤਲਬ ਕਾਫੀ ਟਾਈਮ ਉਹਨਾਂ ਨੇ ਪਹਿਲਾਂ ਪੜ੍ਹਨਾ ਸ਼ੁਰੂ ਕਰ ਦਿੱਤਾ। ਫਿਰ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਬਹੁਤ ਜ਼ਿਆਦਾ ਪੜ੍ਹਨਾ, ਬਸ ਫਿਰ ਉਹ ਇੰਨਾ ਪੜ੍ਹੇ ਕਿ 22 ਸਾਲ ਦੀ ਉਮਰ ਦੇ ਵਿੱਚ ਕਲੀਅਰ ਕਰ ਲਈ ਉਹਨਾਂ ਨੇ UPSC ਦੀ ਪ੍ਰੀਖਿਆ। ਮੈਂ ਗੱਲ ਕਰ ਰਹੀ ਹਾਂ ਰਸ਼ਨੀਤ ਕੌਰ ਹੁਣਾਂ ਦੀ, ਪਟਿਆਲੇ ਤੋਂ ਨੇ, ਪਹਿਲੀ ਵਾਰੀ ਦੇ ਵਿੱਚ

ਨੰਬਰ ਆਉਂਦੇ ਹੁੰਦੇ ਸੀ, ਉਹਨਾਂ ਨੇ ਇਸ ਚੀਜ਼ ਨੂੰ ਆਪਣਾ ਟਾਰਗੇਟ ਬਣਾ ਲਿਆ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਨਾ ਕਿ ਜਿਹੜੇ ਬੱਚੇ IAS IPS ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਕੀ ਕਹੋਗੇ, ਤੇ ਉਹਨਾਂ ਨੇ ਕਿਹਾ ਮੈਂ ਇਹੀ ਕਹੂੰਗੀ ਕਿ ਮਤਲਬ ਪੜ੍ਹੀਏ, ਮਿਹਨਤ ਕਰੀਏ। ਪਰ ਨਾਲ ਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ ਕਿ ਜਿਹੜੇ ਬੱਚੇ ਕੁਝ ਹੋਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਣਨਾ ਚਾਹੁੰਦੇ ਨੇ, ਨੌਜਵਾਨ ਕਿਸੇ ਹੋਰ ਫੀਲਡ ਦੇ ਵਿੱਚ ਵੀ ਜਾਣਾ ਚਾਹੁੰਦੇ ਨੇ, ਜਾਣ ਜਿਸ ਫੀਲਡ ਦੇ ਵਿੱਚ ਵੀ ਨੌਜਵਾਨ ਜਾਣਾ ਚਾਹੇਗਾ, ਉੱਧਰ ਸ਼ਿੱਦਤ ਦੇ ਨਾਲ ਕੰਮ ਕਰੇ। ਔਰ ਗੱਲ ਮੈਨੂੰ ਬੜੀ ਸਿਆਣੀ ਲੱਗੀ, ਆਪਾਂ ਕੀ ਕਰਦੇ ਹਾਂ ਕਈ ਵਾਰੀ ਨਾ ਸਾਡੇ ਬੱਚਿਆਂ ਦੇ ਉੱਤੇ, ਨਾਲ ਦੇ ਭੈਣ ਭਰਾਵਾਂ ਦੇ ਉੱਤੇ ਥੋਪਣ ਲੱਗ ਜਾਂਦੇ ਹਾਂ ਕਿ ਤੁਸੀਂ ਆਹ ਨਹੀਂ ਆਹ ਪੜ੍ਹੋ, ਇੱਦਾਂ ਨਹੀਂ ਇਵੇਂ ਪੜ੍ਹੋ। ਸਾਡਾ ਮਨ ਹੁੰਦਾ ਕਿ ਸਾਡਾ ਬੱਚਾ ਫਲਾਨੀ ਪੋਸਟ 'ਤੇ ਜਾਵੇ ਅਤੇ ਅਸੀਂ ਬੱਚੇ ਦੇ ਉੱਤੇ ਦਬਾਅ ਪਾਉਂਦੇ ਹਾਂ। ਬੱਚਾ ਜ਼ਿੰਦਗੀ 'ਚ ਜਿਹੜੀ ਫੀਲਡ ਵਿੱਚ ਪੜ੍ਹਨਾ ਚਾਹੁੰਦਾ, ਜੇ ਉਸ ਵਿੱਚ ਉਸਦੀ ਮਦਦ ਕਰੀਏ ਤਾਂ ਉਹ ਜ਼ਿਆਦਾ ਚਮਕੇਗਾ, ਜਿਵੇਂ ਇਹ ਚਮਕੇ ਨੇ ਰਸ਼ਨੀਤ ਕੌਰ ਜੀ। ਬਸ ਇੱਦਾਂ ਹਿੰਮਤ ਅਤੇ ਹੌਸਲੇ ਦੀਆਂ ਕਹਾਣੀਆਂ ਜਦੋਂ ਆਲੇ ਦੁਆਲੇ ਸਾਨੂੰ ਮਿਲਦੀਆਂ ਨੇ ਨਾ, ਫਿਰ ਬੜਾ ਵਧੀਆ ਜਿਹਾ ਲੱਗਦਾ। ਕਈ ਵਾਰੀ ਅਸੀਂ ਅਖਬਾਰ ਦੇ ਵਿੱਚ ਦੂਸਰੇ ਦੇਸ਼ਾਂ ਦੀਆਂ ਗੱਲਾਂ ਪੜ੍ਹਦੇ ਹੋ, ਇੱਦਾਂ ਲੱਗਦਾ ਬੜੀ ਦੂਰ ਹੋ ਰਹੀਆਂ ਨੇ, ਪਰ ਜਦੋਂ ਅਸੀਂ ਇਹੋ ਜਿਹੀਆਂ ਖਬਰਾਂ ਆਪਣੇ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਸੁਣਦੇ ਹਾਂ, ਫਿਰ ਲੱਗਦਾ ਕਿ ਜੇ ਇਹ ਸ਼ਖਸ ਇੱਥੇ ਪਹੁੰਚ ਸਕਦਾ ਜਾਂ ਪਹੁੰਚ ਸਕਦੀ ਹੈ ਤਾਂ ਅਸੀਂ ਵੀ ਉੱਥੇ ਪਹੁੰਚ ਸਕਦੇ ਹਾਂ। ਇਹ ਕਾਲਜ ਦੀ ਜਿਹੜੀ ਸੜਕ ਹੁੰਦੀ ਹੈ ਨਾ, ਤੁਹਾਨੂੰ ਬੜੇ ਪਾਸੇ ਲੈ ਜਾਂਦੀ ਹੈ, ਤੁਹਾਨੂੰ ਜ਼ਿੰਦਗੀ ਦੇ ਕਾਮਯਾਬੀ ਦੇ ਰਾਹ ਵੱਲ ਵੀ ਲੈ ਜਾਂਦੀ ਹੈ। ਅਤੇ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਜਾਂ ਆਪਾਂ ਸਹੀ ਤਰੀਕੇ ਦੇ ਨਾਲ ਕਾਲਜ ਵਿੱਚ ਸੰਸੀਅਰ ਹੋ ਕੇ ਜ਼ਿੰਦਗੀ ਨਹੀਂ ਗੁਜ਼ਾਰਦੇ ਅਤੇ ਫਿਰ ਗਲਤ ਪਾਸੇ ਵੀ ਲੈ ਜਾਂਦੀ ਹੈ। 102.7 FM ਰੇਨਬੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਇੱਕ ਕਾਲਜ ਵਾਲਾ GT ਰੋਡ ਬੰਦੇ ਨੂੰ ਬੜਾ ਕੁਝ ਸਿਖਾ ਦਿੰਦਾ।

102.7 FM Rainbow program Love You Zindagi. मैं तुहाडे नाल RJ Varun Kaur Mann गल चली है कॉलेज दी ते कॉलेज दे दौरान बहुत सारे फेसिस इदां दे हुंदे ने जिहड़े स्टेज दे उत्ते छा जांदे ने ते बाद विच अपनी जिंदगी बना जांदे ने। हुण मैं गल करूंगी पंजाबी इंडस्ट्री दे उस सितारे दी गुरप्रीत घुग्गी हुणा दी। उन्हां दी भी देखो एक बड़ी इंस्पीरेशनल स्टोरी है। फैमिली बैकग्राउंड दे विच थोड़ी आर्थिक तंगी सी पर कॉलेज तों ही उन्हां ने काम करना शुरू कर दिता ते उस दौरान अपनी उम्र दे शुरुआती पड़ा जिहड़े स्ट्रगल दे हुंदे ने उस दे विच बहुत ज़्यादा मेहनत कीती ते अज देख लो हर पंजाबी शख्स उन्हां नूं देशां विदेशां तक जाणदा है। उन्हां दा बोलन दा जरिया उन्हां दी पंजाबी वकैबलरी ते जिहड़ी पकड़ है वह किन्नी मजबूत है ते हर अक्षर नूं किन्ने वधिया तरीके दे नाल बोलदे ने। बहुत साल उन्हां ने मेहनत कीती है। सो कॉलेज दे दौरान कुछ फेसिस तुहाडे नाल वी इदां दे होणगे बई जिहड़े उस टाइम पढ़दे सी नाल दे नाल चाहे यूथ फेस्टिवल करदे सी ते अज उन्हां दा नाम काफ़ी होया पिया है ते कई जगह ते उन्हां नूं जाणिया जांदा जां फिर कई अफसर बन गए होणे कई विदेशां दे विच चले गए होणे। ते इंस्पीरेशनल स्टोरीज़ नूं ना कई बार असीं सर्च करते हैं ते ओ तुहाडे नाल सांझियां करदे हां। तुसीं वी कई वारी कुछ ना कुछ पढ़ते होवोंगे कि ये इंस्पीरेशनल स्टोरीज़ पर सचमुच ये कदे कदे तुहाडी जिंदगी ते असर कर देंदियां। ਤੁਸੀਂ ਜਦੋਂ ਪੜ੍ਹਦੇ ਹੋ ਨਾ ਜਾਂ ਆਪਾਂ ਪੜ੍ਹਦੇ ਹਾਂ ਕਿ ਫਲਾਨੇ ਬੰਦੇ ਨੇ ਇੱਦਾਂ ਮਿਹਨਤ ਕੀਤੀ ਉਹ ਇੰਨੀ ਮਿਹਨਤ ਤੋਂ ਬਾਅਦ ਇੱਥੇ ਪਹੁੰਚਿਆ ਅਤੇ ਅਸੀਂ ਠੀਕ ਆ ਪਰ ਜਦੋਂ ਉਹਦਾ ਸਟਰਗਲ ਪੜ੍ਹੀਏ ਫਿਰ ਲੱਗਦਾ ਵੀ ਇੰਨੇ ਸਟਰਗਲ ਤੋਂ ਬਾਅਦ ਵੀ ਇਹ ਸ਼ਖਸ ਹਾਰਿਆ ਨਹੀਂ। ਫਿਰ ਲੱਗਦਾ ਕਿ ਕੁਛ ਨਹੀਂ ਹੁੰਦਾ ਅਸੀਂ ਵੀ ਕੁਝ ਕਰਨ ਦੀ ਟਰਾਈ ਕਰੀਏ ਹੈ ਨਾ ਅਤੇ ਫਿਰ ਕੁਝ ਹਾਸਲ ਹੋ ਜਾਏਗਾ ਤਾਂ ਬਹੁਤ ਹੀ ਵਧੀਆ ਕਿਉਂਕਿ ਜੇ ਅਸੀਂ ਪਹਿਲਾਂ ਹੀ ਸੋਚ ਕੇ ਬਹਿ ਜਾਈਏ ਕਿ ਪਤਾ ਨਹੀਂ ਹਾਸਲ ਹੋਣਾ ਕਿ ਨਹੀਂ ਹੋਣਾ ਫਿਰ ਤਾਂ ਗੱਲ ਨਹੀਂ ਬਣਨੀ ਨਾ। ਗੱਲ ਬਣਾਉਣ ਦੇ ਲਈ ਗੱਲ ਕਰਨੀ ਪੈਣੀ ਆ ਅਤੇ ਮੈਂ ਤਾਂ ਗੱਲਾਂ ਕਰਦੀ ਕਰਦੀ ਨੇ ਨਾਲ ਦੇ ਨਾਲ ਗਾਣੇ ਵੀ ਲਾਉਣੇ ਹੁੰਦੇ ਆ ਅਤੇ ਮੈਨੂੰ ਕਿਤੇ ਚੇਤਾ ਹੀ ਨਾ ਭੁੱਲ ਜਾਵੇ ਗਾਣਾ ਪਲੇ ਕਰਨਾ ਗੱਲਾਂ ਦੇ ਵਿੱਚ ਇੰਨੀ ਕੁ ਮਸ਼ਰੂਫ ਹੋ ਜਾਂ ਕਿਉਂਕਿ ਮੈਂ ਵੀ ਤੁਹਾਡੇ ਵਰਗੀ ਹਾਂ ਜਦੋਂ ਕਿਸੇ ਦੀ ਇੰਸਪੀਰੇਸ਼ਨਲ ਸਟੋਰੀ ਪੜ੍ਹਦੀ ਹਾਂ ਤਾਂ ਮੈਨੂੰ ਵੀ ਲੱਗਣ ਲੱਗ ਜਾਂਦਾ ਲੈ ਬਈ ਅੱਜ ਤਾਂ ਕੁਛ ਵਧੀਆ ਕਰਕੇ ਹੀ ਹਟਣਾ। 102.7 FM Rainbow ਪ੍ਰੋਗਰਾਮ ਲਵ ਯੂ ਜ਼ਿੰਦਗੀ।

102.7 FM Rainbow program Love You Zindagi. Main tuhade naal RJ Varun Kaur Maan. Zindagi de vich sikhan di koi umar nahi hundi. Eh sabit kar ditta hai. ਇਹ ਸਾਬਤ ਕੀਤਾ ਹੈ ਜੀ ਉਸ ਦਾਦੀ ਮਾਂ ਨੇ ਉਸ ਗ੍ਰੈਂਡ ਮਦਰ ਨੇ ਜਿਨ੍ਹਾਂ ਨੇ 61 ਸਾਲ ਦੀ ਉਮਰ ਦੇ ਵਿੱਚ 70% ਨੰਬਰ ਹਾਸਲ ਕੀਤੇ 10ਵੀਂ ਦੇ ਵਿੱਚੋਂ ਅਤੇ ਹੁਣ ਜਦੋਂ ਰਿਜ਼ਲਟ ਆਇਆ ਨਕੋਦਰ ਦੇ ਰਹਿਣ ਵਾਲੇ ਨੇ ਅਤੇ ਵੱਸ ਕੀ ਸੀਗਾ ਅਤੇ ਉਹਨਾਂ ਨੂੰ ਕਿਹਾ ਕਿ ਮੇਰਾ ਛੋਟੇ ਹੁੰਦਿਆਂ ਹੀ ਜਿੱਦਾਂ ਵਿਆਹ ਹੋ ਗਿਆ ਸੀਗਾ ਅਤੇ ਮੈਨੂੰ ਸ਼ੌਕ ਸੀਗਾ ਮੈਂ ਪੜ੍ਹਾਂ ਅਤੇ ਬਸ ਫਿਰ ਤੁਹਾਨੂੰ ਪਤਾ ਹੀ ਹੈ ਕੁਝ ਵਾਰੀ ਘਰਾਂ ਦੇ ਵਿੱਚ ਦੇਖ ਲਿਆ ਜਾਂਦਾ ਹੈ ਕਿ ਕੁੜੀ ਨੂੰ ਬਾਅਦ 'ਚ ਪੜ੍ਹਾ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਵਿਆਹ ਤਾਂ ਕਰ ਦਈਏ ਇਹ ਗੱਲਾਂ ਆਮ ਤੌਰ 'ਤੇ ਅਸੀਂ ਘਰਾਂ ਦੇ ਵਿੱਚ ਕਾਫੀ ਟਾਈਮ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਜਦੋਂ ਇਹ ਨਿੱਕੇ ਹੋਣਗੇ ਹੈ ਨਾ ਪਰ ਹੁਣ ਤੁਸੀਂ ਦੇਖ ਲਓ ਕਿੱਦਾਂ ਇਹਨਾਂ ਨੇ ਇਸ ਉਮਰ ਦੇ ਵਿੱਚ ਕੀਤਾ ਅਤੇ ਸਭ ਤੋਂ ਸੋਹਣੀ ਗੱਲ ਮੈਂ ਸੋਚ ਰਹੀ ਹਾਂ ਇਹਨਾਂ ਦੇ ਘਰ ਦਾ ਮਾਹੌਲ ਕਿੰਨਾ ਸੋਹਣਾ ਹੋਏਗਾ ਜਦੋਂ ਇਹ ਪੜ੍ਹਦੇ ਹੋਣੇ ਆ ਇਸ ਉਮਰ ਦੇ ਵਿੱਚ ਨਾ ਪੋਤੇ ਪੋਤੀਆਂ ਵਾਲੇ ਹੋ ਕੇ ਅਤੇ ਕਿੰਨਾ ਵਧੀਆ ਲੱਗਦਾ ਹੋਣਾ ਨਾਮ ਇਹਨਾਂ ਦਾ ਨਰਿੰਦਰ ਕੌਰ ਹੈ ਅਤੇ ਹੁਣ 10ਵੀਂ ਦੀ ਪ੍ਰੀਖਿਆ 70% ਨੰਬਰ ਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਧੀਨ ਕੀਤੀ ਹੈ ਹੁਣ ਬਸ ਉਹ ਕਹਿੰਦੇ ਨੇ ਕਿ ਮੈਂ 12ਵੀਂ ਵੀ ਕਰਨੀ ਹੈ ਅਤੇ BA ਵੀ ਕਰਨੀ ਹੈ ਚਲੋ ਆਈ ਹੋਪ ਸੋ ਕਿ ਇਹ ਜਿਹੜਾ ਇਹਨਾਂ ਦਾ ਡ੍ਰੀਮ ਹੈ ਉਹ ਜ਼ਰੂਰ ਪੂਰਾ ਹੋਵੇ

ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਮਿਹਨਤ ਦੇ ਲਈ ਬੰਦਾ ਅੱਗੇ ਆਉਂਦਾ ਨਾ, ਫਲ ਮਿਲਣਾ ਨਹੀਂ ਮਿਲਣਾ ਉਹ ਆਪਾਂ ਕਹਿੰਦਾ ਕਿ ਉਸ ਰੱਬ ਦੇ ਹੱਥ ਹੈ, ਪਰ ਰੱਬ ਜੀ ਇਹ ਜ਼ਰੂਰ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਨਾ ਹਾਰੀਏ, ਮਿਹਨਤ ਕਰੀਏ। ਸੋ 61 ਈਅਰਸ ਦੇ ਵਿੱਚ ਇੰਨੇ ਵਧੀਆ ਨੰਬਰ ਲੈਣੇ ਕੋਈ ਮਜ਼ਾਕ ਤਾਂ ਹੈ ਨਹੀਂ, ਕਿਉਂਕਿ ਕਿੰਨੇ ਸਾਲ ਹੋ ਗਏ ਹੁੰਦੇ ਨੇ ਤੁਹਾਨੂੰ ਸਟੱਡੀ ਨੂੰ ਛੱਡਿਆ। ਸੋ ਜਦੋਂ ਤੁਸੀਂ ਸਟੱਡੀ ਛੱਡ ਦਿੰਦੇ ਹੋ, ਬਾਅਦ ਦੇ ਵਿੱਚ ਉਸਨੂੰ ਕੰਟੀਨਿਊ ਕਰਨਾ ਇਹ ਔਖਾ ਹੁੰਦਾ, ਕਿਉਂਕਿ ਕਾਲਜ ਟਾਈਮ ਪੜ੍ਹਦਿਆਂ ਪੜ੍ਹਦਿਆਂ ਲਾਈਫ ਹੋਰ ਹੁੰਦੀ ਹੈ, ਤੁਸੀਂ ਫਰੈਂਡਸ ਨੂੰ ਦੇਖ ਕੇ ਪੜ੍ਹ ਲੈਂਦੇ ਹੋ, ਪੜ੍ਹਾਈ ਦੇ ਵਿੱਚ ਇੱਕ ਤਰੀਕੇ ਦਾ ਇੰਟਰਸਟ ਬਣਿਆ ਹੁੰਦਾ, ਅਤੇ ਜਦੋਂ ਕਈ ਵਾਰੀ ਕਾਲਜ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਆਪਣਾ ਬੋਲੀਆਂ ਅਤੇ ਭੰਗੜੇ ਦਾ ਗਿੱਧੇ ਦਾ ਇੰਟਰਸਟ ਵੀ ਬਣ ਜਾਂਦਾ, ਮੇਰਾ ਇੰਟਰਸਟ ਵੀ ਉੱਧਰ ਹੀ ਜਾ ਰਿਹਾ, ਪਲੇ ਕਰ ਰਹੀ ਹਾਂ ਮੈਂ ਬੋਲੀਆਂ, ਠੀਕ ਹੈ ਜੀ। ਸੁਣੋ ਫਿਰ।

हेलो हाय नमस्कार सत श्री अकाल की हाल चाल ने हरीश हाजिर है जी लैके तुहाडा फेवरेट वाला प्रोग्राम फिल्मी दुनिया और मैं हाजिर हाँ जी और मेरे नाल तुहाडा ए साथ जिहड़ा हुण शुरू होया ए साथ तुहानू पता है कि 11 बजे तक इसे तरह बरकरार रहेगा मैं तुसी ते साडे सारे प्रोग्राम्स और FM रेनबो ते इंजॉयमेंट इंफोटेनमेंट ते एंटरटेनमेंट दी ए जिहड़ी कड़ी है वह टुटन नहीं देंगा और इसे तरह जिवें तुसी सारा दिन इस प्रोग्राम नू यानी कि FM रेनबो ते चलन वाले जिन्ने भी एंटरटेनिंग प्रोग्राम्स ने उन्होंने इंजॉय किया वो कड़ी इसे तरह बरकरार रहेगी और इस कड़ी का अगला पड़ा स्टार्ट हो चुका है और मेरा पहला पड़ा फिल्मी दुनिया और फिल्मी दुनिया का सफ़र पक्का मेरा तुहाड़े नाल वादा है कि तुहानू पसंद जरूर आएगा और अलग अलग एक्टर्स अलग अलग कलाकारां दी गल हुंदी है और जदों असी किसी भी फिल्म नू वेखदे हां जदों भी असी किसी एक्टर नू एक्टिंग करदिया होया वेखदे हां या किसी सिंगर नू गाउंदिया होया सुनने हां गाने सुनदे हां उसदे तां किते ना किते पिछे कहानी जरूर चलदी है कि ये शख्स इत्थों तक किवें पहुंचिया। ਤੁਸੀਂ ਕਿਸੇ ਉੱਗੇ ਹੋਏ ਕਿਸੇ ਵੀ ਉੱਗੀ ਸ਼ਖਸੀਅਤ ਨੂੰ ਵੇਖਦੇ ਹੋ ਕਿਸੇ ਵੱਡੇ ਕਲਾਕਾਰ ਨੂੰ ਵੇਖਦੇ ਹੋ ਵੱਡੀ ਸ਼ਖਸੀਅਤ ਨੂੰ ਵੇਖਦੇ ਹੋ ਤਾਂ ਉਸ ਦੇ ਪਿੱਛੇ ਦੀ ਕਹਾਣੀ ਜਾਣਨ ਦਾ ਸੁਣਨ ਦਾ ਦਿਲ ਹੁੰਦਾ ਹੈ ਕਿ ਇਸ ਦਾ ਕੀ ਸਾਰਾ ਸੰਘਰਸ਼ ਰਿਹਾ ਹੋਏਗਾ ਔਰ ਇੱਥੇ ਤੱਕ ਇਹ ਕਿਵੇਂ ਪਹੁੰਚਿਆ ਕਿਉਂਕਿ ਮੈਂ ਵੀ ਉੱਥੇ ਤੱਕ ਪਹੁੰਚਣਾ ਚਾਹੁੰਦਾ। ਇਹ ਸਾਰੀ ਕਹਾਣੀ ਜਿਹੜੀ ਹੈ ਉਹ ਸਾਨੂੰ ਬੜੀ ਇੰਟਰਸਟਿੰਗ ਲੱਗਦੀ ਹੈ ਔਰ ਮੋਟੀਵੇਟ ਵੀ ਕਰਦੀ ਹੈ ਜ਼ਿੰਦਗੀ ਦੇ ਵਿੱਚ ਹੋਰ ਉਸ ਤਰ੍ਹਾਂ ਕਰਨ ਦੇ ਲਈ ਸਾਨੂੰ ਪ੍ਰੇਰਿਤ ਕਰਦੀ ਹੈ ਔਰ ਅਸੀਂ ਜਦੋਂ ਉਸ ਮੋਟੀਵੇਟਡ ਕਹਾਣੀਆਂ ਨੂੰ ਸੁਣਦੇ ਹਾਂ ਤਾਂ ਮਜ਼ਾ ਵੀ ਬੜਾ ਆਉਂਦਾ ਔਰ ਅੱਜ ਵੀ ਮਜ਼ਾ ਜ਼ਰੂਰ ਤੁਹਾਨੂੰ ਆਏਗਾ ਕਿਉਂਕਿ 102.7 FM ਰੇਨਬੋ ਅਤੇ ਹਰੀਸ਼ ਨਾਲ ਫਿਲਮੀ ਦੁਨੀਆ ਪ੍ਰੋਗਰਾਮ ਸਟਾਰਟ ਹੋ ਚੁੱਕਿਆ ਔਰ ਅੱਜ ਅਸੀਂ ਗੱਲ ਕਰਾਂਗੇ ਇੱਕ ਇੱਦਾਂ ਦੇ ਹੀ ਫਿਲਮ ਡਾਇਰੈਕਟਰ ਦੀ ਜੋ ਕਿ ਮਲਟੀ ਟੈਲੈਂਟਡ ਸ਼ਖਸੀਅਤ ਸੀ ਔਰ ਉਹਨਾਂ ਨੇ ਸਿਰਫ ਫਿਲਮਾਂ ਹੀ ਨਹੀਂ ਬਣਾਈਆਂ ਸੁਤੰਤਰਤਾ ਸੈਨਾਨੀ ਵੀ ਸੀ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੂਬੀਆਂ ਸੀ ਉਹਨਾਂ ਦੇ ਅੰਦਰ ਰਾਈਟਰ ਵੀ ਸੀ। ਮੈਂ ਗੱਲ ਕਰ ਰਿਹਾ ਨਨ ਅਦਰ ਦੈਨ ਸੁਬੋਧ ਮੁਖਰਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ। ਕਿਹੜੀਆਂ ਕਿਹੜੀਆਂ ਲੇਟੈਸਟ ਫਿਲਮਾਂ ਕਿਹੜੇ ਕਿਹੜੇ ਐਕਟਰ ਮਾਰਾ ਨਾਮੀ ਐਕਟਰਸ ਨੂੰ ਉਹਨਾਂ ਨੇ ਟੌਪ ਦਾ ਸਟਾਰ ਬਣਾ ਦਿੱਤਾ ਉਹ ਸੀ ਸੁਬੋਧ ਮੁਖਰਜੀ ਔਰ ਡਾਇਰੈਕਟਰ ਦਾ ਤਾਂ ਫਿਲਮਾਂ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਹਿੰਦਾ। ਉਸਦੇ ਯੋਗਦਾਨ ਦੀ ਅੱਜ ਗੱਲ ਕਰਾਂਗੇ ਸੁਬੋਧ ਮੁਖਰਜੀ ਜਿਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਸਾਰੀਆਂ ਫੇਮਸ ਔਰ ਮਸ਼ਹੂਰ ਫਿਲਮਾਂ ਦਿੱਤੀਆਂ ਹਿੱਟ ਫਿਲਮਾਂ ਦਿੱਤੀਆਂ ਔਰ ਉਹਨਾਂ ਕਲਾਕਾਰਾਂ ਨੂੰ ਵੀ ਆਪਣੀਆਂ ਉਹਨਾਂ ਫਿਲਮਾਂ ਦੇ ਨਾਲ ਹਿੱਟ ਬਣਾ ਦਿੱਤਾ ਔਰ ਨਾਲ ਨਾਲ ਸੁਬੋਧ ਮੁਖਰਜੀ ਦੀ ਜਿੰਨੀਆਂ ਵੀ ਫਿਲਮਸ ਨੇ ਉਹਨਾਂ ਫਿਲਮਾਂ ਦੇ ਗਾਣੇ ਵੀ ਅਸੀਂ ਇੰਜੋਏ ਕਰਾਂਗੇ ਔਰ ਇਹ ਇੰਜੋਇਮੈਂਟ ਐਂਟਰਟੇਨਮੈਂਟ ਦਾ ਜਿਹੜਾ ਸਫ਼ਰ ਆ ਉਸਦਾ ਆਗਾਜ਼ ਇਸ ਬਿਊਟੀਫੁੱਲ ਟਰੈਕ ਤੋਂ ਕਰਦੇ ਹਾਂ। ਆ ਜਾਓ ਫਿਰ ਸੁਣਦੇ ਹਾਂ ਉਹਨਾਂ ਦੀ ਫਿਲਮ ਦਾ ਇਹ ਟਰੈਕ ਕਿਸ਼ੋਰ ਜੀ ਦੀ ਆਵਾਜ਼।

ਬਿਲਕੁਲ ਜ਼ਿੰਦਗੀ ਦੇ ਵਿੱਚ ਜੋ ਸ਼ਖਸ ਤੁਹਾਨੂੰ ਮਿਲਦਾ ਉਹ ਅੱਜ ਨਹੀਂ ਤੇ ਕੱਲ ਸਾਡੇ ਤੋਂ ਵਿਛੜ ਹੀ ਜਾਂਦਾ। 102.7 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਇਸ ਵੇਲੇ ਸ਼ੋ ਇੰਜੋਏ ਕਰ ਰਹੇ ਹੋ ਤੁਸੀਂ ਮੇਰੇ ਨਾਲ ਫਿਲਮੀ ਦੁਨੀਆ। ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸੁਬੋਧ ਮੁਖਰਜੀ, ਜੋ ਕਿ ਬਾਲੀਵੁੱਡ ਦੇ ਬਹੁਤ ਨਾਮੀ ਡਾਇਰੈਕਟਰ ਨੇ। ਔਰ ਹੋ ਸਕਦਾ ਹੈ ਕਿ ਮੇਰੇ ਬਹੁਤ ਸਾਰੇ ਲਿਸਨਰਸ ਜਿਹੜੇ ਨੇ ਜਿਹੜੇ ਸਾਡੇ ਇੰਨੇ ਪੁਰਾਣੇ ਲਿਸਨਰਸ ਨੇ ਜਿਹੜੇ ਫਿਲਮਾਂ ਗਾਣਿਆਂ ਦੇ ਨਾਲ ਬੜਾ ਪਿਆਰ ਕਰਦੇ ਨੇ, ਔਰ ਉਹਨਾਂ ਨੂੰ ਪੱਕਾ ਇਹਨਾਂ ਦੇ ਬਾਰੇ, ਇਹਨਾਂ ਦੀਆਂ ਫਿਲਮਾਂ ਬਾਰੇ ਜਾਣਕਾਰੀ ਜ਼ਰੂਰ ਹੋਏਗੀ। ਔਰ ਕਦੇ ਕਦੇ ਨਾ ਅਸੀਂ ਜਦੋਂ ਆਪਣੇ ਬਜ਼ੁਰਗਾਂ ਦੇ ਨਾਲ ਜਿਹੜੇ ਰੇਡੀਓ ਦੇ ਨਾਲ, ਐਫ ਐਮ ਦੇ ਨਾਲ, ਫਿਲਮਾਂ ਦੇ ਨਾਲ, ਗਾਣਿਆਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਲੋਕਾਂ ਦੇ ਨਾਲ ਗੱਲ ਕਰੀਏ ਨਾ ਕਿ ਫਲਾਣੀ ਫਿਲਮ, ਉਹ ਤੁਹਾਨੂੰ ਡਾਇਰੈਕਟਰ ਦਾ ਨਾਮ ਦੱਸਦੇ ਨੇ, ਉਹਨਾਂ ਵਿੱਚ ਕੰਮ ਕਰਨ ਵਾਲੇ ਐਕਟਰਸ ਦਾ ਵੀ ਨਾਲ ਨਾਲ ਨਾਮ ਦੱਸਦੇ ਨੇ, ਔਰ ਇਕੱਲਾ ਇਕੱਲਾ ਗਾਣਾ ਵੀ ਉਹਨਾਂ ਨੂੰ ਯਾਦ ਹੁੰਦਾ। ਇਹ ਉਹਨਾਂ ਦੀ ਮੈਮਰੀ ਔਰ ਇਹ ਜਾਦੂ ਹੈ ਉਹਨਾਂ ਡਾਇਰੈਕਟਰਸ ਦਾ, ਕਿਉਂਕਿ ਡਾਇਰੈਕਟਰਸ ਦੇ ਨਾਮ ਤੋਂ ਉਹ ਫਿਲਮਾਂ ਵੇਖਣ ਜਾਂਦੇ ਸੀ ਥੀਏਟਰਸ ਦੇ ਵਿੱਚ। ਅੱਜ ਕੱਲ੍ਹ ਤਾਂ ਮਾਹੌਲ ਚੇਂਜ ਹੈ, ਬਟ ਉਸ ਵੇਲੇ ਜਿਵੇਂ ਸੁਬੋਧ ਮੁਖਰਜੀ ਦੀ ਗੱਲ ਕਰੀਏ, ਸੁਬੋਧ ਮੁਖਰਜੀ ਉਹ ਨਾਮ ਜਿਨ੍ਹਾਂ ਨੇ 50s ਅਤੇ 60s ਦੇ ਦੌਰਾਨ ਜਿੰਨੀਆਂ ਫਿਲਮਾਂ ਬਣਾਈਆਂ ਉਹ ਸਾਰੀਆਂ ਫਿਲਮਾਂ ਲਗਭਗ ਸੁਪਰ ਹਿੱਟ ਹੋਈਆਂ। ਔਰ ਸੁਬੋਧ ਮੁਖਰਜੀ 21 ਮਈ ਅੱਜ ਹੀ ਦੇ ਦਿਨ ਉਹ ਇਸ ਜਹਾਨ ਨੂੰ ਛੱਡ ਕੇ ਚਲੇ ਗਏ, ਔਰ 14 ਅਪ੍ਰੈਲ 1921 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਹਰ ਸ਼ਖਸ ਨਾ ਉਹਦੇ ਅੰਦਰ ਨਾ ਕੁਝ ਕੁਆਲਿਟੀਜ਼ ਹੁੰਦੀਆਂ, ਯਾਨੀ ਇੰਟਰਸਟ ਹੁੰਦੇ ਨੇ ਸਟਾਰਟਿੰਗ ਤੋਂ ਹੀ। ਫਿਲਮਾਂ ਦਾ ਇੰਟਰਸਟ ਤਾਂ ਫੈਮਿਲੀ ਤੋਂ ਉਹਨਾਂ ਨੂੰ ਮਿਲਿਆ ਹੀ, ਬਟ ਉਹਨਾਂ ਦੇ ਅੰਦਰ ਸੁਤੰਤਰਤਾ ਸੈਨਾਨੀ ਯਾਨੀ ਦੇਸ਼ ਭਗਤੀ ਦੀ ਭਾਵਨਾ ਸੀ, ਕਿਉਂਕਿ ਉਸ ਵੇਲੇ ਸਾਡਾ ਦੇਸ਼ ਆਜ਼ਾਦ ਨਹੀਂ ਸੀ ਔਰ ਆਜ਼ਾਦੀ ਦੇ ਲਈ ਸੰਘਰਸ਼ ਕਰ ਰਿਹਾ ਸੀ, ਔਰ ਇਸ ਸੰਘਰਸ਼ ਦਾ ਹਿੱਸਾ ਉਹ ਵੀ ਬਣੇ, ਔਰ ਲਗਭਗ 3 ਮਹੀਨੇ ਜੇਲ੍ਹ ਦੇ ਵਿੱਚ ਵੀ ਅੰਦੋਲਨ ਜਿਹੜਾ ਉਸ ਵੇਲੇ ਅੰਦੋਲਨ ਚੱਲਦੇ ਸੀ ਉਸ ਵਿੱਚ ਉਹਨਾਂ ਨੇ ਭਾਗ ਲਿਆ, ਸੰਘਰਸ਼ ਕੀਤਾ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਦਿੱਤਾ ਗਿਆ ਅੰਗਰੇਜ਼ੀ ਹਕੂਮਤ ਦੇ ਵੱਲੋਂ। ਔਰ ਇਹ ਚੜੀ ਚੀਜ਼ ਸੀ ਜਦੋਂ ਬੱਚਾ ਉਸ ਵੇਲੇ ਮਤਲਬ ਵੱਡਾ ਹੋ ਰਿਹਾ ਹੋਵੇ ਅਤੇ ਪੇਰੈਂਟਸ ਚਾਹੁੰਦੇ ਨੇ ਕਿ ਇਹ ਆਪਣੀ ਜ਼ਿੰਦਗੀ ਨੂੰ ਮਤਲਬ ਦੇਸ਼ ਦੇ ਲੇਖੇ ਤਾਂ ਜ਼ਰੂਰ ਲਾਵੇ, ਬਟ ਕਹਿੰਦੇ ਨੇ ਕਿ ਜਦੋਂ ਬਹੁਤ ਵੱਡਾ ਜਿਗਰਾ ਚਾਹੀਦਾ ਉਸ ਚੀਜ਼ ਦੇ ਲਈ, ਹੈ ਨਾ। ਔਰ ਇਸੇ ਕਰਕੇ ਉਹਨਾਂ ਦੇ ਅੰਦਰ ਜਿਹੜਾ ਇਹ ਜਨੂਨ ਸੀ ਦੇਸ਼ ਭਗਤੀ ਦਾ ਉਹ ਬਰਕਰਾਰ ਰਿਹਾ, ਬਟ

ਫੈਮਿਲੀ ਨੇ ਉਹਨਾਂ ਨੂੰ ਕਿਹਾ ਕਿ ਜੋ ਉਹਨਾਂ ਦੇ ਬ੍ਰਦਰ ਵੱਡੇ ਬ੍ਰਦਰ ਸੀ ਉਹਨਾਂ ਦੇ ਸ਼ਸ਼ਧਰ ਮੁਖਰਜੀ ਫਿਲਮਾਂ ਦੇ ਵਿੱਚ ਬੰਬੇ ਦੇ ਵਿੱਚ ਉਹ ਆ ਕੇ ਸਟਰਗਲ ਕਰਨ ਤੋਂ ਬਾਅਦ ਇੱਕ ਵੱਡਾ ਨਾਮ ਬਣ ਚੁੱਕੇ ਸੀ ਅਤੇ ਉਹਨਾਂ ਨੂੰ ਉੱਥੇ ਭੇਜਿਆ ਗਿਆ ਆਪਣੇ ਭਰਾ ਸ਼ਸ਼ਧਰ ਮੁਖਰਜੀ ਦੇ ਕੋਲ। ਇੱਕ ਹੋਰ ਉਹਨਾਂ ਨੂੰ ਸ਼ੌਕ ਸੀ, ਉਹ ਸੀ ਟੈਨਿਸ ਖੇਡਣ ਦਾ। ਝਾਂਸੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਝਾਂਸੀ ਦੇ ਵਿੱਚ ਸਕੂਲਿੰਗ ਹੋਈ, ਝਾਂਸੀ ਦੇ ਵਿੱਚ ਰਹਿ ਕੇ ਯਾਰ ਦੋਸਤ ਬਣੇ ਔਰ ਜ਼ਿੰਦਗੀ ਦੇ ਬਹੁਤ ਸਾਰੇ ਗੁਰ ਸਿੱਖੇ ਔਰ ਫੈਮਿਲੀ ਤੋਂ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨਬਿਲਡ ਮਿਲੀਆਂ ਔਰ ਇਸੇ ਕਰਕੇ ਉਹਨਾਂ ਦੇ ਜਿਹੜੇ ਬ੍ਰਦਰ ਸੀ ਸ਼ਸ਼ਧਰ ਮੁਖਰਜੀ ਫਿਲਮੀ ਲਾਈਨ ਦੇ ਵਿੱਚ ਪਹਿਲਾਂ ਹੀ ਸੀ ਔਰ ਉਹ ਮਤਲਬ ਕਹਿ ਲਓ ਕਿ ਜਦੋਂ ਸਾਡਾ ਕੋਈ ਵੱਡਾ ਕਿਸੇ ਵੱਡੇ ਬਿਜ਼ਨਸ ਦੇ ਵਿੱਚ ਹੋਵੇ ਤਾਂ ਫਿਰ ਫੈਮਿਲੀ ਨੂੰ ਇਹ ਹੁੰਦਾ ਹੈ ਕਿ ਤੂੰ ਵੀ ਉਹ ਚੀਜ਼ ਕਰ, ਬਟ ਜਿੰਨੀ ਦੇਰ ਤੱਕ ਬੱਚੇ ਦਾ ਆਪਣਾ ਇੰਟਰਸਟ ਨਹੀਂ ਹੁੰਦਾ ਉਹ ਉਹਦੇ ਵਿੱਚ ਸਫਲ ਨਹੀਂ ਹੋ ਸਕਦਾ। ਸੁਬੋਧ ਮੁਖਰਜੀ ਦੇ ਅੰਦਰ ਉਹ ਕੁਆਲਿਟੀਜ਼ ਸੀ, ਇਨਬਿਲਡ ਕੁਆਲਿਟੀਜ਼ ਸੀ ਕਿ ਉਹਨਾਂ ਦੇ ਅੰਦਰ ਰਾਈਟਿੰਗ ਸਕਿੱਲ ਔਰ ਡਾਇਰੈਕਸ਼ਨ ਸਕਿੱਲ ਜਿਹੜੀ ਹੈ ਉਹ ਕੁੱਟ ਕੁੱਟ ਕੇ ਭਰੀ ਹੋਈ ਸੀ ਔਰ ਇਸੇ ਕਰਕੇ ਟੈਨਿਸ ਖੇਡਣ ਦੇ ਨਾਲ ਨਾਲ ਸੁਤੰਤਰਤਾ ਸੈਨਾਨੀ ਹੋਣ ਦੇ ਨਾਲ ਨਾਲ ਇੱਕ ਚੰਗੇ ਰਾਈਟਰ ਇੱਕ ਚੰਗੇ ਡਾਇਰੈਕਟਰ ਉਹ ਬਣੇ ਔਰ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੇ ਦੇਵਾਨੰਦ ਹੋਣ ਜਾਂ ਫਿਰ ਸ਼ੰਮੀ ਕਪੂਰ ਹੋਣ, ਅਸ਼ੋਕ ਕੁਮਾਰ ਉਹਨਾਂ ਨੂੰ ਉਹਨਾਂ ਨੇ ਬਹੁਤ ਸਾਰੇ ਫਿਲਮਾਂ ਦੇ ਵਿੱਚ ਕੰਮ ਦਿੱਤਾ ਔਰ ਦੇਵ ਸਾਹਿਬ ਅਤੇ ਸ਼ੰਮੀ ਕਪੂਰ ਦੀਆਂ ਜਿਹੜੀਆਂ ਉਸ ਵੇਲੇ ਅਰਲੀਜ਼ ਉਹਨਾਂ ਦੀ ਮਤਲਬ ਉਹਨਾਂ ਦਾ ਜਦੋਂ ਕਰੀਅਰ ਸ਼ੁਰੂ ਹੋ ਰਿਹਾ ਸੀ ਉਹਨਾਂ ਫਿਲਮਾਂ ਨੂੰ ਡਾਇਰੈਕਟ ਕੀਤਾ ਉਸ ਵੇਲੇ ਸੁਬੋਧ ਮੁਖਰਜੀ ਨੇ ਔਰ ਉਹਨਾਂ ਫਿਲਮਾਂ ਨੂੰ ਹਿੱਟ ਕਰਵਾਇਆ ਔਰ ਉਹਨਾਂ ਹਿੱਟ ਫਿਲਮਾਂ ਤੋਂ ਇਹ ਆਰਟਿਸਟ ਵੀ, ਯਾਨੀ ਕਿ ਦੇਵ ਸਾਹਿਬ ਹੋਣ ਜਾਂ ਜੋਏ ਮੁਖਰਜੀ ਹੋਣ ਜਾਂ ਫਿਰ ਸ਼ੰਮੀ ਕਪੂਰ ਹੋਣ, ਇਹਨਾਂ ਦਾ ਨਾਮ ਇਹਨਾਂ ਦਾ ਸਿੱਕਾ ਚਮਕ ਉੱਠਿਆ। ਇੱਕ ਹੋਰ ਟਰੈਕ ਸੁਣਦੇ ਹਾਂ ਔਰ ਉਸ ਤੋਂ ਬਾਅਦ ਕਹਾਣੀਆਂ ਬਹੁਤ ਜ਼ਿਆਦਾ ਨੇ ਸੁਬੋਧ ਮੁਖਰਜੀ ਦੇ ਨਾਲ ਜੁੜੀਆਂ ਹੋਈਆਂ।

107 FM Rainbow ਤੇ ਹਰੀਸ਼ ਨਾਲ ਤੁਹਾਡੇ ਔਰ ਇਕੱਠੇ ਚੱਲ ਰਹੇ ਹਾਂ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ ਫਿਲਮੀ ਦੁਨੀਆ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਹਾਂ ਸੁਬੋਧ ਮੁਖਰਜੀ ਦੀ ਸੁਬੋਧ ਮੁਖਰਜੀ ਦਾ ਕਰੇਜ਼ ਉਸ ਵੇਲੇ 50s 60s ਦੀ ਗੱਲ ਕਰੀਏ ਤਾਂ ਐਸਾ ਕਰੇਜ਼ ਸੀ ਕਿ ਜਦੋਂ ਸਿਨੇਮਾ ਘਰਾਂ ਦੇ ਵਿੱਚ ਉਹਨਾਂ ਦੀਆਂ ਡਾਇਰੈਕਟ ਕੀਤੀਆਂ ਹੋਈਆਂ ਫਿਲਮਾਂ ਲੱਗਦੀਆਂ ਸੀ ਨਾ ਤਾਂ ਲੋਕ ਹੁਮ ਹੁਮਾ ਕੇ ਥੀਏਟਰਸ ਦੇ ਵਿੱਚ ਪਹੁੰਚਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਫਿਲਮ ਸੁਬੋਧ ਮੁਖਰਜੀ ਨੇ ਡਾਇਰੈਕਟ ਕੀਤੀ ਹੈ ਅਤੇ ਇਹ ਫਿਲਮ ਦੇ ਵਿੱਚ ਜ਼ਰੂਰ ਕੁਝ ਖਾਸ ਹੋਵੇਗਾ। ਤੁਹਾਨੂੰ ਦੱਸ ਦਿਆਂ ਕਿ 1921 ਦੇ ਵਿੱਚ ਝਾਂਸੀ ਦੇ ਵਿੱਚ ਜਨਮੇ ਔਰ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਸਕੂਲਿੰਗ ਹੋਈ ਤਾਂ ਉਹਨਾਂ ਨੂੰ ਟੈਨਿਸ ਖੇਡਣ ਦਾ ਸ਼ੌਕ ਜਿਹੜਾ ਉਹ ਬਹੁਤ ਜ਼ਿਆਦਾ ਸੀ ਔਰ ਉਹ ਪ੍ਰੋਫੈਸ਼ਨਲ ਟ੍ਰੇਨਿੰਗ ਲੈਣੀ ਚਾਹੁੰਦੇ ਸੀ ਟੈਨਿਸ ਦੀ ਇਸੇ ਕਰਕੇ ਟੈਨਿਸ ਖੇਡਣ ਦੇ ਲਈ ਉਹ ਲਖਨਊ ਪਹੁੰਚੇ ਔਰ ਉੱਥੇ ਸੁਤੰਤਰਤਾ ਸੰਗਰਾਮ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਔਰ ਉਸ ਤੋਂ ਬਾਅਦ ਫੈਮਿਲੀ ਦੇ ਫੋਰਸ ਕਰਨ 'ਤੇ ਉਹ ਆਪਣੇ ਬ੍ਰਦਰ ਕੋਲ ਮੁੰਬਈ ਆਉਂਦੇ ਨੇ ਔਰ ਅਮੂਮਨ ਅਸੀਂ ਇਹ ਬਹੁਤ ਸਾਰੀਆਂ ਸਟੋਰੀਜ਼ ਕਹਾਣੀਆਂ ਸੁਣਦੇ ਹਾਂ ਕਿ ਬਹੁਤ ਜ਼ਿਆਦਾ ਜਿਹੜੇ ਆਰਟਿਸਟ ਕਲਾਕਾਰ ਜਿਨ੍ਹਾਂ ਨੇ ਸੰਘਰਸ਼ ਕੀਤਾ ਮੁੰਬਈ ਦੀ ਧਰਤੀ 'ਤੇ ਜਦੋਂ ਜਾਂਦੇ ਨੇ ਸੁਪਨਿਆਂ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਜਾ ਕੇ ਸਟਰਗਲ ਕਰਦੇ ਨੇ ਔਰ ਇਕੱਲੇ ਰਹਿੰਦੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਹੈ ਨਾ ਕੋਈ ਭੁੱਖਾ ਰਹਿੰਦਾ ਬਟ ਇੱਦਾਂ ਦਾ ਉਹਨਾਂ ਦੇ ਨਾਲ ਜ਼ਿਆਦਾ ਨਹੀਂ ਕਿਉਂਕਿ ਸ਼ਸ਼ੋਧਰ ਮੁਖਰਜੀ ਉਹਨਾਂ ਦੇ ਵੱਡੇ ਭਰਾ ਸੀ ਜੋ ਉੱਥੇ ਐਸਟੈਬਲਿਸ਼ ਆਰਟਿਸਟ ਬਣ ਚੁੱਕੇ ਸੀ ਯਾਨੀ ਕਿ ਉਹਨਾਂ ਨੇ ਫਿਲਮਿਸਤਾਨ ਬਣਾ ਲਿਆ ਸੀ ਆਪਣਾ ਹਾਂਜੀ ਉਹ ਫਿਲਮਿਸਤਾਨ ਸਟੂਡੀਓਜ਼ ਦੇ ਮਾਲਕ ਸੀ ਔਰ ਸ਼ਸ਼ੋਧਰ ਮੁਖਰਜੀ ਆਪ ਇੱਕ ਬਹੁਤ ਵੱਡੇ ਪ੍ਰੋਡਿਊਸਰ ਡਾਇਰੈਕਟਰ ਨਾਮਚੀਨ ਹਸਤੀ ਬਣ ਚੁੱਕੇ ਸੀ ਔਰ ਛੋਟੇ ਭਰਾ ਸੁਬੋਧ ਮੁਖਰਜੀ ਉਹਨਾਂ ਦੇ ਕੋਲ ਜਾਂਦੇ ਨੇ ਔਰ ਉੱਥੇ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਪ੍ਰੋਜੈਕਟਸ ਦੇ ਵਿੱਚ ਅਸਿਸਟ ਕਰਨਾ ਸ਼ੁਰੂ ਕਰਦੇ ਨੇ ਔਰ ਤੁਹਾਨੂੰ ਦੱਸਦੇ ਹਾਂ ਕਿ ਪਹਿਲੀ ਫਿਲਮ ਜਿਸ ਵਿੱਚ ਉਹ ਐਜ਼ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਹੇ ਸੀ ਪੇਇੰਗ ਗੈਸਟ ਫਿਲਮ ਸੀ ਔਰ ਇਸ ਫਿਲਮ ਨੂੰ ਉਹਨਾਂ ਨੇ ਕਿਸੇ ਕਾਰਨ ਵਿੱਚ ਛੱਡ ਦਿੱਤਾ ਬਟ ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਫਿਲਮ ਸੀ ਇੰਡੀਪੈਂਡੈਂਟ ਡਾਇਰੈਕਟ ਕੀਤੀ ਫਿਲਮ ਔਰ ਉਹ ਫਿਲਮ ਸੀ ਮੁਨੀਮ ਜੀ ਮੁਨੀਮ ਜੀ ਫਿਲਮ ਦੇ ਵਿੱਚ ਅੱਛੀ ਸਟਾਰ ਕਾਸਟ ਸੀ ਅਸ਼ੋਕ ਕੁਮਾਰ ਉਸ ਫਿਲਮ ਦਾ ਹਿੱਸਾ ਸੀ ਔਰ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਈ ਔਰ ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਸੁਪਰ ਸਟਾਰਸ ਬਣੇ ਔਰ ਉਹਨਾਂ ਨੇ ਇਸ ਫਿਲਮ ਤੋਂ ਬਹੁਤ ਕੁਝ ਸਿੱਖਿਆ ਗੁਰ ਸਿੱਖੇ ਡਾਇਰੈਕਸ਼ਨ ਕਰਨੀ ਆਪਣੇ ਬ੍ਰਦਰ ਦੇ ਨਾਲ ਰਹਿ ਕੇ ਔਰ ਇਸੇ ਕਰਕੇ ਇੰਡੀਪੈਂਡੈਂਟ ਫਿਲਮ ਬਣੀ ਔਰ ਉਸ ਤੋਂ ਬਾਅਦ ਇੱਕ ਹੋਰ ਕਲਾਕਾਰ ਜਿਸ ਦੀ ਫਿਲਮ ਨੂੰ ਉਹਨਾਂ ਨੇ ਕੀਤਾ ਡਾਇਰੈਕਟ ਔਰ ਉਹਦੇ ਨਾਲ ਨਾਲ ਆਪਣਾ ਇੱਕ ਅਲੱਗ ਤੋਂ SMP ਸੁਬੋਧ ਮੁਖਰਜੀ ਨਾਮ ਦਾ ਬੈਨਰ ਵੀ ਬਣਾਇਆ ਔਰ ਆਪਣੇ ਬੈਨਰ ਤਲੇ ਫਿਲਮਸ ਨੂੰ ਡਾਇਰੈਕਟ ਕਰਨਾ ਪ੍ਰੋਡਿਊਸ ਕਰਨਾ ਵੀ ਉਹਨਾਂ ਨੇ ਸਟਾਰਟ ਕਰ ਦਿੱਤਾ ਔਰ ਇੱਥੋਂ ਤੱਕ ਕਿ ਉਹਨਾਂ ਨੇ ਲਿਖਣਾ ਵੀ ਸਟਾਰਟ ਕੀਤਾ ਤੁਹਾਨੂੰ ਦੱਸਦੇ ਹਾਂ ਕਿ ਪੇਇੰਗ ਗੈਸਟ ਮੁਨੀਮ ਜੀ ਲਵ ਮੈਰਿਜ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਆਪਣੇ ਭਤੀਜੇ ਨੂੰ ਲੈ ਕੇ ਬਣਾਈ ਔਰ ਭਤੀਜਾ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਭਤੀਜਾ ਸੀ ਜੋਏ ਮੁਖਰਜੀ ਮੁਖਰਜੀ ਫੈਮਿਲੀ ਜਿਹੜੀ ਹੈ ਫਿਲਮ ਦੇ ਨਾਲ ਤਾਲੁਕ ਰੱਖੀ ਇਹਨਾਂ ਦਾ ਬੜਾ ਗੂੜਾ ਜਿਹੜਾ ਬੜਾ ਗਾੜਾ ਔਰ ਬੜਾ ਪੁਰਾਣਾ ਤਾਲੁਕ ਹੈ ਔਰ ਤੁਹਾਨੂੰ ਦੱਸਦੇ ਹਾਂ ਕਿ ਸੁਬੋਧ ਮੁਖਰਜੀ ਦਾਦਾ ਜੀ ਨੇ ਕਿਸ ਦੇ ਕਾਜੋਲ ਔਰ ਉਹਨਾਂ ਦੇ ਕਾਜੋਲ ਦੀ ਗੱਲ ਕਰੀਏ ਉਹਨਾਂ ਦੇ ਦਾਦਾ ਜੀ ਨੇ ਰਾਣੀ ਮੁਖਰਜੀ ਦੇ

ਨਾਲ ਵੀ ਉਹਨਾਂ ਦੇ ਰਿਲੇਸ਼ਨਸ ਨੇ, ਇਹ ਸਾਰੀ ਫੈਮਿਲੀ ਹੈ। ਤਨੂਸ਼੍ਰੀ ਦੀ ਗੱਲ ਕਰੀਏ, ਤਨੀਸ਼ਾ ਦੀ ਗੱਲ ਕਰੀਏ, ਔਰ ਦੇਵ ਮੁਖਰਜੀ ਦੀ ਗੱਲ ਕਰੀਏ, ਇਹ ਇੱਕ ਫੈਮਿਲੀ ਹੈ ਔਰ ਬਹੁਤ ਪੁਰਾਣੇ ਸਮੇਂ ਤੋਂ ਫਿਲਮਾਂ ਦੇ ਨਾਲ ਜੁੜੇ ਹੋਏ ਨੇ। ਔਰ ਸੁਬੋਧ ਮੁਖਰਜੀ, ਸ਼ਸ਼ਧਰ ਮੁਖਰਜੀ ਜਿਹੜੇ ਨੇ, ਫਿਲਮਾਂ ਜਿਨ੍ਹਾਂ ਨੇ ਪ੍ਰੋਡਿਊਸ ਕੀਤੀਆਂ, ਬਣਾਈਆਂ, ਔਰ ਇੱਕ ਅਲੱਗ ਤੋਂ ਇੱਕ ਅਲੱਗ ਕੈਟਾਗਰੀਜ਼ ਜਿਹੜੀ ਹੈ ਉਹ ਫਿਲਮਾਂ ਦੀ ਲੋਕਾਂ ਤੱਕ ਪਹੁੰਚਾਈ, ਤਾਂ ਕਿ ਲੋਕ ਜਿਹੜੇ ਨੇ ਐਂਟਰਟੇਨਮੈਂਟ ਪੱਖੋਂ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਕਰਨ। ਭਾ ਉਹਨਾਂ ਦੀਆਂ ਫਿਲਮਾਂ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਰੋਮੈਂਟਿਕ ਐਂਗਲ ਵੀ ਹੁੰਦਾ, ਕੋਮੇਡੀ ਐਂਗਲ ਵੀ ਹੁੰਦਾ, ਔਰ ਲੋਕ ਫਿਲਮਾਂ ਨੂੰ ਇਸੇ ਕਰਕੇ ਪਸੰਦ ਕਰਦੇ ਨੇ। 107 FM ਰੇਨਬੋ ਅਤੇ ਹਰੀਸ਼ ਨਾਲ ਤੁਸੀਂ ਬਣੇ ਹੋਏ ਹੋ ਔਰ ਅਸੀਂ ਸ਼ੋਅ ਇੰਜੋਏ ਕਰ ਰਹੇ ਹਾਂ ਮਿਲ ਕੇ, ਹਾਂ ਫਿਲਮੀ ਦੁਨੀਆ।

0: ਹਰੀਸ਼ ਨਾਲ ਤੁਹਾਡੇ ਔਰ ਸ਼ੋ ਚੱਲ ਰਿਹਾ ਫਿਲਮੀ ਦੁਨੀਆ। ਫਿਲਮੀ ਦੁਨੀਆ ਪ੍ਰੋਗਰਾਮ 'ਚ ਸੁਬੋਧ ਮੁਖਰਜੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰ ਰਹੇ ਹਾਂ ਆਪਾਂ। ਔਰ ਸੁਬੋਧ ਮੁਖਰਜੀ ਨੇ ਬਹੁਤ ਪਾਪੂਲਰ ਫਿਲਮ ਸਾਨੂੰ ਦਿੱਤੀਆਂ ਔਰ ਪਾਪੂਲਰ ਆਰਟਿਸਟ ਸਾਡੇ ਤੱਕ ਪਹੁੰਚਾਏ। ਸ਼ੰਮੀ ਕਪੂਰ ਜੀ ਦੀ ਫਿਲਮ ਜੰਗਲੀ ਇਹਨਾਂ ਨੇ ਹੀ ਡਾਇਰੈਕਟ ਕੀਤੀ। ਹਾਂ ਬਿਲਕੁਲ ਉਹੀ ਫਿਲਮ ਜਿਸ ਵਿੱਚ ਗਾਣਾ ਅਸੀਂ ਸੁਣਦੇ ਹਾਂ, ਯਾਹੂ ਚਾਹੇ ਕੋਈ ਮੁਝੇ ਜੰਗਲੀ ਕਹੇ ਕਹਿਨੇ ਦੋ ਜੀ ਕਹਿਤਾ ਰਹੇ। ਇਹ ਫਿਲਮ ਜਿਹੜੀ ਹੈ ਉਹਨਾਂ ਨੇ ਡਾਇਰੈਕਟ ਕੀਤੀ ਸੁਬੋਧ ਮੁਖਰਜੀ ਨੇ। ਔਰ ਇਸ ਤੋਂ ਇਲਾਵਾ ਐਪਲ ਫੂਲ ਬਣਾਇਆ ਤੋ ਉਨਕੋ ਗੁੱਸਾ ਆਇਆ। ਹਾਂ ਬਿਲਕੁਲ ਐਪਰਲ ਫੂਲ ਇਹ ਗਾਣਾ ਤਾਂ ਅਸੀਂ ਸਭ ਨੇ ਸੁਣਿਆ, ਬਟ ਇਹ ਫਿਲਮ ਐਕਚੁਅਲੀ ਐਪਰਲ ਫੂਲ। ਔਰ ਬਹੁਤ ਸਾਰੇ ਮੇਰੇ ਲਿਸਨਰ ਜਿਹੜੇ ਫਿਲਮੀ ਫੈਨਸ ਨੇ ਉਹਨਾਂ ਨੂੰ ਇਹ ਪੱਕਾ ਪਤਾ ਹੋਏਗਾ। ਔਰ ਇਸ ਫਿਲਮ ਨੂੰ ਵੀ ਉਹਨਾਂ ਨੇ ਖੁਦ ਹੀ ਡਾਇਰੈਕਟ ਕੀਤਾ, ਸ਼ਾਗਿਰਦ ਫਿਲਮ ਉਹਨਾਂ ਨੇ ਡਾਇਰੈਕਟ ਕੀਤੀ। ਇਸ ਤੋਂ ਇਲਾਵਾ ਪੇਇੰਗ ਗੈਸਟ ਦੀ ਗੱਲ ਕਰ ਚੁੱਕੇ ਹਾਂ ਆਪਾਂ, ਪੇਇੰਗ ਗੈਸਟ ਉਹਨਾਂ ਨੇ ਡਾਇਰੈਕਟ ਕੀਤੀ, ਸ਼ਾਗਿਰਦ ਫਿਲਮ ਡਾਇਰੈਕਟ ਕੀਤੀ। ਔਰ 70s 80s ਤੱਕ ਆਉਂਦਿਆਂ ਆਉਂਦਿਆਂ ਦੌਰ ਚੇਂਜ ਹੁੰਦਾ, ਬਦਲਦਾ, ਮਾਹੌਲ ਚੇਂਜ ਹੁੰਦਾ, ਫੀਲ ਚੇਂਜ ਹੁੰਦਾ, ਸਮਾਂ ਚੇਂਜ ਹੁੰਦਾ, ਔਰ ਡਾਇਰੈਕਟਰਸ ਐਕਟਰਸ ਸੋਚ ਵੀ ਚੇਂਜ ਹੁੰਦੀ ਹੈ। ਔਰ ਉਸੇ ਹਿਸਾਬ ਦੇ ਨਾਲ ਲੋਕਾਂ ਦੀ ਸੋਚ ਦੇ ਵਿੱਚ ਵੀ ਕੁਝ ਅੰਤਰ ਆਇਆ ਔਰ ਬਹੁਤ ਸਾਰੇ ਨਵੇਂ ਡਾਇਰੈਕਟਰਸ ਆਏ ਔਰ ਨਵੇਂ ਤਰੀਕੇ ਦੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਔਰ ਉਸ ਸਮੇਂ ਦੇ ਮੁਤਾਬਕ ਉਹਨਾਂ ਨੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਪਿੱਛੇ ਕੀਤਾ, ਫਿਲਮਸ ਨੂੰ ਪ੍ਰੋਡਿਊਸ ਕਰਨਾ ਆਪਣੇ ਬੈਨਰ ਦੇ ਤਲੇ, SMP ਸੁਬੋਧ ਮੁਖਰਜੀ ਬੈਨਰ ਦੇ ਤਲੇ ਉਹਨਾਂ ਨੇ ਕੁਝ ਮੂਵੀਜ਼ ਨੂੰ ਪ੍ਰੋਡਿਊਸ ਕੀਤਾ। ਔਰ 80s ਦੇ ਵਿੱਚ 1982 ਦੇ ਵਿੱਚ ਉਹਨਾਂ ਨੇ ਉਲਟਾ ਸੀਧਾ ਨਾਮ ਦੀ ਫਿਲਮ ਵੀ ਡਾਇਰੈਕਟ ਕੀਤੀ, ਔਰ ਬਟ ਫਿਲਮ ਇੰਨੀ ਜ਼ਿਆਦਾ ਚੱਲੀ ਨਹੀਂ। ਔਰ ਸੁਬੋਧ ਮੁਖਰਜੀ ਜਿਨ੍ਹਾਂ ਨੇ ਆਪਣਾ ਇੰਨਾ ਨਾਮ ਖੱਟਿਆ ਔਰ ਫਿਲਮ ਇੰਡਸਟਰੀ ਦੇ ਵਿੱਚ ਬੜੀ ਰਿਸਪੈਕਟਫੁਲੀ ਉਹਨਾਂ ਦਾ ਨਾਮ ਲਿਆ ਜਾਂਦਾ, ਔਰ ਜਿਵੇਂ ਉਹਨਾਂ ਨੇ ਨਵੇਂ ਨਵੇਂ ਆਰਟਿਸਟ ਨੂੰ ਮੌਕਾ ਦਿੱਤਾ ਔਰ ਉਹਨਾਂ ਆਰਟਿਸਟ ਨੂੰ ਸਿਰਫ ਮੌਕਾ ਹੀ ਨਹੀਂ ਦਿੱਤਾ, ਉਹਨਾਂ ਨੂੰ ਹਿੱਟ ਫਿਲਮਾਂ ਵੀ ਦਿੱਤੀਆਂ। ਕਿਉਂਕਿ ਕੋਈ ਵੀ ਆਰਟਿਸਟ ਜਦੋਂ ਕੋਈ ਕਲਾਕਾਰ ਐਕਟਰ ਖਾਸ ਕਰਕੇ ਫਿਲਮ ਦੇ ਵਿੱਚ ਕੰਮ ਕਰਦਾ ਤਾਂ ਡਾਇਰੈਕਟਰ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ, ਡਾਇਰੈਕਟਰ ਦੇ ਮੋਢਿਆਂ ਦੇ ਉੱਤੇ ਕੈਪਟਨ ਹੁੰਦਾ ਔਰ ਸ਼ਿਪ ਦਾ, ਔਰ ਸ਼ਿਪ ਕਿਸ ਦਿਸ਼ਾ ਵੱਲ ਲੈ ਕੇ ਜਾਣੀ ਹੈ, ਕਿਹੜੇ ਪਾਸੇ ਲੈ ਕੇ ਜਾਣੀ, ਮਤਲਬ ਸਭ ਕੁਝ ਉਹਦੇ ਸਾਰਾ ਦਾਰੋਮਦਾਰ ਉਹਦੇ ਮੋਢਿਆਂ 'ਤੇ ਹੁੰਦਾ। ਔਰ ਉਹਨਾਂ ਨੇ ਉਹ ਚੀਜ਼ ਬਖੂਬੀ ਨਿਭਾਈ ਔਰ ਇਸੇ ਕਰਕੇ ਦੇਵ ਸਾਹਿਬ ਨੂੰ ਆਪਾਂ ਯਾਦ ਕਰਦੇ ਹਾਂ ਔਰ ਸ਼ਮੀ ਕਪੂਰ ਸਾਹਿਬ ਨੂੰ ਯਾਦ ਕਰਦੇ ਹਾਂ। ਜਦੋਂ ਸਟਾਰਟਿੰਗ ਦੇ ਉੱਤੇ ਕੋਈ ਐਕਟਰ ਅੱਛੀਆਂ ਚੰਗੀਆਂ ਫਿਲਮਾਂ ਦੇ ਵਿੱਚ ਸਾਡੇ ਦਿਲ ਤੱਕ ਪਹੁੰਚਦੀਆਂ ਫਿਲਮਾਂ ਦੇ ਵਿੱਚ ਕੰਮ ਕਰੇ ਤਾਂ ਅਸੀਂ ਕਹਿੰਦੇ ਹਾਂ ਯਾਰ ਉਹ ਬੰਦਾ ਨਵਾਂ ਆਇਆ, ਉਹਦੀ ਫਿਲਮ ਬੜੀ ਕਮਾਲ ਦੀ ਹੈ। ਔਰ ਜਦੋਂ ਸਟਾਰਟ ਸਿਕਸਰ ਦੇ ਨਾਲ ਹੋਵੇ ਤਾਂ ਫਿਰ ਬਾਕੀ ਪੂਰੀ ਪਾਰੀ ਜਿਹੜੀ ਆ ਉਹ ਗਜ਼ਬ ਦੀ ਹੁੰਦੀ ਆ। ਔਰ ਇਸੇ ਤਰ੍ਹਾਂ ਉਹਨਾਂ ਐਕਟਰਸ ਦੀ ਪਾਰੀ ਗਜ਼ਬ ਦੀ ਰਹੀ ਕਿਉਂਕਿ ਉਹਨਾਂ ਨੂੰ ਸੁਬੋਧ ਮੁਖਰਜੀ ਨੇ ਉੱਦਾਂ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਔਰ 21 ਮਈ ਨੂੰ ਉਹਨਾਂ ਨੇ ਇਸ ਜਹਾਨ ਨੂੰ ਅਲਵਿਦਾ ਕਹਿ ਦਿੱਤਾ, ਬਲੱਡ ਕੈਂਸਰ ਦੀ ਵਜ੍ਹਾ ਦੇ ਨਾਲ ਉਹ ਇਸ ਜਹਾਨ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਛੱਡ ਕੇ ਚਲੇ ਗਏ। ਬਟ ਉਹ ਹਮੇਸ਼ਾ ਆਪਣੀਆਂ ਫਿਲਮਾਂ ਦੇ ਜ਼ਰੀਏ ਸਾਡੇ ਦਿਲਾਂ ਤੱਕ ਵਿੱਚ ਜ਼ਿੰਦਾ ਰਹਿਣਗੇ। ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕੀਤਾ 102.7 FM ਰੇਨਬੋ ਦੇ ਸਾਡੇ ਇਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਜ਼ਰੀਏ। ਔਰ ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ ਉਹਨਾਂ ਦੀ ਫਿਲਮ ਦਾ, ਉਹ ਹੀ ਜੰਗਲੀ ਫਿਲਮ ਦਾ ਟਰੈਕ। ਅਤੇ ਉਸ ਤੋਂ ਬਾਅਦ ਇੱਕ ਹੋਰ ਪਰਸਨੈਲਿਟੀ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਅੱਜ ਬਰਥਡੇ ਹੈ।
1: ਚਾਹੇ ਕੋਈ ਮੁਝੇ ਜੰਗਲੀ ਕਹੇ ਕਹਿਨੇ ਦੋ ਜੀ ਕਹਿਤਾ ਰਹੇ।

बिल्कुल जी बिल्कुल, हौले हौले हो जाएगा प्यार। और प्यार दी परिभाषा और प्यार नू किस तरीके दे नाल शेयर करना है और प्यार कीवें वंडना है और प्यार दोस्ती हुंदा है, प्यार ए है प्यार ओ है। और प्यार दी परिभाषा देन वाली ए फैमिली चोपड़ा फैमिली, यशराज दे बेटे आदित्य चोपड़ा और खुद यशराज साहब ने बहुत सारी फिल्मां जिहड़ियां ने डायरेक्ट कीतियां और उन्हां फिल्मां दे विच मतलब प्यार नूं मुख स्थान दे उत्ते रख्या। और उन्हां दी फिल्मां जिहड़ियां ने जदों मतलब कोई भी एक्टर करदा तां एक अलग लैवल हुंदा है उन्हां फिल्मां दा। और आदित्य चोपड़ा दी जेकर असीं गल करिए तां आदित्य चोपड़ा ने अपने फादर ਕੋਲੋਂ ਬਹੁਤ ਕੁਝ ਸਿੱਖਿਆ ਔਰ ਬਹੁਤ ਯੰਗ ਏਜ ਦੇ ਵਿੱਚ ਇਸ ਲਾਈਨ ਦੇ ਵਿੱਚ, ਕਿਉਂਕਿ ਫੈਮਿਲੀ ਦੇ ਵਿੱਚ ਜਦੋਂ ਫਾਦਰ ਤੁਹਾਡੇ ਡਾਇਰੈਕਟਰ ਹੋਣ, ਏਡੇ ਨਾਮੀ ਪ੍ਰੋਡਿਊਸਰ ਹੋਣ, ਸਭ ਕੁਝ ਤੁਹਾਨੂੰ ਘਰ ਤੋਂ ਸਿੱਖਣ ਦਾ ਮੌਕਾ ਮਿਲੇ ਤਾਂ ਤੁਸੀਂ ਉਹ ਚੀਜ਼ ਸਿੱਖਦੇ ਹੋ। ਔਰ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਜੇਕਰ ਚੀਜ਼ ਮਿਲ ਰਹੀ ਹੈ ਬਟ ਤੁਸੀਂ ਉਸ ਵਿੱਚ ਆਪਣਾ ਇਨਪੁੱਟ ਨਹੀਂ ਪਾ ਰਹੇ ਜਾਂ ਤੁਹਾਡਾ ਆਪਣਾ ਮਨ ਹੀ ਹੈ ਨਹੀਂ ਉਸ ਚੀਜ਼ ਨੂੰ ਕਰਨ ਦੇ ਲਈ ਜਾਂ ਆਪਣਾ ਤੁਹਾਡਾ ਟੈਲੈਂਟ ਜਿਹੜਾ ਹੈ ਤੁਸੀਂ ਨਿਖਾਰ ਹੀ ਨਹੀਂ ਪਾ ਰਹੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਘਰ ਦੇ ਵਿੱਚ ਜੇਕਰ ਗੰਗਾ ਵਹਿ ਵੀ ਰਹੀ ਹੈ ਤਾਂ, ਹੈ ਕਿ ਨਹੀਂ। ਔਰ ਇਸੇ ਕਰਕੇ ਖੁਦ ਆਦਿਤਿਆ ਚੋਪੜਾ ਦੇ ਵਿੱਚ ਉਹ ਟੈਲੈਂਟ ਸੀ, ਉਹ ਕੁਆਲਿਟੀਜ਼ ਸੀ।

ਇਸੇ ਕਰਕੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੇ ਨਾਲ ਰਹਿ ਕੇ ਅਸਿਸਟ ਕਰਕੇ ਉਹਨਾਂ ਦੀ ਫਿਲਮਾਂ ਦੇ ਵਿੱਚ ਬਹੁਤ ਕੁਝ ਸਿੱਖਿਆ ਔਰ ਖੁਦ ਫਿਰ ਆਪਣੀਆਂ ਫਿਲਮਾਂ ਨੂੰ ਡਾਇਰੈਕਟ ਕਰਨਾ ਸਟਾਰਟ ਕੀਤਾ। ਤੁਹਾਨੂੰ ਦੱਸਦੀ ਹਾਂ ਕਿ ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਆ, 21 ਮਈ, ਅੱਜ ਹੀ ਦੇ ਦਿਨ 1971 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਮੁੰਬਈ ਦੇ ਵਿੱਚ ਹੀ, ਔਰ ਮੁੰਬਈ ਦੇ ਵਿੱਚ ਰਹਿੰਦਿਆਂ ਹੀ ਉਹਨਾਂ ਨੇ ਬੋਂਬੇ ਸਕੋਟਿਸ਼ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਔਰ 18 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਆਪਣੇ ਫਾਦਰ ਨੂੰ ਅਸਿਸਟ ਕਰਨਾ ਸ਼ੁਰੂ ਕੀਤਾ ਫਿਲਮਾਂ ਦੇ ਵਿੱਚ। ਔਰ ਉਹ ਫਿਲਮਾਂ ਚਾਂਦਨੀ ਫਿਲਮ ਹੋਵੇ, ਲਮਹੇ ਫਿਲਮ ਹੋਵੇ, ਡਰ ਫਿਲਮ ਹੋਵੇ, ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੇ ਫਾਦਰ ਨੂੰ ਅਸਿਸਟ ਕੀਤਾ ਔਰ ਅਸਿਸਟ ਕਰਕੇ ਬਹੁਤ ਕੁਝ ਬਾਰੀਕੀਆਂ ਜਿਹੜੀਆਂ ਡਾਇਰੈਕਸ਼ਨ ਦੀਆਂ ਉਹ ਤਾਂ ਸਿੱਖੀਆਂ ਹੀ, ਨਾਲ ਨਾਲ ਉਹਨਾਂ ਦੇ ਵਿੱਚ ਜਿਹੜੋ ਆਪਣੀ ਕੁਆਲਿਟੀ ਸੀ ਪੋਇਟਰੀ ਲਿਖਣ ਦੀ, ਸਕ੍ਰੀਨ ਪਲੇ ਲਿਖਣ ਦੀ, ਰਾਈਟਿੰਗ ਦੀ ਜਿਹੜੀ ਕੁਆਲਿਟੀ ਸੀ ਉਹ ਉਹਨਾਂ ਨੇ ਨਿਖਾਰੀ। ਔਰ ਆਪਣੀ ਵਾਈਫ, ਜੇਕਰ ਅਸੀਂ ਗੱਲ ਕਰੀਏ ਉਹਨਾਂ ਦੀ ਵਾਈਫ ਦੀ, ਇਸ ਵੇਲੇ ਰਾਣੀ ਮੁਖਰਜੀ ਉਹਨਾਂ ਦੀ ਵਾਈਫ ਹੈ, ਔਰ ਆਪਣੀ ਮਦਰ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਰਾਈਟ ਕੀਤੀਆਂ, ਸਕਰੀਨ ਪਲੇ ਲਿਖਿਆ ਫਾਦਰ ਦੀਆਂ ਫਿਲਮਾਂ ਦੇ ਲਈ, ਔਰ ਬਹੁਤ ਸਾਰੀਆਂ ਫਿਲਮਾਂ ਇੱਦਾਂ ਦੀਆਂ ਨੇ ਜਿਸ ਵਿੱਚ ਉਹਨਾਂ ਨੇ ਆਪਣੀ ਪੋਇਟਰੀ, ਪੋਇਟਰੀ ਲਿਖਣ ਦਾ ਉਹਨਾਂ ਨੂੰ ਬੜਾ ਸ਼ੌਕ ਹੈ। ਔਰ 1992 ਦੇ ਵਿੱਚ ਆਪਣੇ ਫਾਦਰ ਦੇ ਨਾਲ ਕੰਮ ਕਰਨਾ ਜਦੋਂ ਉਹਨਾਂ ਨੇ ਜਾਰੀ ਰੱਖਿਆ ਤਾਂ ਉਸ ਤੋਂ ਬਾਅਦ ਦੌਰ ਉਹ ਆਇਆ ਜਦੋਂ ਉਹਨਾਂ ਨੇ ਇੰਡੀਪੈਂਡੈਂਟ ਰਹਿ ਕੇ ਫਿਲਮ ਡਾਇਰੈਕਟ ਕਰਨ ਦਾ ਸੋਚਿਆ ਔਰ ਫਾਦਰ ਨੇ ਕਿਹਾ ਕਿ ਗੋ ਅਹੈਡ, ਔਰ ਉਸ ਵੇਲੇ ਉਹਨਾਂ ਨੇ ਇੱਕ ਐਸੀ ਫਿਲਮ ਬਣਾਈ ਜੋ ਇਤਿਹਾਸ ਬਣ ਗਈ। ਜਦੋਂ ਕਿਸੇ ਯੰਗਸਟਰ ਨੂੰ ਮੌਕਾ ਮਿਲਦਾ ਤਾਂ ਉਹ ਯੰਗਸਟਰ ਮੌਕੇ 'ਤੇ ਚੌਕਾ ਮਾਰ ਦੇਵੇ, ਔਰ ਫਾਦਰ ਹਿੱਟ ਹੋਵੇ ਤਾਂ ਬੇਟਾ ਸੁਪਰ ਹਿੱਟ ਹੋ ਜਾਵੇ ਤਾਂ ਫਾਦਰ ਦਾ ਸੀਨਾ ਗਰਵ ਨਾਲ ਚੌੜਾ ਹੋ ਜਾਂਦਾ। ਉਹੀ ਚੀਜ਼ ਉਸ ਵੇਲੇ ਯਸ਼ ਚੋਪੜਾ ਨੇ ਫੀਲ ਕੀਤੀ ਹੋਏਗੀ, ਕਿਉਂਕਿ ਉਸ ਵੇਲੇ ਫਿਲਮ ਬਣਾਈ ਆਦਿਤਿਆ ਚੋਪੜਾ ਨੇ ਦਿਲਵਾਲੇ ਦੁਲਹਨੀਆ ਲੈ ਜਾਏਂਗੇ, DDLJ, ਔਰ ਅੱਜ ਵੀ ਉਹਦਾ ਇੱਕ ਆਪਣਾ ਇਤਿਹਾਸ ਹੈ, ਆਪਣਾ ਇੱਕ ਆਪਣੀ ਇੱਕ ਅਲੱਗ ਫੈਨ ਫੋਲੋਇੰਗ ਹੈ, ਔਰ ਲੋਕ ਅੱਜ ਵੀ ਦਿਲਵਾਲੇ ਦੁਲਹਨੀਆ ਜਿਹੜੀ ਲੈ ਜਾਏਂਗੇ ਫਿਲਮ ਦੇਖਣੀ ਪਸੰਦ ਕਰਦੇ ਨੇ ਜਦੋਂ ਵੀ TV 'ਤੇ ਆਵੇ। ਜਾਂ ਮੁੰਬਈ ਦੇ ਵਿੱਚ ਅੱਜ ਵੀ ਥੀਏਟਰ ਮੌਜੂਦ ਹੈ ਜਿੱਥੇ ਇਸ ਫਿਲਮ ਨੂੰ ਲੋਕ ਅਕਸਰ ਵੇਖ ਸਕਦੇ ਨੇ ਜਾ ਕੇ। ਮਤਲਬ ਤਿਉਹਾਰ ਹੀ ਹੈ ਇਹ ਫਿਲਮ, ਔਰ ਇਸੇ ਕਰਕੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਉਸ ਵੇਲੇ ਆਦਿਤਿਆ ਚੋਪੜਾ ਨੇ, ਔਰ ਅਸਿਸਟ ਉਸ ਵੇਲੇ ਕੀਤਾ ਸੀ ਕਰਨ ਜੌਹਰ ਨੇ ਨਾਲ, ਔਰ ਉਦੇ ਚੋਪੜਾ ਉਹਨਾਂ ਦੇ ਛੋਟੇ ਬ੍ਰਦਰ ਆਦਿਤਿਆ ਚੋਪੜਾ ਦੇ। ਇਸ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਇਸ ਫਿਲਮ ਦਾ ਗਾਣਾ ਸੁਣਨਾ ਤਾਂ ਬਣਦਾ ਹੀ ਹੈ, ਆਓ ਸੁਣਦੇ ਹਾਂ।

107 FM Rainbow ਤੇ ਹਰੀਸ਼ ਦੇ ਨਾਲ ਤੁਸੀਂ ਬਣੇ ਹੋਏ ਹੋ ਔਰ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਪ੍ਰੋਗਰਾਮ 'ਚ ਆਦਿਤਯ ਚੋਪੜਾ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਅੱਜ ਹੈਪੀ ਵਾਲਾ ਬਰਥਡੇ ਹੈ। ਆਦਿਤਯ ਚੋਪੜਾ ਜੋ ਲਾਈਮਲਾਈਟ ਤੋਂ ਦੂਰ ਰਹਿੰਦੇ ਨੇ, ਫਿਲਮਾਂ ਨੂੰ ਪ੍ਰੋਡਿਊਸ ਕਰਦੇ ਨੇ, ਬਹੁਤ ਵੱਡਾ ਬੈਨਰ YRF ਯਾਨੀ ਯਸ਼ ਰਾਜ ਬੈਨਰ ਦੇ ਮਾਲਕ ਔਰ ਯਸ਼ ਚੋਪੜਾ ਤੋਂ ਬਾਅਦ ਉਹਨਾਂ ਨੇ ਹੀ ਆਪਣੇ ਏਡੇ ਵੱਡੇ ਐਮਪਾਇਰ, ਆਪਣੇ ਏਡੇ ਵੱਡੇ ਫਿਲਮਾਂ ਦੇ ਕਾਰੋਬਾਰ ਨੂੰ ਸੰਭਾਲਿਆ, ਫਿਲਮਾਂ ਨੂੰ ਪ੍ਰੋਡਿਊਸ ਕੀਤਾ ਔਰ ਬਹੁਤ ਸਾਰੀ ਫਿਲਮਾਂ ਨੂੰ ਡਾਇਰੈਕਟ ਕੀਤਾ। ਔਰ ਇਹ ਜਿਹੜਾ ਗਾਣਾ ਤੁਸੀਂ ਇੰਜੋਏ ਕੀਤਾ, ਤੁਝੇ ਦੇਖਾ ਤੋ ਇਹ ਜਾਣਾ ਸਨਮ, DDLJ ਦਾ ਇਹ ਸੌਂਗ, ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਆਦਿਤਯ ਚੋਪੜਾ ਨੇ ਹੀ ਔਰ ਉਸ ਵੇਲੇ ਉਹਨਾਂ ਦੀ ਉਮਰ ਸਿਰਫ 23 ਸਾਲ ਦੀ ਸੀ। ਯੰਗ, ਇੰਨੀ ਛੋਟੀ ਉਮਰ ਦੇ ਵਿੱਚ ਉਸ ਫਿਲਮ ਨੂੰ ਡਾਇਰੈਕਟ ਕੀਤਾ, ਉਹ ਫਿਲਮ ਜੋ ਇਤਿਹਾਸ ਬਣ ਗਈ ਔਰ ਕਰੋੜਾਂ ਦਾ ਕਾਰੋਬਾਰ ਉਸ ਫਿਲਮ ਨੇ ਕੀਤਾ। ਔਰ ਤੁਹਾਨੂੰ ਦੱਸਦਿਆਂ ਕਿ 18 ਸਾਲ ਦੀ ਏਜ ਦੇ ਵਿੱਚ ਆਪਣੇ ਫਾਦਰ ਨੂੰ ਉਹਨਾਂ ਨੇ ਅਸਿਸਟ ਕਰਨਾ ਸ਼ੁਰੂ ਕੀਤਾ ਸੀ। ਲਮਹੇ, ਡਰ ਵਰਗੀਆਂ ਫਿਲਮਾਂ ਦੇ ਵਿੱਚ ਉਹ ਨਾਲ ਸੀ, ਆਪਣੇ ਫਾਦਰ ਦੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਸੀ। ਔਰ ਆਫਟਰ 5 ਈਅਰਸ ਫਾਦਰ ਨੇ ਕਿਹਾ ਕਿ ਤੂੰ ਆਪ ਫਿਲਮ ਡਾਇਰੈਕਟ ਕਰ ਔਰ DDLJ ਬਣ ਜਾਂਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਨੂੰ ਡਾਇਰੈਕਟ ਕੀਤਾ ਔਰ ਫਿਲਮ ਕੁਛ ਕੁਛ ਹੋਤਾ ਹੈ, ਔਰ ਕੁਛ ਕੁਛ ਹੋਤਾ ਹੈ ਤੋਂ ਬਾਅਦ ਮੁਹੱਬਤੇ ਫਿਲਮ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਡਾਇਰੈਕਟ ਕੀਤੀ, ਉਹ ਸੀ ਰੱਬ ਨੇ ਬਣਾ ਦੀ ਜੋੜੀ। ਔਰ ਅਣਗਿਣਤ ਫਿਲਮਾਂ ਜਿਹੜੀਆਂ ਨੇ ਉਹਨਾਂ ਦੇ ਬੈਨਰ ਤਲੇ ਬਣੀਆਂ, ਉਹਨਾਂ ਫਿਲਮਾਂ ਨੂੰ ਉਹਨਾਂ ਨੇ ਪ੍ਰੋਡਿਊਸ ਕੀਤਾ। ਬੇਫਿਕਰੇ ਫਿਲਮ ਹੋਵੇ ਜਾਂ ਬੜੀ ਲੰਬੀ ਲਿਸਟ ਹੈ ਜਿਸ ਫਿਲਮ ਨੂੰ ਉਹਨਾਂ ਨੇ, ਮਤਲਬ YRF ਯਾਨੀ ਯਸ਼ ਰਾਜ ਬੈਨਰ ਦੇ ਤਲੇ ਉਹ ਫਿਲਮਾਂ ਬਣੀਆਂ। ਔਰ ਆਦਿਤਯ ਚੋਪੜਾ ਨੇ ਉਹਨਾਂ ਫਿਲਮਾਂ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਰਾਈਟਿੰਗ ਔਰ ਕਿਸੇ ਫਿਲਮ ਦੇ ਵਿੱਚ ਨਵੇਂ ਐਕਟਰ ਅਤੇ ਕਿਸੇ ਫਿਲਮ ਦੇ ਵਿੱਚ ਨਵੇਂ ਸਿੰਗਰ ਅਤੇ ਕਿਸੇ ਫਿਲਮ ਦੇ ਵਿੱਚ ਨਵੇਂ ਲਿਰਿਕਸ ਰਾਈਟਰ ਨੂੰ, ਲਿਰਿਸਿਸਟ ਨੂੰ ਮੌਕਾ ਦਿੱਤਾ। ਔਰ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਸਾਰੇ ਇੱਦਾਂ ਦੇ ਵੱਡੇ ਵੱਡੇ ਨਾਮ ਨੇ, ਰਣਵੀਰ ਸਿੰਘ ਦੀ ਗੱਲ ਕਰੀਏ, ਪਰਿਣੀਤੀ ਚੋਪੜਾ ਦੀ ਗੱਲ ਕਰੀਏ ਅਸੀਂ, ਜਾਂ ਫਿਰ ਅਸੀਂ ਅਨੁਸ਼ਕਾ ਸ਼ਰਮਾ ਦੀ ਗੱਲ ਕਰੀਏ, ਇਹ ਕੁਝ ਇੱਦਾਂ ਦੇ ਨਾਮੀ ਚਿਹਰੇ ਨੇ ਜੋ ਅੱਜ ਸੁਪਰ ਸਟਾਰਜ਼ ਨੇ। ਬਟ ਇਹਨਾਂ ਨੂੰ ਸੁਪਰ ਸਟਾਰਜ਼ ਬਣਨ ਤੋਂ ਪਹਿਲਾਂ ਮੌਕੇ ਦੀ ਤਲਾਸ਼ ਹੁੰਦੀ ਹੈ ਹਰ ਇੱਕ ਆਰਟਿਸਟ ਨੂੰ, ਔਰ ਉਹ ਮੌਕਾ ਇਹਨਾਂ ਆਰਟਿਸਟ ਨੂੰ ਦਿੱਤਾ ਸੀ ਆਦਿਤਯ ਚੋਪੜਾ ਨੇ, ਯਾਨੀ ਕਿ ਯਸ਼ ਰਾਜ ਬੈਨਰ ਦੇ ਮਾਲਕ ਯਸ਼ ਆਦਿਤਯ ਚੋਪੜਾ ਨੇ ਰੱਬ ਨੇ ਬਣਾ ਦੀ ਫਿਲਮ ਜੋੜੀ ਫਿਲਮ ਜਿਸ ਦਾ ਗਾਣਾ ਅਸੀਂ ਇੰਜੋਏ ਕੀਤਾ, ਹੌਲੇ ਹੌਲੇ ਹੋ ਜਾਏਗਾ ਪਿਆਰ, ਇਸ ਫਿਲਮ ਦੇ ਵਿੱਚ ਅਨੁਸ਼ਕਾ ਸ਼ਰਮਾ ਨੂੰ ਮੌਕਾ ਮਿਲਿਆ, ਪਰਿਣੀਤੀ ਚੋਪੜਾ ਨੂੰ ਵੀ ਉਹਨਾਂ ਦੀ ਫਿਲਮ ਤੋਂ ਹੀ ਮੌਕਾ ਮਿਲਿਆ ਸੀ। ਔਰ ਬੈਂਡ ਬਾਜਾ ਬਾਰਾਤ ਦੇ ਵਿੱਚ ਸਾਨੂੰ ਨਜ਼ਰ ਆਏ ਸੀ ਰਣਵੀਰ ਸਿੰਘ, ਔਰ ਅੱਜ ਰਣਵੀਰ ਸਿੰਘ ਬਹੁਤ ਵੱਡਾ ਨਾਮ ਬਣ ਚੁੱਕੇ ਨੇ ਔਰ ਨਾਮੀ ਫਿਲਮਾਂ ਉਹਨਾਂ ਦੀਆਂ ਰਿਲੀਜ਼ ਹੋਈਆਂ। ਔਰ ਧੁਰੰਧਰ ਫਿਲਮ ਦੇ ਵਿੱਚ ਧੁਰੰਧਰ ਵਾਲਾ ਕੰਮ ਕੀਤਾ ਉਹਨਾਂ ਨੇ, ਉਸ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਦੀ ਆਦਿਤਯ ਚੋਪੜਾ ਨੇ ਹੀ ਕਰਵਾਈ ਸੀ। ਇੱਦਾਂ ਦੇ ਹੋਰ ਬੜੇ ਨਾਮ ਨੇ ਜਿਨ੍ਹਾਂ ਨੂੰ ਮੌਕਾ ਦਿੱਤਾ ਸੀ ਆਦਿਤਯ ਚੋਪੜਾ ਨੇ ਔਰ ਬਹੁਤ ਸਾਰੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ, ਬਟ ਆਪ ਕਦੇ ਵੀ ਉਹ ਕਿਸੇ ਇੰਟਰਵਿਊ ਦੇ ਵਿੱਚ, ਕਿਸੇ ਸ਼ੋਅ ਦੇ ਵਿੱਚ, ਨਾ ਹੀ ਕਿਸੇ ਹੋਰ ਮੀਡੀਆ ਦੇ ਵਿੱਚ ਸਾਨੂੰ ਇੱਧਰ ਉੱਧਰ ਜਾਂਦੇ, ਗੱਡੀ 'ਚੋਂ ਉਤਰਦੇ, ਕਿਸੇ ਈਵੈਂਟ 'ਤੇ ਜਾਂਦੇ ਨਜ਼ਰ ਆਉਂਦੇ ਨੇ, ਜਿਵੇਂ ਅਮੂਮਨ ਬਹੁਤ ਸਾਰੇ ਆਰਟਿਸਟ ਨਜ਼ਰ ਆਉਂਦੇ ਨੇ। ਇਹ ਉਹਨਾਂ ਦੀ ਖਾਸੀਅਤ ਹੈ ਔਰ ਪਰਦੇ ਦੇ ਪਿੱਛੇ ਰਹਿ ਕੇ ਹੀ ਆਪਣਾ ਕੰਮ ਬਖੂਬੀ ਢੰਗ ਨਾਲ ਨਿਭਾਉਣਾ ਚੰਗਾ ਲੱਗਦਾ ਉਹਨਾਂ ਨੂੰ। ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ ਔਰ ਫਿਰ ਵੱਧਦੇ ਹਾਂ ਅੱਗੇ।

ਮਿਲ ਕੇ ਇਸ ਪ੍ਰੋਗਰਾਮ ਨੂੰ ਇੰਜੋਏ ਕਰਾਂਗੇ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਂ ਅਤੇ ਮਸਤੀ, ਮਤਲਬ ਇਹ ਤਿੰਨ ਚੀਜ਼ਾਂ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਹੋਰ ਕੁਝ ਨਹੀਂ ਹੋਏਗਾ, ਕਿਉਂਕਿ ਮਸਤੀ ਦੇ ਅੰਦਰ ਹੀ ਸਭ ਕੁਝ ਹੈ। ਐਂਟਰਟੇਨਮੈਂਟ, ਐਂਟਰਟੇਨਮੈਂਟ ਐਂਡ ਐਂਟਰਟੇਨਮੈਂਟ। ਆਰੋ ਵੀਰ, ਇਸ ਟਰੈਕ ਨੂੰ ਇੰਜੋਏ ਕਰਦੇ ਹਾਂ ਔਰ ਮੈਨੂੰ ਇੰਤਜ਼ਾਰ ਹੈ ਤੁਹਾਡੀਆਂ ਫੋਨ ਕਾਲਸ ਦਾ। ਇਸ ਟਰੈਕ ਨੂੰ ਇੰਜੋਏ ਕਰਦੇ ਹਾਂ ਅਤੇ ਆ ਕੀ ਕਹਿ ਰਿਹਾ ਟਰੈਕ ਸੁਣਦੇ ਹਾਂ।

0: ਆ ਗਏ ਹਾਂ ਜੀ, ਆ ਗਏ ਹਾਂ, ਆ ਗਏ ਹਾਂ, ਆ ਗਏ ਹਾਂ 107 FM ਰੇਨਬੋ ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਮਸਤੀ ਜੰਕਸ਼ਨ, ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਵੀ ਹੋ ਰਹੀ ਹੈ। ਔਰ ਮੇਰੇ ਲਿਸਨਰ ਜੋ ਇਸ ਵੇਲੇ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ, ਉਹ 6634 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਗੱਲਬਾਤ ਦਾ ਸਿਲਸਿਲਾ ਸਟਾਰਟ ਹੋਏਗਾ ਜਿਵੇਂ ਇਹ ਲਿਸਨਰ ਪਹੁੰਚੇ ਨੇ। ਹੈਲੋ
1: ਹੈਲੋ
0: ਹੈਲੋ, ਕੌਣ? ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਜੀ?
1: ਅਸੀਂ ਹੁਸ਼ਿਆਰਪੁਰ ਤੋਂ ਬੋਲ ਰਹੇ ਹਾਂ, ਤਰਨਜੀਤ ਕੌਰ।
2: ਤਰਨਜੀਤ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤਰਨਜੀਤ ਜੀ, ਕਿਹੜੀ ਕਲਾਸ 'ਚ ਪੜ੍ਹਦੇ ਹੋ?
1: ਸਰ ਜੀ, ਮੈਂ ਪਲੱਸ ਟੂ 'ਚ ਹਾਂ।
2: ਉਹ ਪਲੱਸ ਟੂ ਦੇ ਵਿੱਚ? ਮੈਨੂੰ ਲੱਗਾ ਕਿ ਚੌਥੀ ਦੇ ਵਿੱਚ।
1: ਚਲੋ ਕੋਈ ਨਾ ਸਰ ਜੀ, ਤੁਸੀਂ ਚੌਥੀ 'ਚ ਰੱਖ ਲਓ ਮੈਨੂੰ।
2: ਅੱਛਾ, ਚੌਥੀ 'ਚ ਰੱਖ ਲਵਾਂ ਮੈਂ? ਮਤਲਬ ਆਵਾਜ਼ ਤੁਹਾਡੀ ਬਿਲਕੁਲ ਏਦਾਂ ਦੀ ਲੱਗਣ ਡਈ ਹੈ ਜਿਵੇਂ ਤੁਸੀਂ ਹੁਣੇ ਹੁਣੇ ਐਡਮਿਸ਼ਨ ਲਈ ਹੈ ਸਕੂਲ ਦੇ ਵਿੱਚ।
1: ਸਰ ਜੀ, ਇਦਾਂ ਹੀ ਸਮਝੋ ਤੁਸੀਂ।
2: ਤੇ ਫਿਰ ਮੇਰੇ ਸਵਾਲ ਦਾ ਜਵਾਬ ਦਿਓਗੇ?
1: ਸਰ ਜੀ, ਸਵਾਲ ਦਾ ਜਵਾਬ ਦੇ ਦਾਂਗੇ ਜੇ ਆਉਂਦਾ ਹੋਊਗਾ।
2: ਚਲੋ ਫਿਰ ਆਜੋ, ਫਿਰ ਇੱਕ ਗੇਮ ਖੇਡਦੇ ਆ ਤੁਹਾਡੇ ਨਾਲ। ਮੈਂ ਸਵਾਲ ਪੁੱਛਾਂਗਾ ਪਰ ਸਵਾਲ ਦਾ ਜਵਾਬ ਨਹੀਂ ਦੇਣਾ।
1: ਚਲੋ ਠੀਕ
2: ਹੈ, ਸਮਝੇ ਕਿ ਨਹੀਂ?
1: ਹਾਂਜੀ
2: ਹਾਂਜੀ। ਤਰਨ ਜੀ, ਤੁਹਾਡਾ ਨਾਂ ਕੀ ਹੈ? ਤਰਨ ਜੀ, ਤੁਹਾਡਾ ਨਾਂ ਕੀ ਹੈ?
1: ਚੁੱਪ,
2: ਮੇਰਾ ਜਵਾਬ ਦੇ। ਮੈਂ ਕਿਹਾ ਸੀ ਜਵਾਬ ਨਹੀਂ ਦੇਣਾ, ਨਹੀਂ ਦੇਣਾ ਜਵਾਬ, ਤੂੰ ਜਵਾਬ ਦੇ ਦਿੱਤਾ ਫਿਰ। ਮੈਂ ਕਿਹਾ ਸੀ ਮੈਨੂੰ ਜਵਾਬ ਨਹੀਂ ਦੇਣਾ।
1: ਓਕੇ ਸਰ ਜੀ।
2: ਹਾਂ, ਹੁਣ ਓਕੇ ਹੋ ਗਈ ਹੈ, ਹੁਣ ਓਕੇ ਹੋ ਗਈ, ਹੁਣ ਦੁਬਾਰਾ ਨਹੀਂ ਮੈਂ ਖੇਡ ਸਕਦਾ ਇਹ ਗੇਮ, ਇੱਕ ਵਾਰੀ ਮੌਕਾ ਮਿਲਦਾ। ਥੈਂਕ ਯੂ ਸੋ ਮਚ।
1: ਤੁਸੀਂ ਕਾਲ ਅਟੈਂਡ ਕੀਤੀ।
2: ਥੈਂਕ ਯੂ ਕਾਲ ਲਾਉਣ ਦੇ ਲਈ।
1: ਓਕੇ ਸਰ ਜੀ।
0: ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਤੱਕ ਪਹੁੰਚਣਾ, ਮੇਰੇ ਨਾਲ ਗੱਲਬਾਤ ਕਰਨੀ ਹੈ, ਫਨੀ ਕੁਐਸਚਨਸ ਦੇ ਜਵਾਬ ਦੇਣਾ, ਤਾਂ ਫਿਰ ਛੇਤੀ ਛੇਤੀ ਕਰੋ। ਨੰਬਰ ਡਾਇਲ ਕਰਨਾ ਤੁਸੀਂ 2342-174। ਔਰ ਮੇਰੀ ਪਹਿਲਾਂ ਗੱਲ ਸੁਣ ਲਓ ਕਿ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਕਰਕੇ ਤਿਆਰ ਹੋ ਕੇ ਮੇਰੇ ਨਾਲ ਗੇਮ ਖੇਡਣ ਦੇ ਲਈ, ਔਰ ਸਵਾਲਾਂ ਦੇ ਜਵਾਬ ਦੇਣ ਦੇ ਲਈ, ਔਰ ਮੌਜ ਮਸਤੀ ਕਰਨ ਦੇ ਲਈ ਆਓ। ਖੁੱਲ੍ਹੇ ਦਿਲ ਦੇ ਨਾਲ ਹਾਸਾ, ਕਾਮੇਡੀ, ਮੌਜ ਮਸਤੀ ਹੋਣੀ ਚਾਹੀਦੀ ਹੈ, ਐਂਟਰਟੇਨ।

ਹੀ ਐਂਟਰਟੇਨਮੈਂਟ ਇਸ ਪ੍ਰੋਗਰਾਮ ਦੇ ਵਿੱਚ ਹੈਗੀ ਹੈ। ਔਰ ਹਰੀਸ਼ ਨਾਲ ਹੈ ਤੁਹਾਡੇ, ਔਰ ਕੋਈ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ, ਕਿਉਂਕਿ ਨਾਲ ਨਾਲ ਗਾਣੇ ਵੀ ਸੁਣਾਉਣ ਡਿਆ ਵਾਂ ਮੈਂ। ਆ ਲਓ ਆ ਗੋਲਮਾਲ ਗਾਣਾ ਜ਼ਰੂਰ ਸੁਣਨਾ, ਪਰ ਗੋਲਮਾਲ ਕਰਨਾ ਨਹੀਂ ਮਹਾਰਾਜ।

0: सब गोलमाल है। हां जी सब 102.7 FM रेनबो ते हरीश नाल है तुहाडे और इस वेले प्रोग्राम चल रहा है तुहाडा फेवरेट वाला और इस प्रोग्राम दे विच यानी मस्ती जंक्शन दे विच मस्ती नहीं होनी ते होर की होना है और ये मस्ती दे विच शामिल होने दे लई हिस्सा बनने दे लई इस प्रोग्राम दा एक होर कॉलर मेरे नाल जुड़े ने। आओ गल करदे उहनां दे नाल। हैलो
1: ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਬੜੀ ਸੁਰੀਲੀ ਜੀ ਆਵਾਜ਼ ਲੱਗਣ ਡਈ ਕੁਲਦੀਪ ਜੀ ਤੁਹਾਡੀ, ਔਰ ਇੱਕ ਸੁਰੀਲੀ ਜੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਕੋਈ ਰੋਣ ਵਾਲਾ ਗਾਣਾ ਸੁਣਾ ਸਕਦੇ ਹੋ ਮੈਨੂੰ ਹੱਸਦੇ ਹੱਸਦੇ।
1: ਸਰ ਜੀ ਮੈਂ ਤੁਹਾਡਾ ਦੋਸਤ 25 ਸਾਲ ਪੁਰਾਣਾ।
0: 25 ਸਾਲ ਪੁਰਾਣੇ ਹੋ ਤੇ ਹੁਣ ਕੀ ਗੱਲ, ਪੁਰਾਣੇ ਲੋਕ ਪੁਰਾਣਾ ਬੰਦਾ ਕੋਈ ਗਾਣਾ ਨਹੀਂ ਸੁਣਾ, ਮਤਲਬ ਹੱਸ ਨਹੀਂ ਸਕਦਾ, ਹੱਸੇ ਨੀ ਤੁਸੀਂ 25 ਸਾਲ ਦੇ ਵਿੱਚ ਕਦੀ, ਤੁਹਾਨੂੰ ਹਾਸਾ ਆਇਆ ਹੀ ਨਹੀਂ?
1: ਤੁਸੀਂ ਕਹੋ ਨਾ ਆਪਾਂ ਗਾਣਾ ਕਹੋ, ਗਾਣਾ ਸੁਣਾ ਦਾਂਗੇ ਜੀ, ਹੱਥਾਂ ਨੂੰ ਕਹੋਗੇ ਹੱਥੇ।
0: ਆਏ ਹਾਏ ਆਏ ਹਾਏ, ਹਾਸੇ ਹਾਸੇ ਦੀ ਗੱਲ ਲੈ ਕੇ ਨਾ ਤੁਸੀਂ ਦਿਲ ਮੋਹ ਲਿਆ ਮੇਰਾ। ਫਿਰ ਇੱਦਾਂ ਕਰੋ ਅਲੱਗ ਅਲੱਗ ਤਰੀਕੇ ਦੇ ਹਾਸੇ ਹੀ ਹੱਸ ਕੇ ਵਿਖਾ ਦਿਓ, ਕਿੰਨੇ ਕੁ ਤਰ੍ਹਾਂ ਦੇ ਹਾਸੇ ਹੱਸਦੇ ਹੋ ਅੱਜ ਤੱਕ, ਕਿੰਨਾ ਹਾਸਾ ਬੰਦੀ ਹੋ ਗਿਆ ਤੁਹਾਡਾ ਵਿਆਹ ਤੋਂ ਬਾਅਦ? ਥੋੜੀ ਕਿਹਾ ਤੁਹਾਨੂੰ ਹੱਸਣ ਲਈ ਕਿਹਾ, ਇੱਕੋ ਹੀ ਹਾਸਾ ਆਉਂਦਾ ਜੀ, ਇਸ ਤੋਂ ਬਾਅਦ ਉਹ ਬਸ
1: ਅੱਗੇ ਘਰ ਬਾਰ ਦੇ
0: ਉਹ ਮਹਾਰਾਜ ਡਾਇਲੋਗ ਨਹੀਂ ਬੋਲਣਾ, ਡਾਇਲੋਗ ਨਹੀਂ ਬੋਲਣਾ ਤੁਹਾਨੂੰ ਮਹਾਰਾਜ, ਹੱਸਣ ਲਈ ਕਿਹਾ ਤੁਹਾਨੂੰ ਕੁਲਦੀਪ ਸਿੰਘ ਜੀ। ਹਾਂਜੀ ਮਹਾਰਾਜ, ਹਾਂਜੀ ਮੈਂ ਮੇਰੀ ਇੱਕ ਹੋਰ
1: ਹੁਕਮ ਕਰੋ ਮਾਲਕੋ,
0: ਏਦਾਂ ਹੁੰਦਾ ਮਤਲਬ ਅਲੱਗ ਅਲੱਗ ਤਰੀਕੇ ਦੇ ਹਾਸੇ ਇਹਨੂੰ ਕਹਿੰਦੇ। ਆਏ ਆਏ ਹਾਏ, ਮੈਨੂੰ ਲੱਗਦਾ ਤੁਹਾਡੇ
1: ਸਾਰੇ ਬਾਦਦੇ ਰਹੋ ਜੀ।
0: ਥੈਂਕ ਯੂ ਸੋ ਮੱਚ ਮੈਨੂੰ ਕਾਲ ਕਰਨ ਦੇ ਲਈ ਕੁਲਦੀਪ ਜੀ।
1: ਹਾਂਜੀ
0: ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ ਕੁਲਦੀਪ ਜੀ। ਔਰ ਜੇਕਰ ਤੁਸੀਂ ਵੀ ਮੇਰੇ ਤੱਕ ਪਹੁੰਚਣਾ ਚਾਹੁੰਦੇ ਹੋ ਔਰ ਮੌਜ ਮਸਤੀ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਹੋ, ਮਸਤੀ ਜੰਕਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਦੇਰ ਨਾ ਲਾਓ, ਛੇਤੀ ਛੇਤੀ ਮੇਰੇ ਤੱਕ ਪਹੁੰਚੋ। 2342-174 ਇਹ ਨੰਬਰ ਡਾਇਲ ਕਰਨਾ, 0181 ਲਾਓ ਮੇਰੇ ਤੱਕ ਇਹ ਨੰਬਰ ਡਾਇਲ ਕਰਕੇ ਪਹੁੰਚੋ ਅਤੇ ਫਿਰ ਸਵਾਲ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਅਤੇ ਫਿਰ ਤੁਹਾਨੂੰ ਸਭ ਕੁਝ ਪਤਾ ਲੱਗ ਜਾਏ, ਤੁਸੀਂ ਤਿਆਰੀ ਦੇ ਨਾਲ ਮੇਰੇ ਤੱਕ ਪਹੁੰਚੋ ਅਤੇ ਫਿਰ ਤੁਸੀਂ ਇਸ ਗੇਮ ਨੂੰ

0: ਜਾਂ ਤੁਸੀਂ ਇਹੋ ਹੀ ਕਿਉਂ ਨਹੀਂ ਹੋ, ਬਟ ਸਵਾਲ ਮੇਰੇ ਕੋਲ ਤਿਆਰ ਬਰ ਤਿਆਰ ਨੇ, ਗੱਲਾਂ ਬਾਤਾਂ ਮੌਜ ਮਸਤੀ ਵਾਲੀਆਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। 1.17 FM ਰੇਨਬੋ ਦੇ ਜਿੱਥੇ ਸ਼ੋਅ ਚੱਲ ਰਿਹਾ ਮਸਤੀ ਜੰਕਸ਼ਨ।
1: ਗਾਣਾ ਨ ਆਇਆ ਬਜਾਨਾ ਨ ਆਇਆ ਦਿਲਬਰ

हमें एक सुर भी हिलाना न आया, हमें एक सुर भी हिलाना न आया।

0: तरी की सड़क टेढ़ी है देसी राग की ई ई ई ई चल मोड़ ले टमटम गले को गर्म कर ले गले को गर्म कर ले छोड़ अंग्रेजी में एक एटम हाँ अंग्रेजी में एक एटम हाँ अंग्रेजी में एक एटम
1: हरीश हाजर है और लिसनर्स भी हाजर ने मेरे और जो मेरे तक पहुंचना चाहते ने आई नो के नंबर डायल कर रहे हो नंबर जिन्हों नहीं पता मतलब हो जाता बंदे कदों कदी कदी दिमाग चो चीज़ा स्लिप कर जांदियां स्किप कर जांदियां 2342174 ये नंबर है जी 0181 लाओ 0181 2342174 डायल करो तो मेरे तक पहुँचो जिमें ये पहुँच गए एक लिसनर मेरे तक गल करते उन्होंने नाल हैलो
2: हैलो हाँ जी सर जी
1: सत श्रीकाल जी कौन गल कर रहे हो जी
2: सर मैं प्रभजोत कौर जलंधर रामा मंडी
1: प्रभजोत कौर जी तुहाडी आवाज़ मैनूं क्यों लग रहा कि तुसीं बड़े गुस्से वाले हो सही गल है
2: नहीं सर
1: नहीं अपने हसबेंड नूं कुछ कह रहे हो प्यार भरी पोएट्री टाइप बट उस नूं तुसीं गुस्से दे विच कहना गुस्से च सुनाउणा ਸੁਣਾਓ ਯਾਰਾ ਸੁਣਾਓ ਯਾਰਾ ਛੇਤੀ ਛੇਤੀ
2: ਸਰ ਜਦੋਂ ਨਾ ਮਤਲਬ ਕਿ ਮੇਰੇ ਜਦੋਂ ਆਲੂ ਪਿਆਜ਼ ਖਤਮ ਹੁੰਦੇ ਨਾ ਉਦੋਂ ਮੈਂ ਕਹਿੰਦੀ ਹੁੰਦੀ ਆ
1: ਥੋੜਾ ਜਿਹਾ ਹੋਰ ਜਿਹੜਾ ਲੈਵਲ ਚੱਕੋ ਥੋੜਾ ਜਿਹਾ ਮਾੜਾ ਜਿਹਾ ਗੁੱਸੇ ਦਾ ਲੈਵਲ ਹੋਰ ਵਧਾਓ ਮਾੜਾ ਜਿਹਾ ਇਧਰੋਂ ਵਧਾ ਰਿਹਾ ਮੈਂ ਥੋੜਾ ਜਿਹਾ ਹੋਰ ਆਉਂਦੇ
2: ਇੰਨਾ ਵੀ ਨੀ ਗੁੱਸਾ ਖਰੀਦਾ ਨਾ ਤੁਹਾਨੂੰ ਪਤਾ ਆ
1: ਕਿਉਂ ਫਿਰ ਕੀ ਹੁੰਦਾ ਫਿਰ ਆਲੂ ਨੀ ਆਉਂਦੇ
2: ਡਰ
1: ਵਾਲੀ ਕਵਿਤਾ ਸੁਣਾ ਦਿਓ ਕੋਈ ਜਿੰਨਾ ਖੌਫ ਤੁਹਾਡੇ ਅੰਦਰ ਮੈਨੂੰ ਲੱਗਣ ਡਿਆ ਭਰੀ ਕਵਿਤਾ ਸੁਣਾ ਦਿਓ ਮੈਨੂੰ ਕੋਈ ਚਲੋ ਨਹੀਂ ਨਹੀਂ ਨਾ ਖੌਫ ਤੇ ਨਾ ਡਰ ਹੱਸ ਕੇ ਵਿਖਾ ਦਿਓ ਹੁਣ ਖੁੱਲ ਕੇ ਜਰਾ ਆਸੇ ਪਾਸੇ ਤੇ ਨੀ ਹੈਗੇ ਮਹਾਰਾਜ
2: ਮੈਨੂੰ ਲੱਗਦਾ ਕਿ ਮਤਲਬ ਘਰ ਵਾਲੀਆਂ ਤੋਂ ਬੰਦੇ ਇੰਨਾ ਖੌਫ ਜ਼ਿਆਦਾ ਹੁੰਦੇ ਨੇ ਇੱਥੇ ਤੁਸੀਂ ਤੁਹਾਡੀ ਮੈਂ ਕਹਿੰਦਾ ਸਾਹ ਸੁੱਕੇ ਪਏ ਨੇ
1: ਮੇਰੇ ਹਸਬੰਡ ਨਾ ਥੋੜੇ ਸਟਿੱਕ ਪੁੱਕਤਾ ਗੁੱਸੇ ਵਾਲੇ ਬਹੁਤ ਆ ਉਹ ਪ੍ਰੋਗਰਾਮ ਸੁਣਨ ਦੇ ਨੇ

0: ਪ੍ਰੋਗਰਾਮ ਸੁਣਨ ਡੇ ਨੇ ਕਿਤੇ ਲਾਗੇ ਛਾਗੇ ਤੇ ਨੀ ਹੈਗੇ?
1: ਨਹੀਂ ਸਰ ਜੀ, ਉਹ ਨੀ ਸੁਣਦੇ ਹੈਗੇ।
0: ਹੋਰ ਕਿਤੇ ਫੋਨ ਖੋਹ ਲੈਣਾ? ਉਹ ਕੜਾ ਓਏ, ਕਿਹਦੇ ਨਾਲ ਗੱਲ? ਉਹ ਕਿਹਦੇ ਨਾਲ ਗੱਲ?
1: ਉਹ ਨੀ ਜਿਹੜਾ ਪਾਹ ਰੀਲਾਂ ਉਹਨਾਂ ਵਿੱਚ ਹੀ ਗਵਾਚੇ ਰਹਿੰਦੇ।
0: ਉਹ ਕਿਹਦੇ ਨਾਲ ਗੱਲ? ਅੱਛਾ, ਮਤਲਬ ਰੀਲਾਂ ਚ ਮੋਬਾਈਲ ਚ ਜ਼ਿਆਦਾ ਧਿਆਨ ਰਹਿੰਦਾ? ਹੁਣ ਅੱਜ ਤੋਂ ਬਾਅਦ ਮਤਲਬ ਗੱਲ ਕਰਨ ਲੱਗਿਆ ਉਹ ਬੰਦਾ ਤੁਹਾਡੇ ਤੋਂ ਡਰੇ, ਤੁਸੀਂ ਨੀ ਡਰਨਾ, ਠੀਕ ਹੈ ਕਿ ਨਹੀਂ? ਹੋਰ ਕੱਲ ਨੂੰ ਮੈਨੂੰ ਹੋਰ ਕੱਲ ਨੂੰ ਏਦਾਂ ਨਾ ਹੋਵੇ ਮੈਨੂੰ ਫੋਨ ਲਾ ਗਿਆ ਤੂੰ ਕੀ ਸਿਖਾਉਣ ਡਿਆ ਓਏ। ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ ਰਾਵਜੋਤ ਜੀ, ਥੈਂਕ ਯੂ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਤਾਂ ਫਿਰ ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਔਰ ਨੰਬਰ ਡਾਇਲ ਕਰਨਾ ਤੁਸੀਂ 2342174 ਔਰ ਇਹ ਨੰਬਰ ਡਾਇਲ ਕਰਕੇ ਅਤੇ ਫਿਰ ਮੌਜ ਮਸਤੀ ਹੋਏਗੀ, ਗੱਲਾਂ ਬਾਤਾਂ, ਔਰ ਦੇਖਦੇ ਹਾਂ ਕਿੰਨੇ ਕੁ ਟੈਲੈਂਟਡ ਹੋ ਤੁਸੀਂ। ਹਾਲੇ ਤੱਕ ਮੈਨੂੰ ਕੋਈ ਇੰਨਾ ਟੈਲੈਂਟਡ ਬੰਦਾ ਲੱਭਾ ਨਹੀਂ ਜਿਹਦੇ ਅੰਦਰ ਇੰਨੀ ਗੱਲਬਾਤ ਹੋਵੇ ਔਰ ਸਹੀ ਤਰੀਕੇ ਦੇ ਨਾਲ ਮੇਰੇ ਸਵਾਲਾਂ ਦੇ ਜਵਾਬ ਦੇ ਪਾਏ ਔਰ ਮੌਜ ਮਸਤੀ ਦੇ ਵਿੱਚ ਆਪਣਾ ਯੋਗਦਾਨ ਪਾ ਪਾਏ। ਨਾ ਨਾ ਨਾ, ਉਹ ਗੱਲ ਬਣੀ ਨਹੀਂ, ਪਰ ਆ ਗਾਣਾ ਜ਼ਰੂਰ ਗੱਲ ਬਣਾਏਗਾ।

0: ਹਾਂ ਜੀ, ਕਿਤੇ ਤੁਹਾਡੀ ਰਾਮ ਦੁਲਾਰੀ ਵੀ ਮਾਈਕੇ ਤਾਂ ਨਹੀਂ ਗਈ? 102.7 FM ਰੇਨਬੋ ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਮਸਤੀ ਜੰਕਸ਼ਨ, ਔਰ ਇੱਕ ਕਾਲਰ ਮੇਰੇ ਨਾਲ ਜੁੜੇ ਨੇ। ਹੈਲੋ,
1: ਹਾਂਜੀ ਹਾਂਜੀ, ਵਿਜੇ ਕੁਮਾਰ ਜੀ।
0: ਕੌਣ ਗੱਲ ਕਰ ਰਿਹਾ ਜੀ?
1: ਵਿਜੇ ਕੁਮਾਰ ਗੱਲ ਕਰ ਰਿਹਾ ਜੀ, ਜਲੰਧਰ ਤੋਂ।
0: ਵਿਜੇ ਕੁਮਾਰ ਜੀ, ਢਿੱਲੀ ਜੀ ਆਵਾਜ਼ ਚ ਕਿਉਂ ਗੱਲ ਕਰ ਰਹੇ ਹੋ? ਟਾਸਕ ਦਿੰਦੇ ਆਏ ਕਿ ਤੁਹਾਡਾ ਪਹਿਲੀ ਵਾਰੀ ਨੰਬਰ ਲੱਗਿਆ, ਹੱਸ ਕੇ ਵਿਖਾਓ ਜਰਾ, ਖੁੱਲ ਕੇ ਢੇਡੋਂ ਹੱਸੋ ਜਰਾ।
1: ਬਹੁਤ ਖੁਸ਼ੀ ਹੋਈ
0: ਮਹਾਰਾਜ, ਗੱਲਾਂ ਕਰਨ ਲਈ ਨੀ ਕਿਹਾ, ਹੱਸ ਕੇ ਵਿਖਾਓ ਜਰਾ ਕਿੰਨਾ ਕੁ ਲੰਮਾ। ਹੈਲੋ ਵਿਜੇ ਕੁਮਾਰ ਜੀ, ਮੇਰੀ ਗੱਲ ਵੀ ਨੀ ਸੁਣਨ ਡੇ। ਉਹ ਵਿਜੇ ਕੁਮਾਰ ਜੀ, ਮੈਂ ਕਹਿਣ ਡਿਆ ਢਿੱਡੋ ਹੱਸ ਕੇ ਵਿਖਾਓ ਜਰਾ, ਏਦਾਂ ਕਾਪੀ ਕਰੋ ਮੈਨੂੰ। ਥੈਂਕ ਯੂ ਸੋ ਮਚ ਵਿਜੇ ਕੁਮਾਰ ਜੀ। ਲੱਡੂ ਲਿਆ ਕੇ ਜਰਾ ਫਿਰ ਪਰਿਵਾਰ ਚ ਵੰਡੋ, ਅੱਜ ਤੁਹਾਡਾ ਫੋਨ ਲੱਗਾ। ਮੇਰੇ ਤੱਕ ਪਹੁੰਚਣ ਦੇ ਲਈ, ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਕਾਲ ਲੱਗੇ, ਔਰ 2342174 ਨੰਬਰ ਡਾਇਲ ਕਰਨਾ ਪੈਣਾ ਉਹਦੇ ਲਈ। 0181 ਲਾਓ, 2342174 ਡਾਇਲ ਕਰੋ ਅਤੇ ਫਿਰ ਮੇਰੇ ਤੱਕ ਤੁਸੀਂ ਪਹੁੰਚ ਜਾਓਗੇ ਔਰ ਮੇਰੇ ਨਾਲ ਮਸਤੀ ਭਰਿਆ ਇਹ ਮਾਹੌਲ, ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਇੰਜੋਏ ਕਰ ਪਾਓਗੇ। ਔਰ ਚਲੋ ਫਿਰ ਇੱਕ ਹੋਰ ਟਰੈਕ ਤੁਹਾਡੇ ਲਈ ਭੇਜ ਰਿਹਾ ਮੈਂ। ਆ ਕੀ ਕਹਿ ਰਿਹਾ, ਆ ਧਿਆਨ ਨਾਲ ਸੁਣਿਓ ਜਰਾ, ਤੁਹਾਡੇ ਮਤਲਬ ਦੀ ਗੱਲ ਕਹਿ ਰਿਹਾ ਜੀ ਇਹ ਗਾਣਾ। ਅੱਜ ਕੱਲ੍ਹ ਵੈਸੇ ਵੀ ਇੰਨੀ ਗਰਮੀ ਪੈਣ ਡੀ ਹੈ ਅਤੇ ਠੰਡੇ ਠੰਡੇ ਪਾਣੀ ਨਾਲ ਨਹਾਉਣਾ ਹੀ ਚਾਹੀਦਾ ਬੰਦੇ ਨੂੰ।

0: छोड़ो ये गीत।
1: ਨਾ ਜੀ ਨਾ, ਤਾਂ ਤੇ ਆਪਾਂ ਲਾਉਣੀ ਲਾਉਣੀ, ਕਿਉਂਕਿ ਅਸੀਂ ਵੀ ਮਾੜਾ ਮੋਟਾ ਗਾ ਲੈਂਦੇ ਹਾਂ। ਓਹੋ ਹਾ ਹਾ 107 FM ਰੇਨਬੋ 'ਤੇ ਇਸ ਵੇਲੇ ਤੁਸੀਂ ਆਵਾਜ਼ ਸੁਣ ਰਹੇ ਹੋ ਹਰੀਸ਼ ਦੀ, ਔਰ ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ। ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਔਰ ਸਿਰਫ ਅਤੇ ਸਿਰਫ ਮਸਤੀ ਹੋ ਰਹੀ ਹੈ, ਔਰ ਇੱਕ ਲਿਸਨਰ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਵੀ ਮਸਤੀ ਹੋਏਗੀ ਖੂਬ ਸਾਰੀ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ
2: ਅਕਾਲ।
1: ਬੜਾ ਤਿੱਖਾ, ਬੜਾ ਕਾਲਾ ਲੱਗਣ ਡਿਆ ਬੰਦਾ ਮੈਨੂੰ ਇਹ। ਆਹ ਹਾ ਹਾ, ਕੀ ਗੱਲ?
2: ਮਹਾਰਾਜ
1: ਕੀ ਗੱਲਾਂ ਕਰਨ ਡੇ? ਘਰ ਵਾਲੀ ਦੀਆਂ ਗੱਲਾਂ, ਇੱਥੇ ਮੈਂ ਇੱਥੇ ਸਟੂਡੀਓ ਦੇ ਵਿੱਚ ਬੈਠਾ, ਤੁਸੀਂ ਆਪਣੇ ਘਰ ਵਾਲੀ ਦੇ ਕੋਲ ਬੈਠੇ ਲੱਗਣ ਡੇ ਮੈਨੂੰ? ਹੈ ਮੈਨੂੰ ਲੱਗਣ ਡਿਆ ਵੇ, ਮੈਨੂੰ ਲੱਗਣ ਡਿਆ ਵੇ ਤੁਹਾਡੀ ਗੱਲਾਂ ਤੋਂ ਲੱਗਣ ਡਿਆ, ਇੰਨੀ ਕਾਲ ਪਾਈ ਹੈ ਯਾਰ, ਕਿਤੇ ਜਾਣਾ ਬੱਸ ਫੜਨੀ ਹੈ। ਤੁਹਾਡੀ ਟ੍ਰੇਨ ਲੱਗਣ ਡੀ ਸਵੇਰ? ਮੈਨੂੰ ਲੱਗਣ ਡਿਆ ਕਿ ਤੁਹਾਡੀ ਸਵੇਰ ਹੁਣੇ ਹੋ ਚੱਲੀ ਹੈ, ਜਿਵੇਂ 5 ਮਿੰਟ ਬਾਅਦ ਤੁਹਾਡੀ ਸਵੇਰ ਹੋਣੀ, ਤੁਸੀਂ ਡੱਬਾ ਪੈਕ ਕਰਨਾ ਕੰਮ ਚੱਲ ਜਾਣਾ।
2: ਰੋਟੀ
1: ਖਾ ਕੇ ਰੇੜੂਆ ਛੱਡ ਕੇ ਸੁਣ ਜਾਣਾ, ਚੱਲ ਜਾਣਾ ਹੁਣ ਤਾਂ। ਓਏ ਹੋਏ, ਰੋਟੀ ਖਾ ਕੇ ਰੇੜੂਆ ਕੌਣ ਕੌਣ ਕੌਣ ਆਉਣਾ?
2: ਹੈ ਉਹ ਭੇਜਦਾ ਨਾ, ਮੈਂ ਘਰ ਬੋਲਦੇ ਇਦਾਂ ਆ
1: ਫੇਰੇ ਚਾਰ ਹੀ? ਕਿੰਨੇ ਫੇਰੇ ਲਏ ਆ?
2: ਕਿਤੇ
1: ਇੱਥੇ ਕੰਮ ਸਲੋ ਕਿਉਂ ਹੋ ਗਿਆ ਹੁਣ? ਗੱਲਬਾਤ ਹੈਗੀ ਹੈ, ਵਾਈਫ ਦਾ ਨਾਮ ਲੈਣ ਲੱਗਿਆ ਭਲੇ ਭਲੇ ਸਲੋ ਹੋ ਜਾਂਦੇ। ਮਹਾਰਾਜ ਤੁਸੀਂ ਤਾਂ ਫਿਰ ਕਿਹੜੇ ਖੇਤ ਦੀ ਮੂਲੀ ਹੋ, ਇੰਨੀ ਫਾਸਟ ਬੋਲਣ ਡੇ ਤੁਸੀਂ? ਦੇਖਿਆ ਫਿਰ ਵੱਡੇ ਵੱਡਿਆਂ ਨੂੰ ਆਪਾਂ ਚੱਕਰਾਂ ਦੇ ਵਿੱਚ ਪਾ ਦਈਦਾ, ਸਪੀਡ ਸਲੋ ਕਰਾਤੀ ਕਿ ਨਹੀਂ? ਫਿਰ ਰਖਾਤਾ ਨਾ ਬ੍ਰੇਕ ਤੇ ਪੈਰ ਮਹਾਰਾਜ। ਨਾ ਨਾ ਨਾ, ਮੈਂ ਨੀ ਘਬਰਾਇਆ, ਮੈਂ ਨੀ ਘਬਰਿਆ, ਘਾਬਰੇ ਤੁਸੀਂ ਲੱਗਣ ਡੇ ਮੈਨੂੰ।

0: ਹੈ ਕਿ ਨਹੀਂ? ਆ ਫਿਰ ਐਦਾਂ ਕਰੋ, ਐਦਾਂ ਕਰੋ,
1: ਘਬਰਾਈ ਜਾਂਦਾ ਹੁੰਦਾ ਬੰਦਾ ਜਦੋਂ ਰੇਡੀਓ ਤੇ ਫੋਨ ਕਰਦਾ ਆ ਨਾ, ਉਹ ਬੰਦਾ ਘਬਰਾਈ ਜਾਂਦਾ ਹੁੰਦਾ।
0: ਘਬਰਾਣਾ ਨਹੀਂ ਹੈਗਾ ਤੁਸੀਂ ਮੈਨੂੰ, ਇੱਕ ਇੱਕ ਤੁਹਾਡੇ ਲਈ ਇੱਕ ਐਦਾਂ ਕਰੋ, ਸਬਜ਼ੀਆਂ ਦੇ ਨਾਂ ਆਉਂਦੇ, ਸਬਜ਼ੀਆਂ ਦੇ ਨਾਂ,
1: ਸਬਜ਼ੀਆਂ ਦੇ ਨਾਂ
0: ਇਹ ਆਲੂ ਗੋਭੀ। ਹਾਂ, ਸਿਰਫ ਆਲੂ ਗੋਭੀ ਜਿੰਦੀ ਦਿਖਾਦੀ, ਹੋਰ ਕੋਈ ਸਬਜ਼ੀ ਖਾਧੀ ਨੀ?
1: ਮਟਰ ਪਨੀਰ,
0: ਮਟਰ ਪਨੀਰ ਵੀ, ਮਟਰ ਪਨੀਰ, ਮਟਰ ਪਨੀਰ
1: ਇੱਕ ਵਾਰੀ ਖਾਧਾ ਸੀਗਾ ਆਪਣੇ
0: ਮਟਰ ਪਨੀਰ ਨੀ ਬਣਾਇਆ ਭਾਬੀ ਜੀ, ਮਟਰ ਪਨੀਰ ਬਣਾ ਕੇ ਖੁਆ ਵਿਚਾਰੇ ਨੂੰ। ਤੈਨੂੰ ਜ਼ਿੰਦਗੀ ਦੇ ਵਿੱਚ ਰੱਬ ਨੇ ਤੈਨੂੰ ਐਸੀ ਕਾਲ ਪਾ ਕੇ ਭੇਜਿਆ, ਐਸੀ ਕਾਲ ਪਾ ਕੇ ਭੇਜਿਆ।
2: ਬਸ ਏਦਾਂ ਹੀ ਆ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
2: ਬਾਜੀ
0: ਮੇਰੇ ਸਾਹਮਣੇ ਧਰਮ ਨਾਲ ਦਿਲ ਜਿੱਤ ਲਿਆ ਜੇ।
2: ਬਸ ਕਹਿੰਦੇ ਨਾ ਰਿਸ਼ਵ ਨਾ, ਜਦੋਂ ਹੁਣੇ ਮੈਂ ਤੁਹਾਡੇ ਨਾਲ ਆਫਲਾਈਨ ਵੀ ਗੱਲ ਕਰ ਰਿਹਾ ਸੀਗਾ, ਇੱਥੋਂ ਨਾ ਵਿਜੇ ਕੁਮਾਰ ਜੀ ਆਏ ਸੀ ਨਾ ਜਦੋਂ ਮੇਰੇ ਤੋਂ ਪਹਿਲਾਂ ਕਾਲ ਲੱਗੀ ਸੀਗੀ, ਕਿੰਨੇ ਖੁਸ਼ ਸੀਗੇ ਉਹ। ਔਰ ਉਹਨਾਂ ਦੀ ਜਿਹੜੀ ਖੁਸ਼ੀ ਹੈ ਨਾ, ਇੱਕ ਮੈਂ ਕਹਿੰਦਾ ਵੀ ਵਾਹ ਕਮਾਲ ਸੀ। ਔਰ ਔਰ ਕਹਿੰਦੇ ਨਾ ਆਪਣੀ ਆਵਾਜ਼ ਨੂੰ ਸੁਣਨਾ ਔਰ ਸਾਰਿਆਂ ਨੂੰ ਸੁਣਾਉਣਾ, ਕਿੰਨੀ ਇੱਕ ਉਹ ਕਿੰਨੇ ਆਪਣੇ ਆਪ ਨੂੰ ਬਹੁਤ ਇੱਕ ਉਹਦੀ ਉਹਨਾਂ ਦੀ ਉਹ ਕਹਿੰਦੇ ਮੈਂ ਬਹੁਤ ਇੱਕ ਤਰੱਕੀ ਕਰ ਲਈ ਆ।
0: ਬਿਲਕੁਲ ਜੀ, ਬਿਲਕੁਲ। ਔਰ
2: ਇੱਕ ਬਹੁਤ ਬਹੁਤ ਤਰੱਕੀ ਹੁੰਦੀ ਹੈ ਆਪਣੇ ਆਪ ਨੂੰ, ਬੰਦੇ ਨੂੰ ਅਚੀਵ ਕਰਨਾ, ਅਚੀਵਮੈਂਟ ਹਾਸਲ ਕਰਨੀ ਬਹੁਤ ਵੱਡੀ।
0: ਬਿਲਕੁਲ ਬਿਲਕੁਲ, ਥੈਂਕ ਯੂ ਮਿੰਟੋ ਜੀ ਕਾਲ ਕਰਨ ਦੇ ਲਈ। ਔਰ
2: ਔਰ ਹਰੀ ਸਾਹਿਬ, ਮੈਂ ਤੁਹਾਡੀ ਤਾਰੀਫਾਂ ਕਰ ਲਵਾਂ ਥੋੜੀ ਜਿਹੀ?
0: ਹਾਂਜੀ ਹਾਂਜੀ,
2: ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ, ਹਮੇਸ਼ਾ ਖੁਸ਼ ਰਹੋ ਆਪਣੇ ਪਰਿਵਾਰ ਦੇ ਵਿੱਚ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ, ਔਰ ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ।
2: ਮਿਹਰਬਾਨੀ ਮਹਾਰਾਜ, ਮਿਹਰਬਾਨੀ।
0: ਔਰ ਜੇਕਰ ਤੁਸੀਂ ਵੀ ਛੇਤੀ ਮੇਰੇ ਤੱਕ ਪਹੁੰਚ ਰਹੇ ਹੋ ਔਰ ਛੇਤੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਛੇਤੀ 23:43 ਮੁੰਡਾ ਲਾਇਲ ਕਰ ਲਓ। ਨਹੀਂ ਨਹੀਂ, ਇੰਨੀ ਕਾਹਲੀ ਨਹੀਂ, ਇੰਨੀ ਕਾਹਲ ਨਹੀਂ ਸਾਨੂੰ ਭਾਈ, ਕਿਉਂਕਿ ਅਸੀਂ ਆਰਾਮ ਦੇ ਨਾਲ ਪ੍ਰੋਗਰਾਮ ਕਰ ਰਹੇ ਹਾਂ ਔਰ ਤੁਹਾਡੇ ਤੱਕ ਮੇਰੀ ਇਕੱਲੀ ਇਕੱਲੀ ਗੱਲ ਪਹੁੰਚਣੀ ਚਾਹੀਦੀ ਹੈ। 23:43 ਨੰਬਰ, ਇਹ ਨੰਬਰ ਹੈ ਜੀ ਸਾਡਾ, ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਔਰ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਇਸ ਪ੍ਰੋਗਰਾਮ ਨੂੰ 4 ਚੰਨ ਲਾਵਾਂਗੇ ਮਸਤੀ ਦੇ। ਆ ਜਾਓ ਇਹ ਫਿਰ ਇਹ ਟਰੈਕ ਇੰਜੋਏ ਕਰਦੇ ਹਾਂ ਜੋ ਤੁਹਾਨੂੰ ਮਹਾਰਾਜ ਬੇਜ਼ਬਾਨ ਕਰ ਦੇਵੇਗਾ। ਨਾ ਨਾ ਨਾ ਨਾ ਮਹਾਰਾਜ, ਮਸਤੀ ਦਾ।

0: ਦੇ ਨਾਲ। ਹੈਲੋ
1: ਹੈਲੋ ਮਾੜੀ ਨਾਮ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਜੀ?
1: ਮਾਸਟਰ ਮੋਹਨ ਲਾਲ ਜਲੰਧਰ ਬੂਟਾ ਮਣੀ ਜਾਂਦੇ ਜੀ।
0: ਮਾਸਟਰ ਮੋਹਨ ਲਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ।
1: ਵੈਲਕਮ ਤੁਹਾਡਾ ਬੂਟਾ ਮਣੀ ਜੀ, ਮਾਰੇ ਬਹੁਤ ਸਵਾਗਤ ਹੈ।
0: ਓ ਮੈਂ ਆ ਗਿਆ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਮੈਂ ਹਾਂਜੀ ਹਾਂਜੀ ਹਾਂਜੀ ਮਹਾਰਾਜ, ਹਾਂ ਸ਼ੌਂਕੀ ਜੀ।
1: ਹਾਂਜੀ ਹਾਂਜੀ,
0: ਕੀ ਸ਼ੌਂਕ ਪਾਲੇ ਜੀ ਫਿਰ?
1: ਜੀ ਰੇਡੀਓ ਪਹਿਲਾਂ ਮੇਰੀ ਜਾਨ ਜਿੰਦ ਜਾਨ ਰੇਡੀਓ ਫਿਰ।
0: ਅੱਛਾ ਜੀ, ਅੱਛਾ ਜੀ, ਫਿਰ ਇੱਦਾਂ ਕਰੋ, ਇੱਦਾਂ ਕਰੋ ਫਿਰ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਤੁਹਾਨੂੰ ਸਵਾਲ ਪੁੱਛਣਾ ਪਰ ਤੁਸੀਂ ਮੈਨੂੰ ਜਵਾਬ ਨਹੀਂ ਦੇਣਾ। ਹਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਪਰ ਤੁਸੀਂ ਜਵਾਬ ਨਹੀਂ ਦੇਣਾ। ਹਾਂ ਗੱਲ ਕਿਵੇਂ ਅੱਗੇ ਵਧਾਉਣੀ ਹੈ ਤੁਸੀਂ ਦੇਖਣਾ ਵਾ।
1: ਅੱਛਾ ਜੀ,
0: ਸ਼ੌਂਕੀ ਜੀ ਕੀ ਕਰਦੇ ਹੋ ਫਿਰ ਤੁਸੀਂ? ਫਿਰ ਜਵਾਬ ਥੋੜੀ ਦੇਣਾ ਤੁਸੀਂ, ਜਵਾਬ ਦੇ ਜਾਣ ਦੇ ਮੇਰੀ ਗੱਲ ਦਾ, ਇਹੀ ਤਾਂ ਗੇਮ ਸੀ, ਤੁਸੀਂ ਹਾਰ ਗਏ ਸ਼ੌਂਕੀ ਸਾਹਿਬ। ਔਰ ਜੇਕਰ ਤੁਸੀਂ ਵੀ ਮੇਰੇ ਤੱਕ ਪਹੁੰਚਣਾ ਚਾਹੁੰਦੇ ਹੋ, ਮੇਰੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੇ ਹੋ, ਤਾਂ ਫਿਰ ਛੇਤੀ ਛੇਤੀ ਇਸ ਮਸਤੀ ਜੰਕਸ਼ਨ ਦੇ ਵਿੱਚ ਤੁਸੀਂ ਸ਼ਿਰਕਤ ਕਰੋ ਔਰ 2342-174 ਨੰਬਰ ਡਾਇਲ ਕਰੋ, 0181 ਲਾਓ, 2342174, 2342-174 ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਮੌਜ ਮਸਤੀ ਦੇ ਵਿੱਚ ਚਾਰ ਚੰਦ ਲੱਗਣਗੇ ਜ਼ਰੂਰ ਜ਼ਰੂਰ। ਔਰ ਖਾਮੋਸ਼, ਤੁਸੀਂ ਖਾਮੋਸ਼ ਨਹੀਂ ਹੋਣਾ, ਤੁਸੀਂ ਜਲਦੀ ਜਲਦੀ ਮੇਰੇ ਤੱਕ ਪਹੁੰਚਣਾ ਹੈ ਔਰ ਨੰਬਰ 2342-174 ਨੰਬਰ ਇਹ ਡਾਇਲ ਕਰੋ ਤਾਂ ਮੇਰੇ ਤੱਕ ਛੇਤੀ ਛੇਤੀ ਪਹੁੰਚੋ। ਆ ਡਾਂਸ ਦਾ ਪ੍ਰੋਗਰਾਮ, ਆ ਗਾਣਾ ਤੁਹਾਡੇ ਤੱਕ ਪਹੁੰਚ ਰਿਹਾ, ਕੀ ਕਹਿ ਰਿਹਾ?

0: ਬਲਵਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ।
1: ਥੋੜਾ ਬਹੁਤ ਬਹੁਤ ਧੰਨਵਾਦ ਜੀ।
0: ਆਏ ਹਾਏ ਕਿਆ ਬਾਤ ਹੈ ਬਲਵਿੰਦਰ ਜੀ, ਫਿਰ ਏਦਾਂ ਕਰੋ ਏਦਾਂ ਕਰੋ, ਤੁਸੀਂ ਆਪਣੀ ਵਾਈਫ ਨੂੰ ਜਾਣਦੇ ਹੋ ਤੁਸੀਂ?
1: ਹੈ ਜੀ,
0: ਆਪਣੀ ਵਾਈਫ ਨੂੰ ਜਾਣਦੇ ਹੋ ਤੁਸੀਂ?
1: ਵਾਈਫ ਨੂੰ?
0: ਹਾਂ
1: ਕਿ ਵਾਈਫ ਨੂੰ?
0: ਵਾਈਫ ਨੂੰ
1: ਹਾਂਜੀ, ਉਹ ਵਿਚਾਰੀ ਐਕਸਪਾਇਰ ਹੋ ਗਈ ਸਰ, ਪਲੀਜ਼।
0: ਓਹੋ, ਸੌਰੀ ਸੌਰੀ ਜੀ। ਔਰ ਮਤਲਬ ਵਧੀਆ ਲੱਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੇ ਖੁੱਲ੍ਹ ਦਿਲ ਇਨਸਾਨ ਹੋ, ਔਰ ਆ ਜਿਵੇਂ ਤੁਸੀਂ ਆ ਮੈਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਮੈਨੂੰ ਵਧੀਆ ਲੱਗਾ। ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਆਪਣੇ ਮਾਤਾ ਜੀ ਜਿਵੇਂ ਸਾਡੀਆਂ ਮਦਰ ਸਾਨੂੰ ਡਾਂਟਦੀਆਂ ਸੀ, ਡਾਂਟ ਤੁਸੀਂ ਡਾਂਟ ਖਾਧੀ?
1: ਨਹੀਂ ਜੀ, ਥੋੜੀ ਬਹੁਤ ਖਾਧੀ।
0: ਉਹ ਯਾਰ ਤੁਸੀਂ ਆਪਣੀ ਮੰਮੀ ਵਾਂਗ ਬੋਲ ਕੇ ਦਿਖਾਓ ਸਾਨੂੰ, ਕਿਵੇਂ ਕਿਵੇਂ ਡਾਂਟ ਕਿਵੇਂ ਬੋਲਦੀ ਸੀ ਮਾਤਾ ਜੀ ਤੁਹਾਡੇ?
1: ਉਹ ਕੁੰਜਾ ਕਿੱਥੇ ਜਾਣਾ ਹੋ ਰਿਹਾ ਤੂੰ?
0: ਹਾਂ ਹੋਰ
1: ਹੋਰ ਕੀ ਕਹਿਣਾ ਜੀ।
0: ਹਾਏ ਹਾਏ, ਬੜੇ ਬੜੇ ਸ਼ਰਮਾਕਲ ਇਨਸਾਨ ਹੋ ਤੁਸੀਂ, ਤੇ ਬੜੇ ਸ਼ਰਮੀਲੇ ਹੋ ਤੁਸੀਂ, ਤੇ ਬੜੇ ਸ਼ਰਮੀਲੇ ਹੋ ਮਹਾਰਾਜ। ਹੱਸ ਕੇ ਵਿਖਾ ਦਿਓ ਫਿਰ,
1: ਚਲੋ
0: ਤੁਸੀਂ ਫੋਨ ਤੇ ਏਦਾਂ ਏਦਾਂ ਗੱਲਾਂ ਕਰਨ ਡੇ ਜਿਵੇਂ ਤੁਹਾਡੇ ਨਾਲ ਕੋਈ ਕੁੜੀ ਗੱਲ ਕਰਨ ਡਈ ਹੈ। ਫੋਨ ਤੇ ਫੋਨ ਤੇ ਤੁਸੀਂ ਸ਼ਰਮਾਈ ਜਾਣ ਡੇ ਹੋ। ਮੈਂ ਹਰੀਸ਼ ਗੱਲ ਕਰ ਰਿਹਾ, 102.7 FM ਰੇਨਬੋ ਤੋਂ ਹਰੀਸ਼ ਗੱਲ ਕਰ ਰਿਹਾ। ਹੀਰੋਇਨ ਨੀ ਬੋਲ ਰਹੀ ਮੈਂ, ਕੋਈ ਹੀਰੋਇਨ ਨੀ ਬੋਲ ਰਹੀ ਬਲਵਿੰਦਰ ਜੀ।
1: ਹਾਂਜੀ ਹਾਂਜੀ,
0: ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਸਾਨੂੰ।
1: ਓਕੇ ਜੀ।
0: ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਤੱਕ ਪਹੁੰਚਣਾ ਤਾਂ ਛੇਤੀ ਛੇਤੀ ਨੰਬਰ ਡਾਇਲ ਕਰੋ 2342174, ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ, ਤੇ ਫਿਰ ਗੱਲਾਂ ਬਾਤਾਂ ਮਹਾਰਾਜ ਸਿੱਧੀਆਂ ਹੀ ਹੋਣੀਆਂ, ਜਿਵੇਂ ਆਹ ਗਾਣਾ ਕੁਝ ਕਹਿ ਰਿਹਾ ਸਿੱਧਾ ਹੀ।
2: ओरिजिनल प्लान था कि लता के साथ डुएट होगा, तो लता उन दिनों में शायद बाहर गई हुई थी, क्या कुछ प्रॉब्लम था, तो किशोर सजेस्ट दादा मैं अगर दोनों वॉइस में खुद गा लूँ, फीमेल और मेल, तो मैं सोचा जोक कर रहा है, नहीं आपको मैं गा के सुनाता हूँ, आप सुनिए। एंड एक्चुअली ही डिड ए वंडरफुल थिंग, इमीडिएटली ही मेड इन टू फीमेल वॉइस एंड इमीडिएटली जंप बैक टू

0: ਤੇ ਚੜਿਆ।
1: ਤੁਹਾਨੂੰ ਵੀ ਚੜ ਗਿਆ, ਮੈਨੂੰ ਪਤਾ ਕਿ ਤੁਹਾਨੂੰ ਭੂਤ ਚੜਿਆ। ਇਸ ਵੇਲੇ ਕਿ ਫਟਾਫਟ ਨੰਬਰ ਡਾਇਲ ਕਰੀਏ ਔਰ ਗੱਲਬਾਤ ਕਰੀਏ FM ਰੇਨਬੋ ਤੇ ਹਰੀਸ਼ ਦੇ ਨਾਲ 243-174 ਨੰਬਰ ਡਾਇਲ ਕਰਕੇ। ਇੱਕ ਕਾਲਰ ਮੇਰੇ ਤੱਕ ਪਹੁੰਚ ਗਏ ਨੇ ਨੰਬਰ ਡਾਇਲ ਕਰਕੇ। ਹੈਲੋ
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਹਰੀਸ਼ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
2: ਬਲਵਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ।

0: ओ गुजरिया
1: ओ सावरिया। 101.7 FM रेनबो ते हरीश दी आवाज तुहाडे तक पहुंच रही है और इस वेले प्रोग्राम तुसी मेरे नाल इंजॉय कर रहे हो जी, मस्ती जंक्शन। और मस्ती जंक्शन प्रोग्राम दे विच तुहाडे कॉल्स दी वेट मैं कर रहा और ये वेट पूरी हो रही है एक होर कॉल दे नाल। लिसनर मेरे तक पहुंचे ने। हेलो
2: हेलो
1: हेलो, कौन गल कर रहे हो जी? नमस्कार। हेलो महाराज, हेलो करके किथे गुआच गए हो? तुहाडी मैं गल। हाँ जी महाराज।
2: हाँ जी हरीश सर।
1: हाँ जी हाँ जी, हरीश गल कर रहे हैं जी, तुसी कौन गल कर रहे हो? राकेश गल कर रहे हो?
2: हाँ जी हाँ जी।
1: कितों?
2: जलंधर से।
1: जलंधर तो कितों गल कर रहे हो?
2: अपने जी प्रीतम नगर।
1: हाँ जी
2: प्रीतम नगर।
1: प्रीतम नगर तो गल कर रहे हो तुसी? और हाँ जी, और प्रीतम जी, फिर प्रीतम नगर तो राकेश जी, देखो देखो कैसे प्रीत ऐसी चीज है कि जिथे प्रीत आ जाती उथे बंदा गड़बड़ा जाता है कि नहीं? और फिर मेनू मेरे सवाल का जवाब दोगे? एक सौखा जे पाइए। हाँ फिर ऐदा करो, एक खबर सुनाओ हसदे हसदे, गंभीर जी खबर। ऐदा तुहानू खबर मैं दिना, खबर यह है कि तुहाडे घर दे नाल एक घर दे विच हो गई है चोरी, इहनू तुसीं हस हस के सुनाना। ਉਹ ਪਤਾ ਕੀ ਹੋਇਆ ਅੱਜ ਇੱਥੇ ਸਾਡੇ ਨਾਲ ਦੇ ਘਰ ਦੇ ਵਿੱਚ, ਏਦਾਂ ਕਰਕੇ ਸੁਣਾਉਣੀ ਹੈ, ਸੁਣਾਓ ਜਰਾ। ਉਹ ਮਹਾਰਾਜ
2: ਨਾਲ ਦੇ ਘਰ ਵਿੱਚ ਇੱਕ ਚੋਰੀ ਹੋ ਗਈ।
1: ਅੱਛਾ ਫਿਰ
2: ਉਹ ਫੋਨ ਨੂੰ ਫਾੜ ਕੇ ਫਾੜ ਕੇ ਘਰ ਖੱਕ ਜਾਈਏ ਸੀ, ਉਹ ਲੱਗ ਗਿਆ ਜੀ। ਹਾਂਜੀ
1: ਆਹਾਂ, ਫਿਰ ਅੱਗੇ
2: ਇਹ ਜੀ ਫਿਰ ਬਸ ਉਹ ਨਿਕਲ ਗਿਆ ਜੀ, ਫਿਰ ਬਾਕੀ
1: ਉਸ ਤੋਂ ਬਾਅਦ ਵੀ ਹੱਸ ਹੱਸ ਕੇ ਸੁਣਾਉਣੀ, ਪਰ ਫਿਰ ਕਾਫੀ ਹੱਦ ਤੱਕ ਤੁਸੀਂ ਕਾਮਯਾਬ ਹੋ ਗਏ ਹੋ ਇਹ ਖਬਰ ਸੁਣਾਉਣ ਦੇ ਵਿੱਚ। ਇੱਦਾਂ ਇੱਦਾਂ ਧੰਨਵਾਦ ਜੀ ਧੰਨਵਾਦ, ਇੱਦਾਂ ਖਬਰ ਸੁਣਾਓਗੇ ਤਾਂ ਤੁਹਾਡੀ ਖਬਰ ਕਿਸੇ ਨੇ ਸੁਣਨੀ ਨਹੀਂ ਹੈਗੀ, ਪਰ ਇੰਨੀ ਗੱਲ ਹੈ ਕਿ ਮੈਂ ਤੁਹਾਡੀ ਖਬਰ ਸੁਣੀ ਹੈ ਔਰ ਬਾਕੀ ਲਿਸਨਰਸ ਨੇ ਵੀ ਸੁਣੀ ਹੈ। ਔਰ ਜੇਕਰ ਤੁਸੀਂ ਵੀ ਇਹ ਖਬਰ ਮੇਰੇ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਛੇਤੀ ਛੇਤੀ ਕਰੋ, ਕਿਉਂਕਿ ਇਸ ਵੇਲੇ 8:51 ਤੇ 47 ਸੈਕਿੰਡ ਹੋ ਚੁੱਕੇ ਨੇ FM ਘੜੀ ਤੇ ਔਰ ਮੈਨੂੰ ਤੁਹਾਡਾ ਇੰਤਜ਼ਾਰ ਹੈ ਮਹਾਰਾਜ, ਤੁਸੀਂ ਕਿੱਥੇ ਹੋ? ਕਹਾਂ ਹੋ ਤੁਮ, ਚਲੇ ਆਓ ਚਲੇ ਆਓ ਚਲੇ ਆਓ। 2342-174 ਨੰਬਰ ਡਾਇਲ ਕਰਨਾ, 0181 ਲਾਉਣਾ ਅਤੇ ਤੁਸੀਂ ਫਿਰ ਚਲੇ ਆਉਣਾ ਇੱਥੇ ਕਿੱਥੇ 101.7 FM ਰੇਨਬੋ 'ਤੇ ਜਿੱਥੇ ਸ਼ੋਅ ਚੱਲ ਰਿਹਾ ਤੁਹਾਡਾ ਫੇਵਰੇਟ ਵਾਲਾ ਮਸਤੀ ਜੰਕਸ਼ਨ ਜੰਕਸ਼ਨ ਜੰਕਸ਼ਨ ਜੰਕਸ਼ਨ ਜੰਕਸ਼ਨ।

0: 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਮੇਰੇ ਤੱਕ ਪਹੁੰਚਣ ਦੇ ਲਈ ਤੁਹਾਨੂੰ ਨੰਬਰ ਡਾਇਲ ਕਰਨਾ ਪੈਣਾ ਕਿਉਂਕਿ ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ ਔਰ ਇਸ ਪ੍ਰੋਗਰਾਮ ਦੇ ਵਿੱਚ ਚਾਰ ਜਨ ਤੁਹਾਡੇ ਨਾਲ ਹੀ ਲੱਗਦੇ ਨੇ ਮਹਾਰਾਜ ਤੁਹਾਡੀਆਂ ਕਾਲਸ ਦੇ ਨਾਲ 2342-174 ਸਾਡਾ ਨੰਬਰ ਹੈ ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜਿਵੇਂ ਇੱਕ ਕਾਲਰ ਮੇਰੇ ਤੱਕ ਪਹੁੰਚੇ ਨੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਹੈਲੋ
1: ਹੈਲੋ ਸਰ ਜੀ ਨਮਸਕਾਰ ਜੀ
0: ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਜੀ
1: ਸਰ ਜੀ ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ
0: ਹਾਂ ਪੌਲ ਜੀ ਕੀ ਹਾਲ ਚਾਲ ਨੇ ਜੀ ਤੁਹਾਡੇ ਪੌਲ ਜੀ
1: ਬਹੁਤ ਵਧੀਆ ਠੀਕ ਹੈ ਜੀ ਤੁਸੀਂ ਆਪਣੇ ਸੁਣਾਓ
0: ਹਾਂ ਪੌਲ ਜੀ ਛੇਤੀ ਛੇਤੀ ਫਿਰ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ
1: ਹਾਂਜੀ ਹਾਂਜੀ
0: ਇੱਦਾਂ ਕਰੋ ਕਿ ਇੱਕ ਪਿਆਰ ਭਰੀ ਕਵਿਤਾ ਪਿਆਰ ਕੀਤਾ ਕਦੀ ਜ਼ਿੰਦਗੀ ਦੇ ਵਿੱਚ ਪੌਲ ਜੀ ਜਿਸ ਹਿਸਾਬ ਨਾਲ ਤੁਸੀਂ ਨਾਮ ਦੱਸਦੇ ਮਤਲਬ ਹਾਂਜੀ
1: ਪਿਆਰ ਤਾਂ ਪਹਿਲੇ ਕਰਦਾ ਆ
0: ਕੌਣ ਪੌਲ ਸਾਹਿਬ ਇੱਦਾਂ ਦੱਸੋ ਪਿਆਰ ਭਰੀ ਕੋਈ ਕਵਿਤਾ ਜਿਹੜੀ ਹੈ ਪਿਆਰ ਭਰੀ ਕਵਿਤਾ ਨੂੰ ਗੁੱਸੇ ਦੇ ਵਿੱਚ ਬੋਲਣਾ ਤੁਸੀਂ ਪੂਰੇ ਗੁੱਸੇ ਦੇ ਵਿੱਚ
1: ਤੁਸੀਂ
0: ਮਹਾਰਾਜ ਮਹਾਰਾਜ ਕੋਈ ਕੋਈ ਵੀ ਗਾਣਾ ਤੁਸੀਂ ਦੋ ਤਿੰਨ ਪਿਆਰ ਦੀਆਂ ਆਪਣੀ ਵਾਈਫ ਨੂੰ ਕੋਈ ਪਿਆਰ ਭਰੀਆਂ ਲਾਈਨਾ ਕਹੋ ਪਹਿਲਾਂ ਫੋਨ ਬੰਦ ਕਰ ਲਓ ਆ ਫੋਨ ਤੋਂ ਸਾਈਡ 'ਤੇ ਹੋ ਜਾਓ ਮਹਾਰਾਜ ਫੋਨ ਤੋਂ ਸਾਈਡ 'ਤੇ ਹੋ ਆਪਣੀ ਵਾਈਫ ਨੂੰ ਪਿਆਰ ਭਰੀਆਂ ਲਾਈਨਾ ਕਹਿਣ ਦਿਓ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ ਇਹ ਕਹਿਣਾ ਤੁਸੀਂ ਗੁੱਸੇ ਦੇ ਵਿੱਚ ਕਹਿਣਾ ਪਰ
1: ਕਹਿਣਾ ਗੁੱਸੇ ਨਾਲ
0: ਆਹੋ ਗੁੱਸੇ ਨਾਲ ਕਹਿਣਾ ਮਹਾਰਾਜ ਛੇਤੀ ਕਰੋ
1: ਮੇਰੀ ਗੱਲ ਸੁਣ ਲਾ ਭਗਵਾਨ ਨੇ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਪਰ ਇੰਨਾ ਵੀ ਨਹੀਂ ਪਿਆਰ ਕਰਦਾ ਵੀ ਮੈਨੂੰ ਗੁੱਸਾ ਨਹੀਂ ਕਿਤੇ ਆਉਂਦਾ
0: ਉਹ ਯਾਰ ਥੋੜਾ ਜਿਹਾ
1: ਮੈਨੂੰ
0: ਥੋੜਾ ਜਿਹਾ ਹੋਰ ਵਧੋ ਯਾਰ
1: ਤੈਨੂੰ ਬਹੁਤ ਕਰਦਾ ਪਰ ਮੈਨੂੰ ਗੁੱਸਾ ਵੀ ਬਹੁਤ ਆਉਂਦਾ ਆ
0: ਉਹ ਏਦਾਂ ਨਹੀਂ ਏਦਾਂ ਹੋ ਨਾ ਸੁਣ ਲੈ ਭਗਵਾਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਬੋਲੋ ਏਦਾਂ
1: ਮੈਨੂੰ
0: ਪਹਿਲਾਂ ਪਤਾ ਸੀ ਭਾਬੀ ਜੀ ਸਾਹਮਣੇ ਬੈਠੇ ਲੱਗਣ ਡੇ ਤਾਂ ਹੀ ਆਵਾਜ਼ ਨੀ ਨਿਕਲਣ ਡਈ ਮੈਂ ਕਰਨ ਡੇ ਹੋ ਤੁਸੀਂ ਹੈ ਮੰਮੀ ਆਉਣ ਡਿਆ ਤੁਸੀਂ ਹਾਂ ਥੈਂਕ ਯੂ ਸੋ ਮਚ ਉਹ ਜੇ ਹੱਸਣਾ ਹੀ ਹੈ ਤਾਂ ਖੁੱਲ ਕੇ ਹੱਸੀ ਦਾ ਹੁੰਦਾ ਜ਼ਿੰਦਗੀ ਦੇ ਵਿੱਚ ਹੱਸਣ ਤੇ ਤਾਂ ਨਹੀਂ ਉਹਨਾਂ ਨੇ ਜ਼ੋਰ ਤੁਹਾਡੇ ਤੇ ਕੋਈ ਪਾਬੰਦੀ ਲਾਈ
1: ਮੈਨੂੰ
0: ਲੱਗਦਾ ਤੁਹਾਡੀ ਅੱਜ ਦਾ ਡਿਨਰ ਤੁਹਾਡਾ ਬੈਨ ਆ ਫਿਰ ਹੈ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੱਕ ਨਹੀਂ ਤੁਸੀਂ ਮੇਰੇ ਤੱਕ ਪਹੁੰਚਣਾ ਮਹਾਰਾਜ ਮੈਂ ਤਾਂ ਇੱਥੇ ਹਾਂ ਤੁਸੀਂ ਨੰਬਰ ਡਾਇਲ ਕਰਨਾ 2342-174 ਬਟ ਇਸ ਵੇਲੇ ਟਾਈਮ ਅਪ ਹੋ ਗਿਆ ਕਿਉਂਕਿ ਇਸ ਵੇਲੇ ਟਾਈਮ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਇੱਕ ਹੋਰ ਕਾਲ ਅਟੈਂਡ ਕਰਾਂ ਪਰ ਟੈਨਸ਼ਨ ਲੈਣੀ ਤੁਹਾਡੇ ਨਾਲ ਰਾਬਤਾ ਹੁੰਦਾ ਰਹੇਗਾ ਔਰ ਹਰੀਸ਼ ਇੱਥੇ ਆ 11 ਵਜੇ ਤੱਕ ਤੁਸੀਂ ਮੈਂ ਔਰ ਐਂਟਰਟੇਨਮੈਂਟ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ 107 FM ਰੇਨਬੋ 'ਤੇ ਇਹ ਟਰੈਕ ਅਸੀਂ ਲਾਸਟ ਇਸ ਪ੍ਰੋਗਰਾਮ ਦਾ ਇੰਜੋਏ ਕਰਦੇ ਹਾਂ ਔਰ ਉਸ ਤੋਂ ਬਾਅਦ ਵੱਧਦੇ ਹਾਂ ਅੱਗੇ

ਤੋਂ ਆਵਾਜ਼ਾਂ ਲਗਾ ਕੇ ਔਰ ਦਿਲ ਤੱਕ ਪਹੁੰਚਾ ਰਹੇ ਹੋ ਸਾਡੇ, ਯਾਨੀ ਐਫ ਐਮ ਰੇਨਬੋ ਦੇ, ਉਹ ਸਾਡੇ ਤੱਕ, ਮੇਰੇ ਤੱਕ ਪਹੁੰਚ ਗਈ ਹੈ ਔਰ ਉਹ ਤੁਹਾਡੀ ਮੰਗ ਮੈਂ ਜ਼ਰੂਰ ਪੂਰੀ ਕਰਾਂਗਾ ਮਹਾਰਾਜ, ਫਰਮਾਇਸ਼ ਜੋ ਤੁਸੀਂ ਮੇਰੇ ਤੱਕ ਭੇਜੀ ਹੈ, ਔਰ ਕਿਉਂਕਿ ਇਹ ਪ੍ਰੋਗਰਾਮ ਹੀ ਸਾਡਾ ਤੁਹਾਡੇ ਲਈ ਹੈ ਔਰ ਤੁਹਾਡਾ ਖਾਸ ਪ੍ਰੋਗਰਾਮ ਦਿਲ ਚਾਹਤਾ ਹੈ। ਔਰ ਮੈਨੂੰ ਪਤਾ ਤੁਹਾਡਾ ਦਿਲ ਇਸ ਵੇਲੇ ਚਾਹ ਰਿਹਾ ਹੈ ਕਿ ਛੇਤੀ ਛੇਤੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋਣ ਔਰ ਤੁਹਾਡੇ ਫੇਵਰੇਟ ਜਿਹੜੇ ਤੁਸੀਂ ਗਾਣੇ ਲਿਖ ਕੇ ਮੇਰੇ ਤੱਕ ਫਰਮਾਇਸ਼ ਕੀਤੀ ਹੈ, ਵਟਸਐਪ ਕੀਤੇ ਨੇ, ਮੇਰੇ ਤੱਕ ਪਹੁੰਚਾਏ ਨੇ, ਉਹ ਫਰਮਾਇਸ਼ ਪੂਰੀ ਹੋਵੇ, ਜ਼ਰੂਰ ਹੋਏਗੀ। ਔਰ ਮੇਰੇ ਲਿਸਨਰ ਜੋ ਇਸ ਵੇਲੇ ਹੁਣੇ ਹੁਣੇ ਮੇਰੇ ਨਾਲ ਜੁੜੇ ਨੇ, ਔਰ ਉਹਨਾਂ ਨੂੰ ਦੱਸਦੇ ਹਾਂ ਕਿ 9855 10 10 27 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਫੇਵਰੇਟ ਗਾਣਾ ਬਾਲੀਵੁੱਡ ਜਾਂ ਪੋਲੀਵੁੱਡ ਦਾ ਕੋਈ ਵੀ ਟਰੈਕ ਸੁਣਨਾ ਚਾਹੁੰਦੇ ਹੋ ਤਾਂ ਮੈਂ ਇੱਥੇ ਹੀ ਹਾਂ ਮਹਾਰਾਜ, ਤੁਸੀਂ ਫਟਾਫਟ ਮੇਰੇ ਤੱਕ ਮੈਸੇਜ ਪਹੁੰਚਾਉਣਾ ਹੈ ਅਤੇ ਫਿਰ ਗਾਣਾ ਤੁਹਾਡੇ ਰੇਡੀਓ ਸੈੱਟਸ 'ਤੇ ਹੋਣਾ, ਬਿਲਕੁਲ ਹੋਣਾ ਮਹਾਰਾਜ, ਇਹ ਮੈਂ ਝੂਠ ਨਹੀਂ ਕਹਿ ਰਿਹਾ ਕਿਉਂਕਿ ਮੈਂ ਝੂਠ ਬੋਲਦਾ ਹੀ ਨਹੀਂ। ਇਹ ਗਾਣਾ ਦੇਖੋ, ਇਸ ਤੋਂ ਬਾਅਦ ਤੁਹਾਡੇ ਹੀ ਫਰਮਾਇਸ਼ਾਂ ਪੂਰੀਆਂ ਹੋਣੀਆਂ।

ਨਾ ਜੀ ਨਾ, ਮੈਂ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਚੋਰੀ ਚੋਰੀ ਕਦੀ ਚੁਪਕੇ ਚੁਪਕੇ ਮਤਲਬ ਹਮੇਸ਼ਾ ਜੋ ਕਰੋ ਉਹ ਸਾਫ਼ ਸਪਸ਼ਟ ਤਰੀਕੇ ਦੇ ਨਾਲ ਹੋਣਾ ਚਾਹੀਦਾ, ਔਰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਚੋਰੀ ਚਪਾਟੀ ਵਾਲਾ ਕੰਮ ਤਾਂ ਕਰਨਾ ਹੀ ਨਹੀਂ ਨਾ ਚਾਹੀਦਾ। ਬਿਲਕੁਲ ਸਹੀ ਕਹਿੰਦੇ ਹਾਂ, ਕਿਉਂਕਿ ਉਹਦਾ ਨਤੀਜਾ ਮਾੜਾ ਹੁੰਦਾ। ਕਦੀ ਕਦੀ ਚੰਗੀਆਂ ਗੱਲਾਂ ਵੀ ਇਨਸਾਨ ਨੂੰ ਕਰ ਲੈਣੀਆਂ ਚਾਹੀਦੀਆਂ। ਹਰ ਵੇਲੇ ਕਾਮੇਡੀ ਫਨੀ ਮਾਹੌਲ ਨਹੀਂ ਚੰਗਾ ਲੱਗਦਾ। 102.7 FM ਰੇਨਬੋ ਦੇ ਇਸ ਵੇਲੇ ਹਰੀਸ਼ ਦੀ ਆਵਾਜ਼ ਨੂੰ ਤੁਸੀਂ ਸੁਣ ਰਹੇ ਹੋ, ਔਰ ਸ਼ੋਅ ਚੱਲ ਰਿਹਾ ਦਿਲ ਚਾਹਤਾ ਹੈ, ਔਰ ਤੁਹਾਡੇ ਮੈਸੇਜਸ ਦਾ ਸਿਲਸਿਲਾ, ਵਟਸਐਪ ਮੈਸੇਜਸ ਦਾ ਸਿਲਸਿਲਾ, ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਸਟਾਰਟ ਹੋ ਰਿਹਾ ਜੀ। ਪਹਿਲਾਂ ਮੈਸੇਜ ਪੜ੍ਹਦੇ ਹਾਂ। ਨਮਸਕਾਰ ਜੀ, ਵੈਲਕਮ ਟੂ ਦਾ ਪ੍ਰੋਗਰਾਮ। ਗੀਤ ਚਾਹੇ ਰਹੋ ਦੂਰ ਚਾਹੇ ਰਹੋ ਪਾਸ, ਆਵਾਜ਼ ਲਤਾ ਕਿਸ਼ੋਰ, ਦੋ ਚੋਰ ਫਿਲਮ, ਸਿਰਸਾ ਹਰਿਆਣਾ, ਹਿਮਾਂਸ਼ੂ ਸੇਠੀ, ਸ਼ੈਫੀ ਸੇਠੀ, ਨੈਨਸੀ ਵੱਲੋਂ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਅਤੇ ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਜੀ। ਆ ਜਾਓ ਫਿਰ, ਇਹਨਾਂ ਦੀ ਫਰਮਾਇਸ਼ ਦਾ ਇਹ ਟਰੈਕ ਪਲੇ ਹੋ ਗਿਆ ਜੀ, ਸੁਣੋ ਫਿਰ।

ਓਹੋ ਮੈਂ ਕਹਿਣ ਡਿਆ ਝੂਠ ਬੋਲਣ ਡੇ ਜੇ ਇਹ ਵੀ ਭਾਵੇਂ ਇੱਧਰ ਰੋ ਇੱਧਰ ਰੋ ਆਤੀ ਰਹੇਗੀ ਯਾਦ, ਇੱਦਾਂ ਨਹੀਂ ਹੁੰਦਾ ਮਹਾਰਾਜ। ਬੰਦਾ ਜਦੋਂ ਘਰੋਂ ਚਲੀ ਗਏ ਨਾ ਵਾਈਫ, ਅਤੇ ਬੰਦਾ ਕਹਿੰਦਾ ਸ਼ੁਕਰ ਹੈ ਰੱਬਾ ਸ਼ੁਕਰ ਹੈ ਕਿਤੇ ਚਾਰ ਦਿਨ ਮੈਂ ਚੈਨ ਦੇ ਕੱਟਾਂਗਾ, ਇੱਦਾਂ ਦੇ ਮਾਹੌਲ ਬਣਦੇ ਨੇ, ਇੱਦਾਂ ਦੀ ਫੀਲਿੰਗ ਹੁੰਦੀ ਹੈ ਮਹਾਰਾਜ। ਝੂਠ ਕਹਿ ਰਿਹਾ ਮੈਂ ਕਿ ਸੱਚ ਕਹਿ ਰਿਹਾ? ਸੱਚੀ ਦੱਸਿਓ, ਮੈਨੂੰ ਪਤਾ ਇਸ ਵੇਲੇ ਤੁਹਾਡਾ ਧਿਆਨ ਸਿਰਫ ਗਾਣਿਆਂ 'ਚ ਲੱਗਾ ਹੋਇਆ, ਗਾਣਾ ਹੀ ਸੁਣਾ ਰਿਹਾ ਮਹਾਰਾਜ। ਠੀਕ ਹੈ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ। ਮੈਸੇਜ ਵੱਲ ਵੱਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ। ਥੈਂਕ ਯੂ ਜੀ। ਚੰਡੀਗੜ੍ਹ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ, ਇਹਨਾਂ ਨੇ ਸਾਡੇ ਤੱਕ ਇਹ ਮੈਸੇਜ ਪਹੁੰਚਾਇਆ ਜੀ। ਔਰ ਲਤਾ ਮੰਗੇਸ਼ਕਰ ਜੀ ਦੀ ਆਵਾਜ਼ 'ਚ ਇਮਤਿਹਾਨ ਫਿਲਮ ਦਾ ਗਾਣਾ ਸੁਣਨਾ ਚਾਹੁੰਦੇ ਨੇ, ਅਤੇ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ ਜੀ ਇਮਤਿਹਾਨ ਫਿਲਮ ਦਾ ਟਰੈਕ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਸਪ੍ਰੇਮ ਨਮਸਕਾਰ, ਕਬੂਲ ਕਰੇਂ ਜੀ, ਕੋਈ ਵੀ ਗੀਤ ਮੇਂ ਸ਼ਾਮਿਲ ਕਰੇਂ ਜੀ। ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੈਲਬਰਨ ਆਸਟ੍ਰੇਲੀਆ ਸੇ ਆਦਰਸ਼ਪਾਲ ਸਿੰਘ ਜੋਸਨ, ਇਹ ਮੈਸੇਜ ਮੇਰੇ ਤੱਕ ਪਹੁੰਚਿਆ। ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਮੈਸੇਜ ਹੋਰ ਵੀ ਹੈਗੇ ਨੇ, ਪਰ ਵਾਰੀ ਵਾਰੀ ਸਭ ਦੀ ਵਾਰੀ ਆਏਗੀ, ਪਰ ਫਿਲਹਾਲ ਅਸੀਂ ਇਹ ਟਰੈਕ ਇੰਜੋਏ ਕਰਦੇ ਹਾਂ ਜੀ। ਆ ਜਾਓ ਫਿਰ ਸੁਣੀਏ ਇਮਤਿਹਾਨ ਫਿਲਮ ਦਾ ਇਹ ਟਰੈਕ।

ਉਹ ਮਹਾਰਾਜ ਤੁਸੀਂ ਗੱਲਾਂ ਕਰਦੇ ਹੋ ਰਾਹੀ ਅੱਜ ਕੱਲ੍ਹ ਇੱਧਰ ਰੀਲਾਂ ਰਾਹੀ ਨੂੰ ਵੇਖਣ ਤੋਂ ਵਿਹਲ ਮਿਲੇ ਤਾਂ ਕੋਈ ਹੋਰ ਕੰਮ ਕਰੇ। ਤੁਸੀਂ ਕਹਿੰਦੇ ਰੁਕ ਜਾਣਾ ਨਹੀਂ, ਇੱਥੇ ਰੁਕੇ ਪਏ ਨੇ ਮਹਾਰਾਜ, ਫੋਨਾਂ ਫਾਨਾਂ ਨੇ ਰੀਲਾਂ ਰੂਲਾਂ ਨੇ ਸਭ ਕੁਝ ਰੋਕਿਆ ਪਿਆ, ਹੈਂ ਇਹ ਨਹੀਂ ਅੱਗੇ ਵੱਧਦੇ ਰੀਲਾਂ ਤੋਂ ਅੱਗੇ। ਮਹਾਰਾਜ ਰੀਲਾਂ ਇੱਕ ਵਾਰ ਸ਼ੁਰੂ ਹੋ ਜਾਣ ਤਾਂ ਫਿਰ ਪਤਾ ਨਹੀਂ ਕਿੱਥੇ ਰਾਤ ਗਈ ਅਤੇ ਕਿੱਥੇ ਸਵੇਰ ਹੋਈ। ਤੁਸੀਂ ਗੱਲਾਂ ਕਰਨ ਦਿਓ, ਰੁਕ ਜਾਣਾ ਨਹੀਂ, ਰੁਕੇ ਪਏ ਨੇ ਮਹਾਰਾਜ, ਰੁਕੇ ਪਏ ਨੇ, ਲਾਓ ਨਾ ਇਹਨਾਂ ਨੂੰ। ਮੈਸੇਜ ਪੜ੍ਹਦੇ ਹਾਂ ਜੀ ਅਗਲਾ, ਅਸੀਂ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ ਦਿਲ ਚਾਹਤਾ ਹੈ। ਸਰ ਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਗੀਤ ਗਪਚੀ ਗਪਚੀ ਗਮ ਗਮ, ਓ ਸਨਮ ਹਮ ਦੋਨੋ ਸਾਥ ਰਹੇ ਜਨਮ ਜਨਮ, ਫਿਲਮ ਤ੍ਰਿਸ਼ੂਲ ਦਾ ਇਹ ਗਾਣਾ, ਆਵਾਜ਼ ਲਤਾ ਮੰਗੇਸ਼ਕਰ, ਨਿਤਿਸ਼ ਮੁਕੇਸ਼, ਗਾਂਵ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ, ਸਿਵੇਦ ਮਿੱਡਾ, ਅਲਕਾ ਮਿੱਡਾ, ਸਰ ਧੰਨਵਾਦ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਇੱਕ ਹੋਰ ਮੈਸੇਜ ਭੇਜਿਆ ਸਾਡੇ ਲਿਸਨਰ, ਪੜ੍ਹਦੇ ਹਾਂ ਜੀ। ਨਮਸਕਾਰ ਹਾਰਦਿਕ ਅਭਿਨੰਦਨ, ਦਿਲ ਚਾਹਤਾ ਹੈ ਮੈਂ ਕਿਸੀ ਵੀ ਗੀਤ ਮੈਂ ਸ਼ਾਮਿਲ ਕਰ ਲੇ ਜੀ, ਧੰਨਵਾਦ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਸੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਮੈਸੇਜ ਮੇਰੇ ਤੱਕ ਪਹੁੰਚਿਆ, ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਆਜੋ ਫਿਰ ਇਹ ਗਮ ਗਮ ਵਾਲਾ ਗਾਣਾ ਅਸੀਂ ਇੰਜੋਏ ਕਰਦੇ ਹਾਂ।

107 FM ਰੇਨਬੋ ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਤੁਸੀਂ ਆਪਣੇ ਫੇਵਰਿਟ ਟਰੈਕ ਸੁਣ ਰਹੇ ਹੋ। ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਕਰ ਰਿਹਾ ਮੈਂ ਔਰ ਜਿਹਦੀਆਂ ਘਰ ਬੈਠੇ ਫਰਮਾਇਸ਼ਾਂ ਪੂਰੀਆਂ ਹੋਣ ਫਿਰ ਮਹਾਰਾਜ ਮਿਹਰ ਹੀ ਹੁੰਦੀ ਹੈ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਦੀਆਂ ਫਰਮਾਇਸ਼ਾਂ ਜਿਹੜੀਆਂ ਉਹ ਹਰੀਸ਼ ਪੂਰੀਆਂ ਕਰੇ। ਇੱਕ ਮੈਸੇਜ ਪੜ੍ਹਦੇ ਹਾਂ। ਸਰ ਪ੍ਰੇਮ ਨਮਸਕਾਰ, ਫਿਲਮ ਰਾਜਾ ਹਿੰਦੁਸਤਾਨੀ, ਆਵਾਜ਼ ਉਦਿਤ ਨਾਰਾਇਣ ਬੋਲ। ਆਏ ਹੋ ਮੇਰੀ ਜ਼ਿੰਦਗੀ ਮੇਂ ਤੁਮ ਬਹਾਰ ਬਨ ਕੇ, ਪਸੰਦ ਕਰਤਾ ਦਤਰੇਂਗੀ ਭਾਟਾ ਪਾਰਾ ਛੱਤੀਸਗੜ੍ਹ ਸੇ। ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ, ਨੋਖੇ ਲਾਲ ਵਰਮਾ, ਇਹ ਮੈਸੇਜ ਮੇਰੇ ਤੱਕ ਪਹੁੰਚਾਇਆ ਜੀ ਇਹਨਾਂ ਨੇ, ਥੈਂਕ ਯੂ ਸੋ ਮੱਚ ਜੀ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਪ੍ਰੋਗਰਾਮ ਦਿਲ ਚਾਹਤਾ ਹੈ, ਰਿਸਪੈਕਟਿਡ ਹੋਸਟ ਹਰੀਸ਼ ਜੀ, ਪਿਆਰ ਭਰੀ ਆਦਾਬ ਆਪਕੋ ਵੀ ਜੀ, ਥੈਂਕ ਯੂ ਸੋ ਮੱਚ, ਪਿਆਰ ਭਰਾ ਆਦਾਬ ਮੇਰੇ ਲਈ ਭੇਜਣੇ ਕੇ ਲੀਏ, ਕਿਸੀ ਵੀ ਸਦਾਬਹਾਰ ਗੀਤ ਮੇਂ ਸ਼ਾਮਿਲ ਕਰੇਂ ਜੀ, ਧੰਨਵਾਦ। ਗਾਓ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ, ਖੁਸ਼ ਰਹੋ, ਖੁਸ਼ੀਆਂ ਬਾਂਟੋ, ਮੈਸੇਜ ਮੇਰੇ ਤੱਕ ਇਹਨਾਂ ਨੇ ਪਹੁੰਚਾਇਆ, ਥੈਂਕ ਯੂ ਸੋ ਮੱਚ, ਮੈਸੇਜ ਮੈਨੂੰ ਮਿਲ ਗਿਆ ਜੀ। ਔਰ ਇਹ ਮੈਸੇਜ ਮੇਰੇ ਤੱਕ ਜਦੋਂ ਇਹ ਪਹੁੰਚ ਰਹੇ ਨੇ ਔਰ ਮੈਸੇਜ ਪੜ੍ਹ ਕੇ ਵਧੀਆ ਲੱਗਦਾ ਹੈ, ਇਹ ਪਿਆਰ ਜੋ ਤੁਸੀਂ ਸਾਡੇ ਤੱਕ ਪਹੁੰਚਾ ਰਹੇ ਹੋ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਪ੍ਰੇਮ ਪੂਰਵਕ ਆਦਾਬ, ਗਾਓ ਕੁਮਾਰ ਹੇੜਾ ਸਹਾਰਨਪੁਰ ਸੇ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਅਦੀਬ, ਹਸਨ, ਐਨੀ ਸੌਂਗ ਮੈਂ ਸ਼ਾਮਿਲ ਕਰੇਂ, ਸ਼ਾਮਿਲ ਹੋ ਗਏ ਹੋ ਜੀ ਤੁਸੀਂ, ਥੈਂਕ ਯੂ ਸੋ ਮੱਚ। ਅਤੇ ਆ ਜਾਓ ਫਿਰ ਫਟਾਫਟ, ਇਹ ਆਏ ਹੋ ਮੇਰੀ ਜ਼ਿੰਦਗੀ ਮੇਂ ਗਾਣਾ ਅਸੀਂ ਇੰਜੋਏ ਕਰਦੇ ਹਾਂ।

ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਹਾਰ ਤਾਂ ਸਟਾਰਟਿੰਗ 'ਚ ਆਉਂਦੀ ਹੈ, ਜ਼ਰੂਰ ਆਉਂਦੀ ਹੈ, ਪਰ ਤੂਫਾਨ ਜਿਹੜਾ ਉਹ ਸਾਲ ਡੇਢ ਸਾਲ ਬਾਅਦ ਆਉਂਦਾ ਔਰ ਬੜਾ ਹੀ ਘਮਾਸਾਨ

ਤੂਫਾਨ ਜਿਹੜਾ ਬਹਾਰ ਤੋਂ ਬਾਅਦ ਆਉਂਦਾ ਆਉਂਦਾ ਕਿ ਨਹੀਂ? ਪਹਿਲਾਂ ਬਹਾਰ ਹੀ ਲੱਗਦੀ ਹੈ ਮਹਾਰਾਜ ਜ਼ਿੰਦਗੀ ਦੇ ਵਿੱਚ ਆਫਟਰ ਮੈਰਿਜ। ਵੈਲ, ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਵੀ ਤੂਫਾਨ ਦਾ ਸਾਹਮਣਾ ਕਰੋ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਹਾਰ ਹੀ ਬਹਾਰ ਬਣੀ ਰਹੇ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ ਇਸ ਵੇਲੇ, ਦਿਲ ਚਾਹਤਾ ਹੈ ਔਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ। ਨਮਸਕਾਰ ਰਿਸਪੈਕਟਿਡ ਹੋਸਟ, ਮੈਸੇਜ ਪੜ੍ਹ ਰਹੇ ਹਾਂ ਜੀ। ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰਾ, ਰੋਜ਼ੀ ਡਿਕੈਸਟਰਾ, ਪਰਲ ਡਿਕੈਸਟਰਾ, ਵਿਲਿਸ ਡਿਕੈਸਟਰਾ, ਗਾਣਾ ਹੈ ਜੀ ਏਕ ਮੰਜ਼ਿਲ ਰਾਹੀ ਦੋ ਫਿਰ ਪਿਆਰ, ਫਿਲਮ ਸੰਜੋਗ, ਸਿੰਗਰ ਲਤਾ ਜੀ, ਮੁਕੇਸ਼ ਜੀ, ਯੇਰ ਵੀ ਦਿੱਤਾ ਜੀ, ਕਹਿੰਦੇ ਫਿਲਮ 1960 ਚ ਆਈ ਜੀ। ਥੈਂਕਸ, ਯਾ ਆਪ ਹਮੇ ਕਿਸੀ ਵੀ ਗੀਤ ਮੇ ਸ਼ਾਮਿਲ ਕਰ ਲੈਣਾ। ਤੁਸੀਂ ਸ਼ਾਮਿਲ ਹੋ ਗਏ ਹੋ ਬਟ ਫਰਮਾਇਸ਼ ਵੀ ਤੁਹਾਡੀ ਇਹ ਪੂਰੀ ਕਰ ਰਿਹਾ ਮੈਂ। ਥੈਂਕ ਯੂ ਇਹ ਮੈਸੇਜ ਭੇਜਣ ਦੇ ਲਈ, ਅਤੇ ਆ ਜਾਓ ਫਿਰ ਤੁਹਾਡੀ ਪਸੰਦ ਆਈ ਟਰੈਕ ਸੁਣਦੇ ਹਾਂ।

ਮੈਨੂੰ ਲੱਗਦਾ ਜਿਹੜੇ ਰਾਹੀ ਜਾ ਰਹੇ ਨੇ ਇੱਕ ਮੰਜ਼ਿਲ ਅਤੇ ਦੋ ਰਾਹੀ, ਇਹਨਾਂ ਦਾ ਵਿਆਹ ਨਹੀਂ ਹੋਇਆ, ਇਸ ਕਰਕੇ ਪਿਆਰ ਪਿਊਰ ਦੀਆਂ ਗੱਲਾਂ ਹੋਣਡੀਆਂ ਨੇ। ਨਹੀਂ ਤਾਂ ਸਫ਼ਰਾਂ ਦੇ ਵਿੱਚ ਜਦੋਂ ਦੋ ਰਾਹੀ ਇਸ ਤਰ੍ਹਾਂ ਜਾਂਦੇ ਨੇ ਤਾਂ ਫਿਰ ਲੜਾਈਆਂ ਜ਼ਿਆਦਾ ਹੁੰਦੀਆਂ ਨੇ ਮਹਾਰਾਜ। ਕੋਈ ਵੀ ਕੋਈ ਸਫ਼ਰ 'ਤੇ ਨਿਕਲੇ ਹੋ ਤੁਸੀਂ, ਮਤਲਬ ਦੋ ਤਿੰਨ ਸਾਲ ਬਾਅਦ ਜਦੋਂ ਆਫਟਰ ਮੈਰਿਜ ਜਾਂਦੇ ਹੋ ਤਾਂ ਫਿਰ ਇੰਨਾ ਸੁਹਾਵਣਾ ਸਫ਼ਰ ਤਾਂ ਨਹੀਂ ਨਾ ਲੱਗਦਾ ਜਿਵੇਂ ਇਹ ਸੁਹਾਵਣੇ ਮੌਸਮ ਦੇ ਵਿੱਚ ਕਹਿਣ ਦੀ ਨੇ ਕਿ ਰਾਹੀ ਦੋ ਅਤੇ ਪਿਆਰ ਤੋਂ ਹੋਣਾ ਹੀ ਥਾ। ਪਿਆਰ ਇਹਦੇ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ, ਔਰ ਇਹ ਪਿਆਰ ਦੇ ਵਿੱਚ ਹੀ ਤੁਸੀਂ ਜਿਹੜੇ ਪਿਆਰ ਭਰੇ ਆਪਣੇ ਮੈਸੇਜਿਸ ਭੇਜੇ ਨੇ ਉਹ ਮੈਸੇਜ ਪੜ੍ਹੇ ਜਾ ਰਹੇ ਨੇ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਮੂਵੀ ਬਾਬੂ, ਟਰੈਕ ਇਹ ਹਵਾ ਮੇਰੇ ਸੰਗ ਸੰਗ ਚੱਲ, ਇਹ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ ਜੀ। ਆਦਰਣੀਏ ਪ੍ਰਸਾਰਕ ਜੀ ਨਮਸਕਾਰ। ਆਦਰਣੀਏ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕਰ ਲੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ ਹਰਿਦੁਆਰ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਥੈਂਕ ਯੂ ਸੋ ਮੱਚ ਮੈਸੇਜ ਭੇਜਣ ਦੇ ਲਈ, ਅਤੇ ਅਸੀਂ ਫਿਰ ਟਰੈਕ ਇੰਜੋਏ ਕਰਦੇ ਹਾਂ। ਇਹ ਹਵਾ ਮੇਰੇ ਸੰਗ ਸੰਗ

ਉਹ ਸੰਗ ਸੰਗ ਹੀ ਹੈ, ਤੁਹਾਡੇ ਸੰਗ ਸੰਗ ਹੀ ਹੈ। ਜੇ ਸੰਗ ਸੰਗ ਨਾ ਹੋਵੇ ਤਾਂ ਚੱਲੋ ਕਿੱਦਾਂ ਤੁਸੀਂ? ਬਿਨਾਂ ਹਵਾ ਦੇ ਅਸੀਂ ਕਿਵੇਂ ਚੱਲ ਸਕਦੇ ਹਾਂ, ਕਿਵੇਂ ਸਾਹ ਲੈ ਸਕਦੇ ਹਾਂ? ਨਾਲ ਹੀ ਚੱਲਣ ਡਈ ਹਵਾ, ਹੋਰ ਕਿਵੇਂ ਚੱਲਣੀ ਹੈ ਵਾਹ? ਹੋਰ ਹਨੇਰੀਆਂ ਝੁੱਲਣ, ਤੂਫਾਨ ਆਵੇ ਜਿਹਦੇ 'ਚ ਚੱਲਿਆ ਹੀ ਨਾ ਜਾਵੇ ਫਿਰ। ਔਰ 7 FM ਰੇਨਬੋ ਦੇ ਹਰੀਸ਼ ਨਾਲ ਹੈ ਤੁਹਾਡੇ, ਔਰ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ। ਦਿਲ ਚਾਹਤਾ ਹੈ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ। ਵਟਸਐਪ ਮੈਸੇਜ ਜੋ ਤੁਸੀਂ ਮੇਰੇ ਤੱਕ ਪਹੁੰਚਾਏ ਨੇ 9855 10 10 23 ਸਾਡਾ ਵਟਸਐਪ ਨੰਬਰ ਹੈ, ਔਰ ਇਸ ਵਟਸਐਪ ਨੰਬਰ 'ਤੇ ਮੈਸੇਜ ਤੁਹਾਡੇ ਮੇਰੇ ਤੱਕ ਪਹੁੰਚ ਰਹੇ ਨੇ ਜੀ। ਮੈਸੇਜ ਪੜ੍ਹਦੇ ਹਾਂ। ਸਰ ਪ੍ਰੇਮ ਨਮਸਕਾਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਾਰਜਕ੍ਰਮ ਦਿਲ ਚਾਹਤਾ ਹੈ, ਫਿਲਮ ਸ਼ਹਿਨਾਈ, ਸਰ ਰਫੀ ਜੀ, ਗੀਤ ਨਾ ਝਟਕੋ ਜ਼ੁਲਫ ਸੇ ਪਾਨੀ ਮੋਤੀ ਬਿਖਰ ਜਾਏਂਗੇ। ਗਾਂਧੀਨਗਰ ਗੁਜਰਾਤ ਸੇ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਨਿਸ਼ਾ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਦਿਲ ਚਾਹਤਾ ਹੈ ਸ਼ੋਅ ਆਕਾਸ਼ਵਾਣੀ ਜਲੰਧਰ FM ਰੇਨਬੋ ਚੈਨਲ, ਐਨੀ ਸੌਂਗ ਟੂ ਰੀਡ ਆਊਟ ਮਾਈ ਨੇਮ ਪਲੀਜ਼ RJ ਜੀ, ਫਰੋਮ ਨੇਮ ਹਿਤੇਂਦਰ, ਹਿਤੇਂਦਰ ਦਾਸ, ਸਟੇਟ ਅਸਾਮ। ਤੁਹਾਡਾ ਮੈਸੇਜ ਪੜ੍ਹਿਆ ਗਿਆ ਜੀ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਅਸੀਂ ਫਿਰ ਇਹ ਰਫੀ ਜੀ ਦੀ ਆਵਾਜ਼ 'ਚ ਟਰੈਕ ਸੁਣਦੇ ਹਾਂ, ਬਿਊਟੀਫੁੱਲ ਜਿਹਾ ਗਾਣਾ ਹੈ ਨਾ ਝਟਕ। ਆ ਜਾਓ।

ਵੈਸੇ ਮੈਂ ਇੱਕ ਗੱਲ ਕਹਾਂ, ਇੰਨੀ ਜ਼ਿਆਦਾ ਤਾਰੀਫ ਵੀ ਨਹੀਂ ਕਰਨੀ ਚਾਹੀਦੀ ਕਿਸੇ ਦੀ ਨਾ। ਇੰਨੀ ਜ਼ਿਆਦਾ ਤਾਰੀਫ ਤੁਸੀਂ ਕਰੋਗੇ ਨਾ ਤਾਂ ਫਿਰ ਮਹਾਰਾਜ ਹਮੇਸ਼ਾ ਤਾਰੀਫ ਹੀ ਕਰਦੇ ਰਹੋਗੇ। ਇਸ ਕਰਕੇ ਇੰਨੀ ਜ਼ਿਆਦਾ ਤਾਰੀਫ ਨਾ ਕਰੋ ਕਿ ਦੁਬਾਰਾ ਤੁਸੀਂ ਉਹ ਤਾਰੀਫ ਨਾ ਕਰੋ ਅਤੇ ਫਿਰ ਤੁਹਾਡੇ ਨਾਲ ਉਹ ਹੋਵੇ ਜੋ ਤੁਸੀਂ ਸੋਚਿਆ ਵੀ ਨਾ ਹੋਵੇ। 107 FM ਰੇਨਬੋ ਅਤੇ ਹਰੀਸ਼ ਤੁਹਾਡੇ ਨਾਲ ਹੈ ਔਰ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ, ਔਰ ਦਿਲ ਤੁਹਾਡਾ ਚਾਹ ਰਿਹਾ ਕਿ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋਣ। ਮੈਨੂੰ ਸਭ ਪਤਾ। ਕਰਦੇ ਹਾਂ ਫਿਰ ਮੈਸੇਜ ਪੜ੍ਹਦੇ ਹਾਂ ਜੀ। ਨਮਸਕਾਰ ਜੀ, ਫਿਲਮ ਲਲਕਾਰ ਗੀਤ ਬੋਲ ਮੇਰੇ ਸਾਥੀਆ ਕਿਤਨਾ, ਮਜਨੂ ਕਟੀਲਾ ਸੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਸਤਨਾ ਐਮ ਪੀ ਸੇ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਇਹ ਮੈਸੇਜ ਮੇਰੇ ਤੱਕ ਇਹਨਾਂ ਨੇ ਪਹੁੰਚਾਇਆ ਜੀ, ਥੈਂਕ ਯੂ ਸੋ ਮੱਚ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਦਿਲ ਚਾਹਤਾ ਹੈ ਗਾਂ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ, ਕੋਈ ਵੀ ਗੀਤ ਕਹਿੰਦੇ ਨੇ ਸੁਣਾ ਦੇਈਏ ਅਤੇ ਜ਼ਰੂਰ ਸੁਣਾਉਂਦੇ ਹਾਂ ਜੀ। ਮੈਸੇਜ ਸ਼ਾਮਿਲ ਹੋ ਗਿਆ ਜੀ। ਲਲਕਾਰ ਫਿਲਮ ਦਾ ਇਹ ਟਰੈਕ ਪਲੇ ਹੈ ਜੀ, ਆ ਜਾਓ ਸੁਣਦੇ ਹਾਂ।

102.7 FM Rainbow ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਦਿਲ ਚਾਹਤਾ ਹੈ ਔਰ ਤੁਹਾਡੇ ਮੈਸੇਜਿਸ ਪੜ੍ਹ ਰਹੇ ਹਾਂ ਔਰ ਇਹ ਵਟਸਐਪ ਮੈਸੇਜਿਸ ਤੁਸੀਂ ਭੇਜ ਰਹੇ ਹੋ ਮੈਨੂੰ 9855101027 ਇਹ ਸਾਡਾ ਵਟਸਐਪ ਨੰਬਰ ਹੈ ਔਰ ਇਸ ਨੰਬਰ 'ਤੇ ਤੁਹਾਡੇ ਵਟਸਐਪ ਮੈਂ ਪੜ੍ਹ ਰਿਹਾ ਔਰ ਤੁਹਾਡੀ ਇਨਫੋਰਮੇਸ਼ਨ ਪੂਰੀਆਂ ਕਰ ਰਹੇ ਹਾਂ। ਮੈਸੇਜ ਪੜ੍ਹਦੇ ਹਾਂ, ਦਿਲ ਚਾਹਤਾ ਹੈ ਪਿੰਡ ਮਾਲੀਓਵਾਲੀ ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਗੁਰਲੀਨ ਕਾਠਪਾਲ। ਫਿਲਮ ਮਾਮਲਾ ਗੜਬੜ ਹੈ ਦਾ ਕੋਈ ਵੀ ਪੰਜਾਬੀ ਗੀਤ ਕਹਿੰਦੇ ਨੇ ਸੁਣਾ ਦਿਓ ਅਤੇ ਜ਼ਰੂਰ ਸੁਣਾਵਾਂਗੇ ਜੀ ਅਸੀਂ। ਔਰ ਮੈਸੇਜ ਭੇਜਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਆ ਜਾਓ ਫਿਰ ਤੁਹਾਡੀ ਪਸੰਦ ਦਾ ਅਸੀਂ ਟਰੈਕ ਤੁਹਾਨੂੰ ਸੁਣਾਉਂਦੇ ਹਾਂ ਮਾਨ ਸਾਹਿਬ ਦੀ ਆਵਾਜ਼ 'ਚ।

ਬਿਲਕੁਲ ਜੀ ਬਿਲਕੁਲ, ਘਰ ਵਾਲੇ ਇੱਧਰ ਉੱਧਰ ਵਾਲੇ ਬੱਲੇ ਵਾਲੇ ਗੱਲਾਂ ਕਰਦੇ ਹੀ ਕਰਦੇ ਨੇ, ਔਰ ਮਾਮਲਾ ਵਾਕਈ ਗੜਬੜ ਚੱਲਣ ਡਿਆ ਅੱਜ ਕੱਲ੍ਹ, ਤਾਂ ਹੋਰ ਮਾਮਲਾ ਗੜਬੜ ਹੈ, ਔਰ ਇਹ ਮਾਮਲਾ ਗੜਬੜ ਹੈ ਅਤੇ ਇਹ ਮਾਮਲੇ ਨੂੰ ਸਹੀ ਕਰਨ ਦੇ ਲਈ ਮਾਮਲੇ ਨੂੰ ਗੜਬੜ ਕਰਨਾ ਹੀ ਪਏਗਾ ਮਹਾਰਾਜ, ਔਰ ਇਹ ਮਾਮਲਾ ਸਿੱਧਾ ਨਹੀਂ ਹੋ ਸਕਦਾ ਹੁਣ, ਕਿਉਂਕਿ ਗੜਬੜ ਹੋ ਹੀ ਗਈ ਹੈ ਅਤੇ ਉਹ ਗੜਬੜ ਜਿਹੜੀ ਹੈ ਗੜਬੜ ਹੀ ਰਹਿੰਦੀ ਹੈ ਫਿਰ। ਅਸੀਂ ਅੱਜ ਕੱਲ੍ਹ ਤਾਂ ਮਾਹੌਲ ਵੈਸੇ ਵੀ ਗੜਬੜਾਇਆ ਪਿਆ ਸਾਰਾ, ਗਰਮੀ ਨੇ ਸਾਰਾ ਕੁਝ ਗੜਬੜਾਹਟ ਕੀਤੀ ਪਈ ਹੈ। 107 FM ਰੇਨਬੋ 'ਤੇ ਇਸ ਵੇਲੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ। ਮੈਸੇਜ ਪੜ੍ਹਦੇ ਹਾਂ, ਗਾਣੇ ਕੇ ਬੋਲ ਮੈਂ ਤੇਰੇ ਪਿਆਰ ਮੇਂ ਪਾਗਲ, ਫਿਲਮ ਪ੍ਰੇਮ ਬੰਧਨ, ਆਵਾਜ਼ ਕਿਸ਼ੋਰ ਕੁਮਾਰ, ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰੇਮ ਕਾ ਧੀਮਾਨ, ਆਂਚਲ ਕੁੰਜ, ਪਰਵ ਪ੍ਰਵੀਣ ਧੀਮਾਨ, ਚਿਰਾਗ ਧੀਮਾਨ, ਰਜਤ ਧੀਮਾਨ, ਰਾਜੇਸ਼ ਧੀਮਾਨ, ਹਰੀਸ਼ ਜੀ ਨਮਸਕਾਰ, ਆਪਕੋ ਵੀ ਨਮਸਕਾਰ ਜੀ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਅਤੇ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦਾ ਜੀ, ਮੈਂ ਜ਼ਰੂਰ ਸੁਣਨਾ ਤੁਹਾਡੀ ਫਰਮਾਇਸ਼ ਵਾਲਾ ਗਾਣਾ। ਅਗਲਾ ਮੈਸੇਜ ਹੈ ਜੀ, ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੇ, ਗੋਲਡਨ ਰੇਡੀਓ ਸ਼੍ਰੋਤਾ ਸੰਘ, ਰਾਜ ਪੈਲੇਸ, ਮਾਊਨਾਥ ਭੰਜਨ, ਉੱਤਰ ਪ੍ਰਦੇਸ਼ ਸੇ, ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਵਰਮਾ, ਕਾਰਤਿਕ ਆਰਿਅਨ ਵਰਮਾ, ਸ਼ਿਵ ਮੰਦਿਰ ਹਕੀਕਤਪੁਰਾ ਮਾਊ ਸੇ, ਮੁੰਨਾ ਭਾਈ ਸੁਰਣਕਾਰ, ਪਿੰਕੀ ਸੁਰਣਕਾਰ, ਆਰਿਅਨ, ਕ੍ਰਿਸ਼ਨਾ ਔਰ ਪੀਹੂ ਸੁਰਣਕਾਰ, ਆਪਕਾ ਧੰਨਵਾਦ ਜੀ, ਥੈਂਕ ਯੂ ਸੋ ਮੱਚ, ਤੁਹਾਡਾ ਵੀ ਧੰਨਵਾਦ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਆ ਜਾਓ ਫਿਰ ਇਹ ਟਰੈਕ ਅਸੀਂ ਇੰਜੋਏ ਕਰਦੇ ਹਾਂ ਜੀ, ਮੈਂ ਤੇਰੇ ਪਿਆਰ ਮੈਂ ਪਾਗਲ, ਪ੍ਰੇਮ ਬੰਧਨ ਫਿਲਮ ਦਾ।

0: ਪਾਗਲ।
1: ਉਹ ਬਿਲਕੁਲ ਜੀ ਬਿਲਕੁਲ, ਇਨਸਾਨ ਹੁਣ ਮਤਲਬ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਪਾਗਲ ਨਾ ਹੋਵੇ ਆਫਟਰ ਮੈਰਿਜ ਤਾਂ ਹੋਰ ਕੀ ਕਰੇ। ਮਤਲਬ ਪਾਗਲ ਬੰਦਾ ਹੋ ਹੀ ਜਾਂਦਾ ਮਹਾਰਾਜ ਜਦੋਂ ਆਲੂ ਪਿਆਜ਼ ਸਿਲੰਡਰ ਇਹ ਉਹ ਪਤਾ ਨਹੀਂ ਕੀ ਕੀ ਲਿਪਸਟਿਕ ਮੇਕਅਪ।

0: ਛੇਕ ਵਜਾ, ਇੰਨੇ ਸਾਰੀਆਂ ਟੈਨਸ਼ਨਾਂ ਦਿਮਾਗ 'ਤੇ ਰਹਿਣੀਆਂ, ਲਿਆਉਣਾ ਸਮਾਨ ਅਤੇ ਫਿਰ ਪਾਗਲ ਹੀ ਹੋਣਾ ਹੈ ਕਿ ਨਹੀਂ? ਇਹ ਤਾਂ ਵਿਆਹ ਤੋਂ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਨੇ, ਆਹ ਗਾਣੇ ਛਾਣੇ ਵਾਲੀਆਂ, ਸਮਝੇ ਹੋ ਕਿ ਨਹੀਂ?
1: 1017 FM ਰੇਨਬੋ 'ਤੇ ਤੁਹਾਡੇ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਫਿਲਮ ਸੌਤਨ ਸੌਂਗ ਇਹ ਸੁਣਨਾ ਚਾਹੁੰਦੇ ਨੇ, ਔਰ ਸੰਦੀਪ ਮੱਕੜ, ਜੋਤੀ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪੀਂਘਾਂ ਵਾਲਾ ਚੌਕ, ਗੁਰਾਇਆ, ਜਲੰਧਰ ਤੋਂ ਇਹਨਾਂ ਨੇ ਮੇਰੇ ਤੱਕ ਮੈਸੇਜ ਪਹੁੰਚਾਇਆ ਜੀ, ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ। ਕਹਿੰਦੇ ਨੇ ਫਿਲਮ ਸੌਤਨ ਦਾ ਸੌਂਗ, ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇ ਆਇਆ, ਇਸ ਲਈ ਮੰਮੀ ਨੇ ਮੇਰੀ ਤੁਝੇ ਚਾਏ ਪੇ ਬੁਲਾਇਆ ਹੈ, ਔਰ ਇਹ ਗਾਣਾ ਇਹ ਸੁਣਨਾ ਚਾਹੁੰਦੇ ਨੇ, ਅਤੇ ਅਸੀਂ ਇਹਨਾਂ ਨੂੰ ਇਹ ਗਾਣਾ ਜ਼ਰੂਰ ਸੁਣਾਵਾਂਗੇ। ਅਤੇ ਹੋਰ ਮੇਰੇ ਲਿਸਨਰਸ ਜਿਨ੍ਹਾਂ ਦੇ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ, ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਮੈਂ ਅਨਮੋਲ ਡਲਹੋਜ਼ੀ ਸੇ ਇਹ ਮੈਸੇਜ, ਇਹ ਵੀ ਗਾਣਾ ਸੁਣਨਾ ਚਾਹੁੰਦੇ ਨੇ, ਅਤੇ ਫਿਲਹਾਲ ਗਾਣੇ ਦੀ ਫਰਮਾਇਸ਼ ਇਸ ਵੇਲੇ ਅਸੀਂ ਜ਼ਰੂਰ ਪੂਰੀ ਕਰ ਰਹੇ ਹਾਂ ਜੀ। ਔਰ ਸੌਤਨ ਫਿਲਮ ਦਾ ਗਾਣਾ ਸੁਣਨਾ ਚਾਹੁੰਦੇ ਨੇ, ਅਤੇ ਅਸੀਂ ਇਹਨਾਂ ਨੂੰ ਇਹ ਗਾਣਾ ਜ਼ਰੂਰ ਸੁਣਾਉਂਦੇ ਹਾਂ ਜੀ, ਸੌਤਨ ਫਿਲਮ ਦਾ। ਆ ਜਾਓ

ਬਿਲਕੁਲ ਜੀ ਬਿਲਕੁਲ, ਚਾਹ ਪਿਉਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਪਹਿਲਾਂ ਚਾਹ ਪੀਣ ਅਤੇ ਪਿਉਣ ਦੇ ਵਿੱਚ ਸਵਾਦ ਆਉਂਦਾ, ਮਜ਼ਾ ਆਉਂਦਾ, ਫਿਰ ਚਾਹ ਜਿੰਨੀ ਮਰਜ਼ੀ ਉਸ ਤੋਂ ਬਾਅਦ ਪਿਆਈ ਜਾਵੇ ਪਰ ਚਾਹ ਫਿੱਕੀ ਹੀ ਲੱਗਦੀ ਹੈ, ਮਿੱਠੀ ਕਦੇ ਨਹੀਂ ਲੱਗਦੀ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ ਔਰ ਤੁਹਾਡੇ ਮੈਸੇਜਿਸ ਦਾ ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਹੈ। ਫਿਲਮ ਸਾਜਨ ਕੀ ਸਹੇਲੀ ਦਾ ਸੌਂਗ ਜਿਸ ਕੇ ਲੀਏ ਸਭ ਕੋ ਛੋੜਾ, ਇਹ ਗਾਣਾ ਸੁਣਾ ਦਿਓ। ਕਹਿੰਦੇ ਨੇ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ। ਇਹ ਮੈਸੇਜ ਮੇਰੇ ਤੱਕ ਪਹੁੰਚਿਆ।

ਮੈਸੇਜਿਸ ਤੁਹਾਡੇ ਮੇਰੇ ਤੱਕ ਪਹੁੰਚ ਰਹੇ ਨੇ ਜੀ। ਇੱਕ ਹੋਰ ਮੈਸੇਜ ਪਹੁੰਚਿਆ, ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਮੈਂ ਬਿਲਕੁਲ ਠੀਕ ਹਾਂ ਜੀ। ਪ੍ਰੋਗਰਾਮ ਦਿਲ ਚਾਹਤਾ ਹੈ ਕੋਈ ਵੀ ਗੀਤ ਮੇਂ ਸ਼ਾਮਿਲ ਕਰੋ ਜੀ, ਤੁਸੀਂ ਸ਼ਾਮਿਲ ਹੋ ਗਏ ਹੋ ਜੀ, ਥੈਂਕ ਯੂ ਸੋ ਮੱਚ। ਅਤੇ ਆਜੋ ਫਿਰ ਅਸੀਂ ਸਾਜਨ ਕੀ ਸਹੇਲੀ ਦਾ ਇਹ ਗਾਣਾ ਸੁਣਦੇ ਹਾਂ ਜੀ।

ਦੇਖ ਲਓ ਵੀ ਗੁਨਾਹ ਕਰਕੇ ਇਹ ਬੰਦਾ ਆਪ ਉਹ ਗੁਨਾਹ ਨੂੰ ਕਬੂਲ ਕਰ ਲਵੇ ਅਤੇ ਦੇਖੋ ਇੱਥੇ ਕਬੂਲੀਅਤ ਹੋ ਰਹੀ ਹੈ ਮਹਾਰਾਜ, ਔਰ ਤੁਸੀਂ ਹਰ ਵੇਲੇ ਚੱਕਰਾਂ ਦੇ ਵਿੱਚ ਪਏ ਰਹਿੰਦੇ ਹੋ, ਹੈ ਕਿ ਨਹੀਂ? ਮੈਸੇਜ ਪੜ੍ਹਦੇ ਹਾਂ ਜੀ ਅਗਲਾ। ਹਰੀ ਸਾਹਿਬ, ਵੀ ਪੀ ਓ ਕੋਟਲੀ ਥਾਨ ਸਿੰਘ, ਜਲੰਧਰ, ਮਿੰਟੂ ਚੰਦੇਲ, ਫਿਲਮ ਅਭਿਲਾਸ਼ਾ, ਸੌਂਗ ਵਾਦੀਆਂ ਮੇਰਾ ਦਾਮਨ, ਸਿੰਗਰ ਰਫੀ ਸਾਹਿਬ, ਥੈਂਕਸ ਜੀ। ਅਗਲਾ ਮੈਸੇਜ ਹੈ ਜੀ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਹੇ ਹਾਂ ਜੀ, ਅੱਜ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਦਿਓ। ਸਤਿ ਸ਼੍ਰੀ ਅਕਾਲ ਹਰੀਸ਼ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਸ਼ਾਮਿਲ ਹੋ ਗਏ ਹੋ, ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਕਨੇਰਾ ਮੁਹੱਲਾ ਪਟਿਆਲਾ ਸੇ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਵੰਸ਼ ਬੱਤਾ, ਗਾਣੇ ਦੀ ਫਰਮਾਇਸ਼ ਕੀਤੀ ਹੈ, ਬਟ ਇਸ ਵੇਲੇ ਗਾਣੇ ਦੀ ਫਰਮਾਇਸ਼ ਇੱਕੋ ਹੀ ਪੂਰੀ ਕਰ ਸਕਦਾ ਜੀ ਮੈਂ। ਨਮਸਕਾਰ, ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ, ਕੋਈ ਵੀ ਗੀਤ ਸੁਣਾ ਦਿਓ ਜੀ, ਥੈਂਕ ਯੂ ਸੋ ਮੱਚ। ਅਤੇ ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ ਪਲੇ ਹੋ ਰਿਹਾ ਜੀ ਅਭਿਲਾਸ਼ਾ ਫਿਲਮ ਦਾ, ਥੈਂਕ ਯੂ ਸੋ ਮੱਚ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਅਤੇ ਸਫ਼ਰ ਜਾਰੀ ਹੈ ਜੀ ਹਲੇ 11 ਵਜੇ ਤੱਕ, ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਖਤਮ।

ਸ਼ਾਮ ਹੈ ਗਜ਼ਲ ਤੁਸੀਂ ਇੰਜੋਏ ਕਰ ਰਹੇ ਸੀ ਹਰੀਸ਼ ਦੇ ਨਾਲ, ਔਰ ਇਸ ਨੂੰ ਇੱਥੇ ਹੀ ਰੋਕਣਾ ਪਏਗਾ ਕਿਉਂਕਿ ਅੱਗੇ ਵਧਣਾ ਦਸਤੂਰ ਹੈ ਜ਼ਿੰਦਗੀ ਦਾ। ਦਸਤੂਰ ਨਿਭਾਉਂਦੇ ਹਾਂ ਔਰ ਵੱਧਦੇ ਹਾਂ ਅਗਲੇ ਪੜਾਅ ਵੱਲ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ